0: ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਦੋਂ ਵੀ ਚੇਤਾ ਆਵੇ ਫਿਰ ਦੁਬਾਰਾ ਤੋਂ ਚਿਹਰਾ ਖਿੜ ਜਾਏ, ਕਿਉਂਕਿ ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ 'ਚ ਚੱਲਦਾ ਰਹਿਣਾ। ਇਹ ਸਭ ਕੁਛ ਦੇ ਦਰਮਿਆਨ ਜੇਕਰ ਆਪਾਂ ਖੁਸ਼ੀ ਗਵਾ ਲਈ ਤਾਂ ਫਿਰ ਬਾਕੀ ਚੀਜ਼ਾਂ ਸਾਡੇ 'ਤੇ ਹਾਵੀ ਪੈ ਜਾਂਦੀਆਂ, ਯਾਨੀ ਕਿ ਦੁੱਖ, ਚਿੰਤਾਵਾਂ। ਅਤੇ ਜਦੋਂ ਇਹ ਹਾਵੀ ਪੈਂਦੀਆਂ ਤਾਂ ਫਿਰ ਸਾਡਾ ਉੱਥੋਂ ਮੁੜਨਾ ਮੁਸ਼ਕਿਲ ਹੋ ਜਾਂਦਾ। ਫਿਰ ਆਪਾਂ ਇਸ ਸ਼ਬਦ ਦੇ ਵਿੱਚ ਸ਼ੁਕਰਾਨੇ ਭੁੱਲ ਜਾਂਦੇ ਹਾਂ ਅਤੇ ਗਿਲੇ ਸ਼ਿਕਵੇ ਹਾਵੀ ਕਰ ਲੈਂਦੇ। ਸੋ ਆਪਾਂ ਹਮੇਸ਼ਾ ਜੇ ਕਰਨਾ ਤਾਂ ਸ਼ੁਕਰ ਕਰਨਾ ਉਹਦਾ। ਆਓ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਮੁੱਲਾ ਜੀ ਨੇ ਸੋਚਿਆ ਕਿ ਉਹ ਆਪਣੇ ਇਲਾਕੇ ਦੇ ਵਿੱਚ ਥੋੜ੍ਹੀ ਬੱਲੇ ਬੱਲੇ ਕਰਾਉਣ, ਚਾਰ ਪੈਸੇ ਆ ਗਏ ਆ, ਅਤੇ ਇਸ ਕਰਕੇ ਉਹਨਾਂ ਨੇ ਮੰਡੀ ਦੇ ਵਿੱਚੋਂ ਜਾ ਕੇ 9 ਗਧੇ ਖਰੀਦ ਲਿਆਂਦੇ। ਉਸ ਸਮੇਂ ਜਾਂ ਫਿਰ ਉਹਨਾਂ ਦੇ ਇਲਾਕੇ ਦੇ ਵਿੱਚ ਕਹਿ ਲਓ ਜਿਹਦੇ ਕੋਲ 9 ਗਧੇ ਸੀ ਉਹਦੀ ਬੜੀ ਬੱਲੇ ਬੱਲੇ, ਇੱਦਾਂ ਕਹਿ ਲਓ ਕਿ ਉਹਦੀ ਚਾਰ ਚੁਫੇਰੇ ਬੜੀ ਇੱਜ਼ਤ ਹੁੰਦੀ ਕਿ ਬੜਾ ਪੈਸਾ ਆ ਗਿਆ ਇਹਦੇ ਕੋਲ ਇੰਨਾ ਜ਼ਿਆਦਾ ਮਾਲ ਡੰਗਰ ਹੈ, ਇੰਨੀ ਵੱਡੀ ਜਾਇਦਾਦ ਇਹਦੇ ਕੋਲ। ਇਹੋ ਕੁਛ ਸੋਚ ਕੇ ਮੁੱਛਾਂ ਨੂੰ ਤਾ ਦਿੰਦੇ ਐਂ ਛਾਤੀ ਚੌੜੀ ਕਰਕੇ ਵਾਪਸ ਆਪਣੇ ਪਿੰਡ ਨੂੰ ਤੁਰ ਪਏ ਨੇ। ਸਫ਼ਰ ਕਾਫ਼ੀ ਲੰਮਾ, ਪਹਿਲਾਂ ਤਾਂ ਚਾਹ ਚਾਹ ਦੇ ਨਾਲ ਖੋਤੇ ਅੱਗੇ ਹੱਕੀ ਲਿਆਉਂਦੇ ਨੇ, ਅਤੇ ਫਿਰ ਇੱਕ ਜਗ੍ਹਾ ਦੇ ਉੱਤੇ ਆ ਕੇ ਜਦੋਂ ਥਕਾਵਟ ਮਹਿਸੂਸ ਹੁੰਦੀ ਹੈ, ਸੋਚਿਆ ਕਿ ਇਹਨਾਂ ਗਧਿਆਂ ਦੇ ਉੱਤੇ ਪੈਸਾ ਜੋ ਖਰੀਦਿਆ, ਇੰਨਾ ਪੈਸਾ ਖਰਚਿਆ, ਹੋਵੇ ਨਾ ਇਹਦਾ ਇਸਤੇਮਾਲ ਕੀਤਾ ਜਾਵੇ, ਇਹਨਾਂ ਖੋਤਿਆਂ ਦੇ ਉੱਤੇ ਬਹਿ ਕੇ ਜਾਵਾਂ ਮੈਂ, ਐਵੇਂ ਕਿਉਂ ਮੈਂ ਵੀ ਇਹਨਾਂ ਵਾਂਗੂ ਮਗਰ ਮਗਰ ਤੁਰਿਆ ਜਾਂਦਾ। ਅਤੇ ਉਹਨਾਂ ਦੇ ਵਿੱਚੋਂ ਇੱਕ ਗਧਾ ਚੁਣਿਆ, ਇੱਕ ਖੋਤਾ ਜਿਹੜਾ ਸਭ ਤੋਂ ਸੋਹਣਾ ਉਹਨਾਂ ਨੂੰ ਲੱਗਾ, ਉਹਦੇ ਉੱਤੇ ਬੈਠ ਕੇ ਉਹ ਜਿਹੜਾ ਸਭ ਤੋਂ ਅੱਗੇ ਤੁਰਦਾ ਹੈ ਬਾਕੀਆਂ ਨੂੰ ਥੋੜ੍ਹਾ ਜਿਹਾ ਪਛਾੜ ਕੇ, ਅਤੇ ਬੜੇ ਟੌਰ ਦੇ ਨਾਲ ਹੁਣ ਉੱਤੇ ਬੈਠੇ ਜਾਂਦੇ ਨੇ, ਆਪਣੇ ਆਪ ਦੇ ਉੱਤੇ ਫਖਰ ਮਹਿਸੂਸ ਕਰਦੇ ਨੇ। ਬੜੀ ਗੱਲ ਹੈ ਮੇਰੀ, ਮੈਂ ਪਿੰਡ ਜਾਊਂਗਾ ਅਤੇ ਇੱਦਾਂ ਹੋਊਗਾ, ਮੈਂ ਘਰ ਜਾਊਂਗਾ ਅਤੇ ਇੱਦਾਂ ਹੋਊਗਾ, ਉਹ ਮੇਰੀ ਇੱਜ਼ਤ ਕਰਨਗੇ, ਮੈਂ ਅੱਗੋਂ ਇਸ ਤਰੀਕੇ ਨਾਲ ਰਿਐਕਟ ਕਰੂੰਗਾ, ਉਹ ਮੈਨੂੰ ਗਧਿਆਂ ਬਾਰੇ ਪੁੱਛਣਗੇ, ਮੈਂ ਇੱਦਾਂ ਦੀਆਂ ਕਹਾਣੀਆਂ ਦੱਸੂੰਗਾ। ਬਸ ਇਸੇ ਤਰ੍ਹਾਂ ਦੇ ਖਿਆਲੀ ਪਲਾਓ, ਇਸੇ ਤਰ੍ਹਾਂ ਦੀਆਂ ਸੋਚਾਂ ਦੀਆਂ ਬੁਣਤੀਆਂ ਵਿਚਾਰ ਬੁਣਦੇ ਸਫ਼ਰ ਦੇ ਵਿੱਚ ਅੱਗੇ ਵਾਧੇ ਤੁਰੇ ਜਾਂਦੇ ਨੇ। ਅਤੇ ਅਚਾਨਕ ਮਨ ਦੇ ਵਿੱਚ ਆਇਆ, ਮੈਂ ਉਸ ਖੋਤੇ 'ਤੇ ਬੈਠਾ ਜਿਹੜਾ ਸਭ ਤੋਂ ਅੱਗੇ ਅੱਗੇ ਚੱਲੀ ਜਾਂਦਾ, ਇਹ ਨਾ ਹੋਵੇ ਕਿ ਪਿੱਛੋਂ ਕੋਈ ਮੇਰੇ ਕੋਲ ਖੋਤਾ ਗਾਇਬ ਕਰ ਦੇ, ਮਹਿੰਗੇ ਭਾਅ ਦੇ ਖੋਤੇ, ਪਿੱਛੋਂ ਕੋਈ ਖੋਤਾ ਇੱਧਰ ਉੱਧਰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ। ਅਤੇ ਇੱਕਦਮ ਮਨ ਦੇ ਵਿੱਚ ਵਿਚਾਰ ਆਇਆ, ਸੋਚਿਆ ਕਿ ਉੱਤੇ ਬੈਠੇ ਬੈਠੇ ਮੈਂ ਕਰੀ ਗਿਣਤੀ ਤਾਂ ਮਾਰ ਲਵਾਂ। ਪਿੱਛੇ ਭੌਂ ਕੇ ਖੋਤੇ ਗਿਣਦੇ ਨੇ, 1, 2, 3, 4, 5, 6, 7, 8, ਇਹ ਕੀ ਹੋਇਆ, 9ਵਾਂ ਖੋਤਾ ਕਿੱਥੇ ਗਿਆ। ਇਸ ਵਿਚਾਰ ਨੇ ਇੱਕਦਮ ਉਹਨਾਂ ਦੇ ਚਿਹਰੇ ਦੇ ਉੱਤੇ ਤਰੇੜੀਆਂ ਲਿਆ ਦਿੱਤੀਆਂ। ਹਾਲੇ ਤਾਂ ਮੈਂ ਪਹੁੰਚਿਆ ਵੀ ਨਹੀਂ ਘਰ, ਇੱਕ ਹੁਣੇ ਘੱਟ ਗਿਆ, ਇਹ ਕੀ ਬਣੂਗਾ। ਤਰਬੱਕੇ ਉਹ ਖੋਤੇ ਤੋਂ ਥੱਲੇ ਉਤਰਦੇ ਨੇ ਅਤੇ ਫਿਰ ਦੁਬਾਰਾ ਤੋਂ ਗਿਣਤੀ ਮਾਰਦੇ, ਪਰ ਹੁਣ ਗਿਣਤੀ ਪੂਰੀ ਹੋ ਜਾਂਦੀ ਹੈ। ਫਿਰ ਖੁਸ਼ੀ ਖੁਸ਼ੀ ਵਾਪਸ ਖੋਤੇ 'ਤੇ ਬਹਿੰਦੇ ਅਤੇ ਆਪਣੇ ਸਫ਼ਰ 'ਚ ਅੱਗੇ ਤੁਰ ਪੈਂਦੇ, ਅਤੇ ਫਿਰ ਦੁਬਾਰਾ ਤੋਂ ਉਹੀ ਖਿਆਲੀ ਪਲਾਓ, ਲੰਮਾ ਚੌੜਾ ਸੋਚਦੇ ਨੇ, ਸੋਚਾਂ ਹੀ ਸੋਚਾਂ ਦੇ ਵਿੱਚ ਨਜ਼ਾਰੇ ਲੈਂਦੇ ਨੇ, ਆਪਣਾ ਇੱਜ਼ਤ ਮਾਣ ਹੁੰਦਾ ਮਹਿਸੂਸ ਕਰਦੇ ਨੇ, ਆਪਣੇ ਆਪ ਨੂੰ ਉਹ ਆਪਣੇ ਇਲਾਕੇ ਦਾ ਸਭ ਤੋਂ ਅਮੀਰ ਆਦਮੀ ਮਹਿਸੂਸ ਕਰਦੇ ਨੇ। ਅਤੇ ਫਿਰ ਦੁਬਾਰਾ ਤੋਂ ਅਚਾਨਕ ਮਨ ਦੇ ਵਿੱਚ ਵਿਚਾਰ ਆ ਗਿਆ, ਇੱਕ ਵਾਰੀ ਫਿਰ ਗਿਣਤੀ ਮਾਰ ਲਵਾਂ। ਕਈ ਲੋਕ ਬੜੇ ਬਦਮਾਸ਼ ਹੁੰਦੇ ਨੇ, ਐਵੇਂ ਕੋਈ ਪਿੱਛੋਂ ਮੇਰੀ ਖੋਤੇ ਨੂੰ ਇੱਧਰ ਉੱਧਰ ਕਰ ਦੇਵੇ। ਅਤੇ ਫਿਰ ਦੁਬਾਰਾ ਉੱਤੇ ਬੈਠੇ ਬੈਠੇ ਗਿਣਤੀ ਮਾਰੀ, ਗਿਣਤੀ ਫਿਰ 8 ਆਈ, ਅਤੇ ਫਿਰ ਦੁਬਾਰਾ ਤੋਂ ਹੀ ਤਰੇਲੀਆਂ ਮੱਥੇ ਦੇ ਉੱਤੇ। ਫਿਰ ਦੁਬਾਰਾ ਥੱਲੇ ਉਤਰਦੇ ਨੇ, ਥੋੜ੍ਹਾ ਸੁੱਖ ਦਾ ਸਾਹ ਲੈਂਦੇ ਨੇ, ਦੁਬਾਰਾ ਗਿਣਤੀ ਮਾਰੀ ਅਤੇ ਫਿਰ 9 ਪੂਰੇ। ਦਿਮਾਗ ਨੂੰ ਥੋੜ੍ਹੀ ਜਿਹੀ ਤਸੱਲੀ ਹੋਈ ਅਤੇ ਇਸੇ ਤਰ੍ਹਾਂ ਦੇ ਨਾਲ ਫਿਰ ਦੁਬਾਰਾ ਸਫ਼ਰ 'ਤੇ ਤੁਰ ਪਏ। ਤੇ ਹੁਣ ਉਹ ਇਹ ਵੀ ਸੋਚਦੇ ਨੇ ਕਿਸੇ ਨੇ ਜਾਦੂ ਟੂਣਾ ਤਾਂ ਨਹੀਂ ਕਰਤਾ। ਇਹ ਕਿਹੜੀ ਕਿਸਮ ਦਾ ਤਲਿਸਮ ਹੈ? ਜਦੋਂ ਮੈਂ ਉੱਤੇ ਬੈਠਾ ਹੁੰਦਾ ਤੇ ਉਦੋਂ ਮੇਰੀ ਗਿਣਤੀ ਘੱਟ ਨਿਕਲਦੀ ਹੈ, ਜਦੋਂ ਮੈਂ ਇਸ ਖੋਤੇ ਤੋਂ ਥੱਲੇ ਉੱਤਰ ਜਾਂਦਾ ਤੇ ਗਿਣਤੀ ਪੂਰੀ ਹੋ ਜਾਂਦੀ ਹੈ। ਇਹ ਕਿਸੇ ਦੀ ਸਾਜ਼ਿਸ਼ ਹੋ ਸਕਦੀ ਹੈ, ਕਿਸੇ ਨੇ ਮੈਨੂੰ ਕਾਲੇ ਜਾਦੂ ਵਾਲੇ ਖੋਤੇ ਦੇ ਦਿੱਤੇ, ਉਹਨਾਂ ਨੇ ਕੋਈ ਮੰਤਰ ਧੂੜ ਕੇ ਦੇ ਦਿੱਤਾ। ਇਹ ਨਾ ਹੋਵੇ ਮੈਂ ਪਿੰਡ ਪਹੁੰਚਾਂ ਤੇ ਸਾਰੇ ਦੇ ਸਾਰੇ ਗਾਇਬ ਹੋ ਜਾਣ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਸੇ 'ਤੇ ਲਾ ਦਿੱਤੀ। ਇਹੋ ਸੋਚ ਸੋਚ ਕੇ ਉਹਨਾਂ ਨੂੰ ਤਰੇਲੀਆਂ ਆਈ ਜਾਂਦੀਆਂ, ਮਨ ਹੌਲਾ ਪਈ ਜਾਂਦਾ। ਜਿੱਦਾਂ ਜਿੱਦਾਂ ਉਹਦੇ ਕਦਮ ਆਪਣੇ ਘਰ ਵੱਲ ਨੂੰ ਪਿੰਡ ਵੱਲ ਨੂੰ ਵੱਧਦੇ ਨੇ, ਉੱਦਾਂ ਉੱਦਾਂ ਉਹਦੀਆਂ ਚਿੰਤਾਵਾਂ ਹੋਰ ਵੱਧ ਜਾਂਦੀਆਂ। ਵਾਰ ਵਾਰ ਘੁੰਮ ਘੁੰਮ ਕੇ ਪਿੱਛੇ ਵੇਖਦਾ, ਕਈ ਵਾਰੀ ਤਾਂ ਇਹ ਵੀ ਸੋਚਦਾ ਚੱਲ ਜੇ 8 ਵੀ ਰਹਿ ਜੇ ਕੋਈ ਗੱਲ ਨਹੀਂ, ਪਰ ਇਹ ਨਾ ਹੋਵੇ ਕਿ ਕਿਸੇ ਦਾ ਜਾਦੂ ਹੌਲੀ ਹੌਲੀ ਐਸਾ ਕੰਮ ਕਰੇ ਮੈਂ ਇਕੱਲਾ ਹੀ ਰਹਿ ਜਾ, ਮੈਂ ਤਾਂ ਉੱਜੜ ਜਾਊਂਗਾ, ਮੇਰੇ ਪੱਲੇ ਕੀ ਰਹਿ ਗਿਆ। ਬਸ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦੇ ਬੁਰੇ ਹਾਲ ਹੋਏ ਪਏ ਨੇ। ਹੁਣ ਉਹਨੂੰ ਕੋਈ ਖਾਣ ਪੀਣ ਵੀ ਨਹੀਂ ਸੁੱਝਦਾ। ਇਸੇ ਤਰ੍ਹਾਂ ਮੱਥੇ 'ਤੇ ਤਰੇਲੀਆਂ, ਚਿੰਤਾ ਸਾਫ਼ ਦਿਖਾਈ ਦਿੰਦੀ ਹੈ। ਇੱਕ ਪਿੰਡ ਦੇ ਲਾਗੋਂ ਦੀ ਲੰਘਦੇ ਨੇ ਅਤੇ ਇੱਕ ਫਕੀਰ ਟੱਕਰਦਾ, ਇੱਕ ਭਲਾ ਪੁਰਸ਼ ਪੁੱਛ ਲੈਂਦਾ, ਕੀ ਗੱਲ ਮੁੱਲਾ ਜੀ, ਬੜੇ ਪਰੇਸ਼ਾਨ ਦਿਖਾਈ ਦਿੰਦੇ ਹੋ, ਵੈਸੇ ਵੇਖਣ ਨੂੰ ਤਾਂ ਬੜੇ ਅਮੀਰ ਲੱਗਦੇ ਹੋ, ਤੁਸੀਂ ਇੰਨੇ ਖੋਤੇ ਲਈ ਫਿਰਦੇ ਹੋ, ਇੰਨੇ ਖੋਤਿਆਂ ਦੀ ਗਿਣਤੀ ਰੱਖ ਕੇ ਵੀ ਤੁਹਾਡੇ ਮੱਥੇ 'ਤੇ ਤਰੇਲੀਆਂ ਨੇ, ਇੰਨੀ ਕਾਹਦੀ ਚਿੰਤਾ? ਤਾਂ ਆਪਣਾ ਦਿਲ ਉਹਦੇ ਨਾਲ ਫੋਲਣ ਬਹਿ ਗਏ, ਮੇਰੇ ਖੋਤਿਆਂ 'ਤੇ ਕਹਿੰਦੇ ਨੇ ਕਿਸੇ ਨੇ ਜਾਦੂ ਮਾਰ ਦਿੱਤਾ, ਤੁਸੀਂ ਤਾਂ ਰੱਬ ਦੇ ਬੰਦੇ ਹੋ, ਫਕੀਰ ਬੰਦੇ ਹੋ, ਜੇ ਹੋਵੇ ਤਾਂ ਮੇਰੀ ਮਦਦ ਕਰ ਦਿਓ। ਜਾਦੂ ਕੀ ਮਾਰਿਆ? ਜਦੋਂ ਮੈਂ ਖੋਤੇ ਦੇ ਉੱਤੇ ਬਹਿ ਕੇ ਗਿਣਦਾ ਤਾਂ ਮੇਰੇ ਖੋਤੇ ਘੱਟ ਜਾਂਦੇ, ਜਦੋਂ ਮੈਂ ਉੱਤਰ ਕੇ ਗਿਣਦਾ ਤਾਂ ਮੇਰੇ ਖੋਤੇ ਪੂਰੇ ਹੋ ਜਾਂਦੇ। ਹੁਣ ਤਾਂ ਮੈਂ ਡਰਦਾ ਉੱਤਰ ਕੇ ਗਿਣਦਾ ਹੀ ਨਹੀਂ, ਇਹ ਨਾ ਹੋਵੇ ਕਿਤੇ ਪੱਕਾ ਹੀ ਇੱਕ ਗਾਇਬ ਹੋ ਜਾਵੇ। ਅਤੇ ਫਕੀਰ ਨੂੰ ਝੱਟ ਉਹ ਸਾਰੀ ਗਾਣੀ ਸਮਝ ਆ ਗਈ। ਉਹ ਸੂਝਵਾਨ ਬੰਦੇ ਨੇ ਮੁੱਲਾ ਨੂੰ ਸਮਝਾਇਆ, ਮੁੱਲਾ ਜੀ ਖੋਤੇ ਤਾਂ ਤੁਹਾਡੇ ਪੂਰੇ ਨੇ, ਮਸਲਾ ਇਹ ਆ ਕਿ ਤੁਸੀਂ ਜਦੋਂ ਉੱਤੇ ਬਹਿ ਜਾਂਦੇ ਹੋ ਨਾ ਤਾਂ ਫਿਰ ਉਸ ਖੋਤੇ ਨੂੰ ਨਹੀਂ ਗਿਣਦੇ ਜਿਹੜੇ ਖੋਤੇ ਦੇ ਉੱਤੇ ਤੁਸੀਂ ਬੈਠੇ ਹੁੰਦੇ ਹੋ, ਤੁਸੀਂ ਉਹਨਾਂ ਸਾਰਿਆਂ ਦੀ ਗਿਣਤੀ ਮਾਰ ਲੈਂਦੇ ਹੋ ਜਿਹੜੇ ਪਿੱਛੇ ਪਿੱਛੇ ਤੁਰੇ ਆਉਂਦੇ ਨੇ, ਅਤੇ ਜਦੋਂ ਤੁਸੀਂ ਉੱਤਰ ਕੇ ਗਿਣਦੇ ਹੋ ਉਦੋਂ ਤੁਹਾਡੇ ਖੋਤੇ ਪੂਰੇ ਹੋ ਜਾਂਦੇ, ਕਿਉਂਕਿ ਤੁਸੀਂ ਉਹਨੂੰ ਵੀ ਗਿਣ ਲੈਂਦੇ ਹੋ ਜਿਹਦੇ ਉੱਤੇ ਤੁਸੀਂ ਬੈਠੇ। ਬਸ ਇੰਨੀ ਕੁ ਗੱਲ ਆ, ਪਰੇਸ਼ਾਨ ਕਿਉਂ ਹੋਈ ਜਾਂਦੇ ਹੋ? ਅਤੇ ਮੁੱਲਾ ਦੀ ਪਰੇਸ਼ਾਨੀ ਥੋੜ੍ਹੀ ਜਿਹੀ ਘਟੀ, ਉਹਨੇ ਸੁੱਖ ਦਾ ਸਾਹ ਲਿਆ, ਪਰ ਡਰਿਆ ਇੰਨਾ ਸੀ ਕਿ ਫਿਰ ਦੁਬਾਰਾ ਪੁੱਛੀ ਜਾਵੇ, ਜੇ ਮੈਂ ਹੁਣ ਉੱਤੇ ਬੈਠੂੰਗਾ ਫਿਰ ਤਾਂ ਨਹੀਂ ਘੱਟ ਜਾਣਗੇ? ਅਤੇ ਉਸ ਰੱਬ ਦੇ ਬੰਦੇ ਨੇ ਹੱਸ ਕੇ ਕਿਹਾ, ਇਹ ਨਹੀਂ ਘਟਣੇ ਮੁੱਲਾ ਜੀ, ਘਟਣਾ ਤਾਂ ਸਿਰਫ ਤੁਸੀਂ ਘਟਣਾ, ਇਹ ਘਟਣਾ ਐਸੀ ਘਟਦੀ ਹੈ ਕਿ ਇਕੱਲੀ ਤੁਹਾਡੇ ਨਾਲ ਨਹੀਂ ਘਟੀ, ਇਹ ਦੁਨੀਆ ਦੇ ਹਰ ਇੱਕ ਇਨਸਾਨ ਦੇ ਨਾਲ ਘਟਦੀ, ਅਤੇ ਜਿਹਦੇ ਜਿਹਦੇ ਨਾਲ ਘਟਦੀ ਹੈ ਫਿਰ ਉਹੀ ਜਾਣਦਾ ਇਹ ਕਿਹੜੇ ਭਾਅ ਪੈਂਦੀ ਹੈ। ਅਤੇ ਵੇਖਿਆ ਜਾਵੇ ਤਾਂ ਇਸੇ ਤਰ੍ਹਾਂ ਆਪਾਂ ਸਾਰੀ ਉਮਰ ਇਸ ਖੋਤੇ 'ਤੇ ਬੈਠਿਆਂ, ਇਸੇ ਖੋਤੇ ਦੀ ਗਿਣਤੀ ਕਰਨ ਤੋਂ ਬਿਨਾਂ ਬਾਕੀ ਸਾਰੇ ਖੋਤੇ ਗਿਣੀ ਜਾਂਦੇ ਅਤੇ ਆਪਣੇ ਆਪ ਨੂੰ ਪਰੇਸ਼ਾਨ ਕਰੀ ਜਾਂਦੇ। ਦੋ ਤਰੀਕਿਆਂ ਦੇ ਨਾਲ ਇਸ ਕਹਾਣੀ ਨੂੰ ਵੇਖਦੇ ਹਾਂ। ਜਿਹੜੇ ਖੋਤੇ ਦੇ ਉੱਤੇ ਮੁੱਲਾ ਜੀ ਬੈਠੇ ਸੀ, ਆਪਾਂ ਸਾਰੇ ਉਸ ਖੋਤੇ ਦੇ ਉੱਤੇ ਬੈਠੇ, ਯਾਨੀ ਕਿ ਉਹ ਜਿਹੜਾ ਤੁਸੀਂ ਕਮਾ ਲਿਆ, ਜਿਹੜੀਆਂ ਤੁਹਾਡੀਆਂ ਸੁੱਖ ਸੁਵਿਧਾਵਾਂ ਨੇ, ਜਿਹਨੂੰ ਵੀ ਤੁਸੀਂ ਆਪਣੀ ਜ਼ਮੀਨ ਜਾਇਦਾਦ ਕਹਿੰਦੇ ਹੋ, ਉਹ ਜਿਹੜਾ ਤੁਸੀਂ ਪਾ ਲਿਆ ਉਹਦੇ ਵਿੱਚ ਰਿਸ਼ਤੇ ਵੀ ਆ ਜਾਂਦੇ ਨੇ, ਉਹਦੇ ਵਿੱਚ ਤੁਹਾਡੇ ਯਾਰ ਦੋਸਤ ਵੀ ਆ ਜਾਂਦੇ, ਉਹ ਜਿਹਨਾਂ ਦੀ ਓਨਰਸ਼ਿਪ ਤੁਸੀਂ ਕਲੇਮ ਕਰਨ ਲੱਗ ਪੈਂਦੇ, ਜਿਨ੍ਹਾਂ ਦੇ ਉੱਤੇ ਸਵਾਰ ਹੋ ਕੇ ਆਪਾਂ ਕਹਿੰਦੇ ਹਾਂ ਕਿ ਆਪਾਂ ਹੌਲੇ ਹੋ ਗਏ, ਜਿਹੜੇ ਟਾਈਮ ਆਪਾਂ ਇਹਨਾਂ ਸਾਰੀਆਂ ਸੁੱਖ ਸੁਵਿਧਾਵਾਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ ਜਾਣ ਕਿ ਇਸ ਗਧੇ ਦੇ ਉੱਤੇ ਬੈਠੇ ਸਾਨੂੰ ਲੱਗਾ ਕਿ ਆਪਾਂ ਦੁਨੀਆ ਜਿੱਤ ਲਈ ਹੈ, ਹੁਣ ਇਸ ਤੋਂ ਬਾਅਦ ਸਾਨੂੰ ਕੁਛ ਨਹੀਂ ਚਾਹੀਦਾ, ਹੁਣ ਕੋਈ ਸਾਨੂੰ ਥਕਾਵਟ ਨਹੀਂ ਹੋਣੀ, ਹੁਣ ਤਾਂ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਇੱਦਾਂ ਹੀ ਬੈਠੇ ਬਿਠਾਏ ਪਹੁੰਚ ਜਾਣਾ। ਦੁਨੀਆ ਦਾ ਹਰ ਇੱਕ ਇਨਸਾਨ ਇਸੇ ਤਰ੍ਹਾਂ ਦੇ ਨਾਲ ਜਿਹੜੀ ਜਿਹੜੀ ਮਾਲਕੀ ਨੂੰ ਮਾਣਦਾ ਉਹਨੂੰ ਲੱਗਦਾ ਕਿ ਇਹ ਮੇਰੇ ਕੋਲ ਸਥਾਈ ਹੈ, ਇਹ ਮੇਰੀ ਸੀ, ਇਹ ਮੁੱਢ ਕਦੀਮੋਂ ਮੈਂ ਇਸੇ ਤਰ੍ਹਾਂ ਦੇ ਨਾਲ ਨਾਲ ਲੈ ਕੇ ਚੱਲਿਆ, ਇਹ ਤਾਂ ਮੇਰੇ ਕੋਲ ਨਹੀਂ ਖੁਸਣੀ ਚਾਹੀਦੀ। ਉਹਨੂੰ ਆਪਾਂ ਕਦੀ ਕਿਸੇ ਗਿਣਤੀ ਦੇ ਵਿੱਚ ਗਿਣਦੇ ਨਹੀਂ। ਉਹ ਰਿਸ਼ਤੇ ਜਿਹੜੇ ਰੱਬ ਨੇ ਸਾਨੂੰ ਦਿੱਤੇ ਆ, ਸਾਡੇ ਭੈਣ ਭਰਾ ਮਾਂ ਪਿਓ, ਸਾਡੇ ਬੱਚੇ, ਸਾਡਾ ਪਰਿਵਾਰ, ਸਾਡਾ ਜੀਵਨ ਸਾਥੀ, ਇਹ ਪੈਸਾ, ਧੇਲਾ, ਘਰ ਬਾਰ, ਅਸੀਂ ਕਹਿੰਦੇ ਹਾਂ ਕਿ ਇਹ ਤਾਂ ਸਾਨੂੰ ਮਿਲਣਾ ਹੀ ਸੀ, ਇਹ ਤਾਂ ਸਾਡਾ ਅਧਿਕਾਰ ਹੀ ਸੀ, ਇਹਨੂੰ ਤਾਂ ਆਪਾਂ ਉੱਤੇ ਬਹਿ ਕੇ ਮਾਣ ਰਹੇ ਹਾਂ। ਇਹਨਾਂ ਸੁੱਖ ਸੁਵਿਧਾਵਾਂ ਤੋਂ ਇਲਾਵਾ ਜੋ ਵੀ ਆ ਉਹ ਸਾਰਾ ਕੁਛ ਸਾਨੂੰ ਨਜ਼ਰ ਆਉਂਦਾ, ਪਰ ਇਹ ਨਹੀਂ ਨਜ਼ਰ ਆਉਂਦਾ, ਇਹਨੂੰ ਆਪਾਂ ਕਿਸੇ ਗਿਣਤੀ 'ਚ ਨਹੀਂ ਗਿਣਦੇ। ਚਾਹੇ ਤੁਸੀਂ ਇਹਨੂੰ ਅਚੀਵਮੈਂਟ ਲਾ ਲਓ, ਕਿ ਸਾਨੂੰ ਅਚੀਵਮੈਂਟ ਹੀ ਨਹੀਂ ਲੱਗਦੀ ਜਿਹੜੇ ਖੋਤੇ 'ਤੇ ਆਪਾਂ ਬੈਠੇ ਹਾਂ, ਉਹਦੀ ਗਿਣਤੀ ਇਸ ਕਰਕੇ ਨਹੀਂ ਵੱਜਦੀ ਕਿਉਂਕਿ ਉਹ ਤਾਂ ਸਾਨੂੰ ਕੋਈ ਵੱਡੀ ਉਪਲਬਧੀ ਲੱਗਦੀ ਨਹੀਂ। ਉਹ ਤਾਂ ਸਾਨੂੰ ਲੱਗਦਾ ਕਿ ਇਹ ਤਾਂ ਇਨਬਿਲਡ ਸੀ, ਇਹ ਤਾਂ ਸਾਡਾ ਜਿੱਦਾਂ ਮੁੱਢ ਕਦੀਮ ਤੋਂ ਇੱਕ ਹਿੱਸਾ ਹੀ ਸੀ। ਇਸ ਕਰਕੇ ਜਦੋਂ ਉਹ ਖੁੱਸਦਾ ਤਾਂ ਦੁੱਖ ਸਭ ਤੋਂ ਵਧੇਰੇ ਉਸੇ ਦਾ ਹੁੰਦਾ, ਪਰ ਜਿੰਨਾ ਚਿਰ ਆਪਾਂ ਉਹਨੂੰ ਮਾਣ ਰਹੇ ਹਾਂ ਉਹਨਾਂ ਚਿਰ ਤੱਕ ਉਹਦੀ ਕੋਈ ਗਿਣਤੀ ਨਹੀਂ। ਆਸ ਪਾਸ ਬਾਕੀ ਸਾਰਾ ਕੁਛ ਸਾਨੂੰ ਦੀਦਾ, ਬਾਕੀ ਸਾਰੇ ਅੱਠ ਸਾਨੂੰ ਦੀਦੇ ਆ, ਦੂਸਰੇ ਲੋਕ ਸਾਨੂੰ ਦੀਦੇ ਆ, ਜਾਂ ਫਿਰ ਉਹ ਜਿਹੜਾ ਆਪਾਂ ਹਾਸਲ ਕਰਨਾ, ਜਿਨ੍ਹਾਂ ਦੀ ਹਾਲੇ ਆਪਾਂ ਸਵਾਰੀ ਕਰਨੀ ਆ, ਜਿਹੜੇ ਜਿਹੜੇ ਵੀ ਸਾਡੇ ਆਸ ਪਾਸ ਹੋਰ ਕਈ ਰਿਸ਼ਤੇ ਨਾਤੇ ਨੇ ਜਿਨ੍ਹਾਂ ਨੂੰ ਆਪਾਂ ਅਪਣਾਉਣਾ ਚਾਹੁੰਦੇ ਹਾਂ, ਹੋਰ ਧਨ ਦੌਲਤ ਜਾਇਦਾਦ, ਹੋਰ ਕਾਰੋਬਾਰ ਜਿਨ੍ਹਾਂ ਨੂੰ ਆਪਾਂ ਹਾਲੇ ਮੰਨਣਾ, ਜਿਨ੍ਹਾਂ ਦੀ ਪਿੱਠ 'ਤੇ ਆਪਾਂ ਸਵਾਰੀ ਕਰਨੀ ਆ, ਉਹਨਾਂ ਸਾਰਿਆਂ ਦੀ ਗਿਣਤੀ ਸਾਨੂੰ ਦੀਦੀ ਆ, ਪਰ ਜੋ ਸਾਡੇ ਕੋਲ ਆ ਉਹਦੀ ਗਿਣਤੀ ਨਹੀਂ ਸਾਨੂੰ ਦੀਦੀ। ਉਹ ਗਿਣਤੀ ਉਦੋਂ ਹੀ ਸਾਨੂੰ ਦਿਖੂਗੀ ਜਦੋਂ ਆਪਾਂ ਮੁੱਲਾਂ ਵਾਂਗੂ ਥੱਲੇ ਉੱਤਰ ਕੇ ਗਿਣਾਂਗੇ ਅਤੇ ਥੱਲੇ ਕਿੰਨੇ ਕੁ ਉੱਤਰਦੇ ਹੋ। ਇਹਦਾ ਕਹਿੰਦੇ ਨਸ਼ਾ ਹੀ ਇੰਨਾ ਕਿਆ। ਇਹ ਜ਼ਿੰਦਗੀ ਦੀ ਐਸੀ ਕਹਾਣੀ ਆ ਜਿਹੜੀ ਸਾਡੀ ਸਾਰਿਆਂ ਦੇ ਨਾਲ ਵਾਪਰਦੀ ਆ ਅਤੇ ਵਾਪਰ ਰਹੀ ਹੈ। ਜਿੱਦਾਂ ਮੁੱਲਾ ਇੱਕ ਦੋ ਵਾਰੀ ਉੱਤਰ ਕੇ ਗਿਣਦਾ ਅਤੇ ਉਸ ਤੋਂ ਬਾਅਦ ਉਹਦੀ ਹਿੰਮਤ ਵੀ ਨਹੀਂ ਪੈਂਦੀ ਵੀ ਉਹ ਉੱਤਰ ਕੇ ਫਿਰ ਦੁਬਾਰਾ ਤੋਂ ਗਿਣ ਲਏ, ਕਿਉਂਕਿ ਉਹਦੇ ਮਨ ਦੇ ਵਿੱਚ ਡਰ ਹੈ। ਅਤੇ ਇਸੇ ਤਰ੍ਹਾਂ ਦਾ ਡਰ ਸਾਡੇ ਮਨ ਦੇ ਵਿੱਚ ਵੀ ਹੈ ਕਿ ਜੇ ਆਪਾਂ ਇਹਦੇ ਤੋਂ ਉੱਤਰ ਕੇ ਪਾਸੇ ਹੋ ਕੇ ਗਿਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨਾ ਹੋਵੇ ਕਿ ਗਾਇਬ ਹੀ ਹੋ ਜਾਵੇ, ਇਹ ਨਾ ਹੋਵੇ ਕਿ ਵਾਰ ਵਾਰ ਉੱਤਰ ਕੇ ਗਿਣਨ ਦੇ ਨਾਲ ਹੋਰ ਘਾਟਾ ਪੈ ਜਾਵੇ। ਅਤੇ ਇੱਕ ਹੋਰ ਨਜ਼ਰੀਏ ਦੇ ਨਾਲ ਵੀ ਆਪਾਂ ਇਸ ਕਹਾਣੀ ਨੂੰ ਵੇਖ ਸਕਦੇ ਹਾਂ। ਇੱਕ ਸਮਾਂ ਹੁੰਦਾ ਜਦੋਂ ਆਪਾਂ ਪੈਦਲ ਯਾਤਰਾ ਕਰਦੇ ਹਾਂ, ਜਿੱਦਾਂ ਮੁੱਲਾ ਕਰ ਰਿਹਾ, ਇਹ ਸਾਰੀਆਂ ਸੁੱਖ ਸੁਵਿਧਾਵਾਂ, ਇਹ ਸਾਰੇ ਖੋਤੇ ਸਾਡੇ ਆਸ ਪਾਸ ਹੀ ਤਾਂ ਤੁਰੇ ਫਿਰਦੇ ਆ, ਇਹ ਸਾਰੀ ਧਨ ਦੌਲਤ, ਸਾਰਾ ਕੁਛ, ਸਾਰੇ ਐਸ਼ੋ ਇਸ਼ਰਤ ਸਾਡੇ ਆਸ ਪਾਸ ਤੁਰੇ ਫਿਰਦੇ ਆ, ਅਤੇ ਆਪਾਂ ਨਾਲ ਨਾਲ ਤੁਰੇ ਫਿਰਦੇ ਹਾਂ, ਮਿਹਨਤ ਕਰਦੇ ਹਾਂ, ਜਿੱਦਾਂ ਉਹ ਆਪਣੇ ਪੈਰਾਂ 'ਤੇ ਚੱਲ ਰਿਹਾ ਸੀ। ਇਸੇ ਤਰ੍ਹਾਂ ਦੇ ਨਾਲ ਇੱਕ ਜ਼ਿੰਦਗੀ ਦਾ ਸ਼ੁਰੂਆਤੀ ਸਮਾਂ ਹੁੰਦਾ ਜਦੋਂ ਆਪਾਂ ਬਹੁਤ ਮਿਹਨਤ ਕਰਦੇ ਹਾਂ, ਭੱਜ ਭੱਜ ਕੇ ਮਿਹਨਤ ਕਰਦੇ ਹਾਂ, ਕਮਾਉਂਦੇ ਹਾਂ, ਅਤੇ ਫਿਰ ਸਾਡੇ ਕੋਲ ਇੰਨਾ ਕੁ ਧਨ ਦੌਲਤ ਇੰਨਾ ਕੁ ਇਕੱਠਾ ਹੋ ਜਾਂਦਾ ਇਹਨਾਂ ਖੋਤਿਆਂ ਵਾਂਗੂ ਕਿ ਆਪਾਂ ਸੋਚਦੇ ਹਾਂ ਕਿਉਂ ਨਾ ਇਹਨਾਂ ਦੀ ਸਵਾਰੀ ਕਰ ਲਈ ਜਾਵੇ, ਕਿਉਂ ਨਾ ਇਹਨਾਂ ਸੁੱਖ ਸੁਵਿਧਾਵਾਂ ਨੂੰ ਮਾਣ ਲਿਆ ਜਾਵੇ, ਐਵੇਂ ਕਿਉਂ ਆਪਾਂ ਆਪਣੇ ਪੈਰ ਥਕਾਉਂਦੇ ਹਾਂ, ਆਪਣੇ ਆਪ ਨੂੰ ਖਪਾਉਂਦੇ ਹਾਂ। ਅਤੇ ਫਿਰ ਆਪਾਂ ਜਦੋਂ ਪਹਿਲੀ ਵਾਰ ਇਹਨਾਂ ਸੁੱਖ ਸੁਵਿਧਾਵਾਂ ਦੀ ਸਵਾਰੀ ਕਰਦੇ ਹਾਂ ਨਾ, ਤਾਂ ਸਾਨੂੰ ਲੱਗਦਾ ਹਾਂ ਪੈਰਾਂ ਨੂੰ ਆਰਾਮ ਆਇਆ, ਹੁਣ ਤਾਂ ਸਾਨੂੰ ਸਾਹ ਹੀ ਨਹੀਂ ਚੜ੍ਹਨਾ, ਹੁਣ ਜਿੰਨਾ ਮਰਜ਼ੀ ਆਪਾਂ ਭੱਜੀਏ, ਜਿੰਨਾ ਮਰਜ਼ੀ ਆਪਾਂ ਦੂਰ ਤੱਕ ਸਫ਼ਰ ਕਰੀਏ, ਹੁਣ ਇਹਨਾਂ ਸੁੱਖ ਸੁਵਿਧਾਵਾਂ ਦੇ ਸਿਰ ਦੇ ਉੱਤੇ ਆਪਾਂ ਲੰਮੀ ਪਾਰੀ ਖੇਡ ਸਕਦੇ ਹਾਂ, ਕਿਉਂਕਿ ਹੁਣ ਸਾਡਾ ਸਰੀਰ ਥੱਕਣਾ ਹੀ ਨਹੀਂ, ਜਿਸਮ ਥੱਕਣਾ ਹੀ ਨਹੀਂ। ਪਰ ਫਿਰ ਇੱਕ ਸਮਾਂ ਆਉਂਦਾ ਜਦੋਂ ਸਰੀਰ ਤਾਂ ਨਹੀਂ ਥੱਕਦਾ, ਦਿਮਾਗ ਥੱਕਣਾ ਸ਼ੁਰੂ ਹੋ ਜਾਂਦਾ, ਕਿਉਂਕਿ ਜਿੰਨਾ ਚਿਰ ਬੰਦਾ ਆਪ ਮਿਹਨਤ ਕਰਦਾ, ਹੱਥੀਂ ਕਿਰਤ ਕਰਦਾ, ਉਹਨਾਂ ਚਿਰ ਤੱਕ ਇੱਕ ਬੈਲੈਂਸ ਬਣਿਆ ਰਹਿੰਦਾ, ਦਿਮਾਗ ਦੇ ਵਿੱਚ ਐਵੇਂ ਅਜਾਈਂ ਬੁਰੇ ਵਿਚਾਰ ਨਹੀਂ ਆਉਂਦੇ, ਸਾਡਾ ਧਿਆਨ ਉਸ ਕੰਮ ਦੇ ਉੱਤੇ ਕਿਰਤ ਦੇ ਉੱਤੇ ਕੇਂਦਰਿਤ ਰਹਿੰਦਾ। ਅਤੇ ਜਦੋਂ ਆਪਾਂ ਸਵਾਰੀ ਕਰ ਲੈਂਦੇ ਹਾਂ ਆਪਣੀ ਕੀਤੀ ਕਮਾਈ ਦੀ, ਯਾਨੀ ਕਿ ਹੱਥੀਂ ਕੰਮ ਕਰਨਾ ਆਪਾਂ ਛੱਡ ਦਿੰਦੇ ਹਾਂ, ਅਤੇ ਫਿਰ ਸਾਡਾ ਦਿਮਾਗ ਉਲਝਦਾ ਪੁੱਠੇ ਸਿੱਧੇ ਸੋਚਾਂ ਦੇ ਵਿੱਚ, ਪੁੱਠੇ ਸਿੱਧੇ ਕੰਮਾਂ ਦੇ ਵਿੱਚ, ਕਿਉਂਕਿ ਹੋਰ ਤਾਂ ਕੁਛ ਕਰਨ ਨੂੰ ਬਚਿਆ ਨਹੀਂ। ਅਤੇ ਬਹੁਤੇ ਸਾਡੇ 'ਚੋਂ ਆਪਾਂ ਇਹ ਵੀ ਕੁਛ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਨਜਾਇਜ਼ ਐਵੇਂ ਮਨ ਦੇ ਵਿੱਚ ਵਿਚਾਰ ਆਉਂਦੇ ਆ, ਜਿੱਦਾਂ ਮੁੱਲਾ ਖੋਤੇ ਗਿਣੀ ਜਾਂਦਾ ਸੀ, ਜਿੱਦਾਂ ਉਹਨੂੰ ਲੱਗਦਾ ਸੀ ਪਤਾ ਨਹੀਂ ਮੇਰੇ 'ਤੇ ਕਿਸੇ ਨੇ ਜਾਦੂ ਕਰ ਦਿੱਤਾ, ਪਤਾ ਨਹੀਂ ਮੇਰਾ ਸਾਰਾ ਕੁਛ ਹੀ ਨਾ ਖੁੱਸ ਜਾਵੇ, ਇੱਥੋਂ ਉਤਰ ਕੇ ਉਹਦੀ ਸਵਾਰੀ ਕਰਾਂ, ਉੱਥੋਂ ਉਤਰ ਕੇ ਉਹਦੀ ਸਵਾਰੀ ਕਰਾਂ। ਅਤੇ ਸ਼ਾਇਦ ਕਹਾਣੀ ਵਾਲਾ ਸਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਾਨੂੰ ਲੋੜ ਇੱਕੋ ਖੋਤੇ ਦੀ ਹੈ, ਸਵਾਰੀ ਆਪਾਂ ਇੱਕ ਖੋਤੇ ਦੀ ਕਰਨੀ, ਅਤੇ ਬਾਕੀ ਐ ਬਈ ਆਪਾਂ ਪਿੱਛੇ ਪਿੱਛੇ ਲਾਏ ਨੇ, ਜਿਹਦੀ ਆਪਾਂ ਸਮੇਂਦਰ ਸਮੇਂ ਗਿਣਤੀ ਕਰਦੇ ਰਹਿੰਦੇ ਹਾਂ ਅਤੇ ਆਪਣਾ ਟਾਈਮ ਖਰਾਬ ਕਰਦੇ ਰਹਿੰਦੇ ਹਾਂ। ਆਹ ਵੀ ਮੈਂ ਹਾਸਲ ਕਰਨਾ, ਆਹ ਵੀ ਮੇਰਾ, ਇਹ ਵੀ ਕਿਤੇ ਗਵਾਚ ਨਾ ਜਾਵੇ, ਅਤੇ ਉਹਦੀ ਤਾਂ ਸਾਨੂੰ ਲੋੜ ਵੀ ਨਹੀਂ ਹੈ। ਉਹ ਤਾਂ ਐਵੇਂ ਆਪਾਂ ਪਿੱਛੇ ਪਿੱਛੇ ਹੱਕੀ ਆਉਂਦੇ ਹਾਂ, ਕਿਉਂਕਿ ਆਪਾਂ ਆਪਣੇ ਪਿੰਡ ਦੇ ਵਿੱਚ, ਆਪਣੇ ਘਰ, ਆਪਣੀ ਟੈਰੀਟਰੀ ਦੇ ਵਿੱਚ ਜਾ ਕੇ ਬੱਲੇ ਬੱਲੇ ਕਰਾਉਣੀ ਆ। ਹੁਣ ਚਾਹੇ ਇਹਨਾਂ ਖੋਤਿਆਂ ਨੂੰ ਕੱਢ ਕੇ ਗੱਡੀਆਂ ਪਾ ਲਓ, ਚਾਹੇ ਘਰ ਪਾ ਲਓ, ਅਤੇ ਚਾਹੇ ਕੁਛ ਹੋਰ, ਇਹ ਸਿਰਫ ਪਿੱਛੇ ਪਿੱਛੇ ਐਵੇਂ ਤੁਰੇ ਆਉਂਦੇ ਨੇ, ਜਿਨ੍ਹਾਂ ਦੇ ਕਰਕੇ ਆਪਾਂ ਬੱਲੇ ਬੱਲੇ ਹੀ ਕਰਾਉਣੀ, ਹੋਰ ਬਹੁਤੀ ਕੋਈ ਲੋੜ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ। ਸੋ ਇਹ ਕਹਾਣੀਆਂ ਸਾਡੀ ਜ਼ਿੰਦਗੀ ਦੀਆਂ ਕਹਾਣੀਆਂ, ਇਨਸਾਨ ਦੀ ਕਹਾਣੀ, ਇਨਸਾਨ ਦੀ ਸੋਚ ਦੀ ਕਹਾਣੀ, ਇਨਸਾਨ ਦੀ ਬਿਰਤੀ ਦੀ ਕਹਾਣੀ, ਇਨਸਾਨ ਦੇ ਲਾਲਚ ਦੀ ਕਹਾਣੀ। ਅਤੇ ਜਿਹਨੇ ਸਿੱਖਣਾ ਉਹ ਭਲੀ ਭਾਂਤ ਸਿੱਖ ਜਾਂਦਾ ਹੈ ਇੱਦਾਂ ਦੀ ਕਹਾਣੀਆਂ ਤੋਂ। ਕੋਸ਼ਿਸ਼ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿੱਥੋਂ ਵੀ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖਣ ਨੂੰ ਮਿਲੇ ਉਸੇ ਤਰ੍ਹਾਂ ਦੇ ਨਾਲ ਸਿੱਖ ਲਈਏ, ਅਤੇ ਜੇਕਰ ਬੜੇ ਰੌਚਕ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਜ਼ਿੰਦਗੀ ਦੀ ਸਮਝ ਆ ਜਾਵੇ ਤਾਂ ਫਿਰ ਇਹਦੇ ਨਾਲ ਦੀ ਰੀਸ ਨਹੀਂ। ਆਸ ਕਰਦੇ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਜੇਕਰ ਤੁਹਾਨੂੰ ਵਧੀਆ ਲੱਗੀ ਤੁਹਾਨੂੰ ਮੌਲਾ ਨਸੀਰੂਦੀਨ ਦੀ ਕਹਾਣੀ, ਅਤੇ ਤੁਸੀਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ। ਅੱਗੇ ਸ਼ੇਅਰ ਕਰਨ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਤੁਹਾਨੂੰ ਪੋਡਕਾਸਟ ਮਿਲ ਜਾਊਗੀ। ਧੰਨਵਾਦ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: Hi, this is Arbaaz Khan and you're listening to Hanji Radio 167 4 a.m.

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: Hi, this is Rita Chadda and you're hearing me on Radio Hanji 1674 AM.

Home Run Radio Magic. Ahí

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ
2: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: Hi, this is Imran Hashmi and you're listening to me on Radio Haji

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
0: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
2: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਸਤਿ ਸ਼੍ਰੀ ਅਕਾਲ, ਮੈਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਮੇਕਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਸ ਕਰਦੇ ਹਾਂ ਹੁਣ ਧੁੱਪ ਨਿਕਲ ਚੁੱਕੀ ਹੋਊਗੀ, ਮਾਣ ਰਹੇ ਹੋਗੇ ਤੁਸੀਂ ਧੁੱਪ ਦਾ ਆਨੰਦ ਜੇ ਨਿਕਲੀ ਆ ਤੇ ਅਤੇ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਅਤੇ ਤੁਸੀਂ ਗਾਣਾ ਇੰਜੋਏ ਕਰ ਰਹੇ ਸੀ ਰਾਜ ਹੇਰ ਦਾ ਅਤੇ ਇਸ ਤੋਂ ਪਹਿਲਾਂ ਹਸਤਿੰਦਰ ਦਾ, ਅਤੇ ਗਾਣਿਆਂ ਦੇ ਨਾਲ ਤੁਸੀਂ ਚਾਹ ਵੀ ਇੰਜੋਏ ਕਰ ਲਈ ਹੋਊਗੀ ਅਤੇ ਆਪਾਂ ਹੁਣ ਤੁਹਾਡਾ ਸਾਥ ਇੰਜੋਏ ਕਰਦੇ ਹਾਂ। ਮੇਰੇ ਨਾਲ ਸੁਪਰਨਾਲ
1: ਜੀ, ਹਾਂ ਬਿਲਕੁਲ, ਆਸ ਕਰਦੇ ਹਾਂ ਤੁਸੀਂ ਜਿਹੜਾ ਦਿਨ ਆ ਉਹਨੂੰ ਰੇੜੇ ਪਾ ਲਿਆ ਹੋਊਗਾ, ਅਤੇ ਜਾਂ ਫਿਰ ਰੇੜੇ ਉੱਤੇ ਚੜ੍ਹ ਕੇ ਪਹੁੰਚ ਗਏ ਹੋਵੋਗੇ ਔਫਿਸ, ਰੇੜੇ 'ਤੇ ਨਹੀਂ ਚੜ੍ਹੇ ਹੋਵੋਗੇ ਤਾਂ ਗੱਡੀ 'ਤੇ ਚੜ੍ਹ ਕੇ ਪਹੁੰਚ ਗਏ ਹੋਵੋਗੇ, ਜਾਂ ਫਿਰ ਘਰ ਬੈਠ ਕੇ ਕਰ ਰਹੇ ਹੋਵੋਗੇ ਔਫਿਸ ਦਾ ਕੰਮ, ਜਾਂ ਫਿਰ ਬਾਹਰ ਜਾ ਕੇ ਕਰ ਰਹੇ ਹੋਵੋਗੇ ਘਰ ਦਾ ਕੰਮ, ਜੋ ਵੀ ਤੁਸੀਂ ਕਰ ਰਹੇ ਹੋ ਪਰਮਾਤਮਾ ਕਰੇ ਉਹ ਨਿਪਰੇ ਚੜ੍ਹੇ ਅਤੇ ਤੁਸੀਂ ਵਧੀਆ ਵਧੀਆ ਕਮਾਈਆਂ ਕਰਕੇ ਆਪਣੇ ਘਰਾਂ ਨੂੰ ਵਾਪਸ ਆਓ। ਅਸੀਂ ਵਾਪਸ ਆ ਚੁੱਕੇ ਹਾਂ ਇੱਕ ਵਿਸ਼ਾ ਲੈ ਕੇ, 7 ਸ਼ਬਦ ਲੈ ਕੇ, ਅਤੇ ਕੀ ਹੋ ਰਿਹਾ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਲੈ ਕੇ। ਧੁੱਪ ਭਾਵੇਂ ਬਾਹਰ ਆਈ ਹੈ ਕਿ ਨਹੀਂ ਆਈ ਉਹ ਸਾਨੂੰ ਪਤਾ ਨਹੀਂ, ਕਿਉਂਕਿ ਅਸੀਂ ਅੰਦਰ ਬੈਠੇ ਹਾਂ। ਸਵੇਰੇ ਤਾਂ ਰਣਜੋਜੀ ਜਦੋਂ ਮੈਂ ਆਈ ਹਾਂ ਬੜੀ ਸੋਹਣੀ ਧੁੱਪ ਸੀਗੀ, ਅਤੇ ਮੈਂ ਇਹੀ ਸੋਚ ਕੇ ਗਈ ਸੀ ਕਿ ਮੈਂ ਬਾਹਰ ਉੱਥੇ ਨਾ ਟਿਕਵੀਂ ਜਿਹੀ ਧੁੱਪ 'ਚ ਬੈਠ ਕੇ ਮਤਲਬ ਆਪਣਾ ਚਾਹ ਪਾਣੀ ਪੀਊਂਗੀ ਅਤੇ ਉਦੋਂ ਬਾਅਦ ਵਿੱਚ ਫਿਰ ਮੈਂ ਆਪਾਂ ਪ੍ਰੋਗਰਾਮ ਕਰਾਂਗੇ। ਜਦੋਂ ਮੈਂ ਬਾਹਰ ਗਈ ਮੈਂ ਕਿਹਾ ਸੋ ਕੁਛ ਵੀ ਹੋ ਸਕਦਾ, ਕੁਦਰਤ ਆ, ਕੁਦਰਤ ਅੱਗੇ ਕਿਹਦਾ ਜ਼ੋਰ ਆ।
0: ਹਾਂ ਨਹੀਂ ਬਿਲਕੁਲ, ਇਹ ਤਾਂ ਹੈ, ਕੀ ਕਰ ਸਕਦੇ ਹਾਂ।
1: ਸਭ ਤੋਂ ਵੱਡੀ ਜਿਹੜੀ ਆ, ਸਭ ਤੋਂ ਵੱਡਾ ਸਾਇੰਟਿਸਟ ਆ ਜਿਹੜਾ ਉਹ ਪਰਮਾਤਮਾ ਆ, ਉਹ ਕੁਦਰਤ ਆ, ਅਤੇ ਦੇਖਦੇ ਹਾਂ ਕਿ ਸਾਡੀ ਕੁਦਰਤ ਕੀ ਕਰਦੀ ਆ, ਅੱਜ ਠੰਡ ਲੈ ਕੇ ਆਉਂਦੀ ਆ ਕਿ ਧੁੱਪ ਲੈ ਕੇ ਆਉਂਦੀ ਆ। ਕੱਲ੍ਹ ਨੂੰ ਤਾਂ ਮੀਂਹ ਆ, ਇਹ ਮੇਰਾ ਫੋਨ ਕਹਿੰਦਾ ਸੀ। ਹਾਂ
0: ਓਕੇ,
1: ਅਤੇ ਸਾਨੂੰ ਸੀਸ ਵੀ ਦੱਸ ਗਈ ਸੀ ਸਵੇਰੇ, ਸਾਰਾ ਹਫ਼ਤਾ ਮੀਂਹ ਪੈਣਾ ਆ।
0: ਜਿੱਥੇ ਵੇਖੋ ਕੁਛ ਮਾੜਾ ਹੋਇਆ ਉੱਥੇ ਕੁਛ ਚੰਗਾ ਵੀ ਹੋਊਗਾ,
1: ਬਿਲਕੁਲ
0: ਹੈ ਨਾ, ਰੰਗ ਤੇ ਚੜ੍ਹਦਾ ਹੀ ਆ। ਥੈਂਕ ਯੂ ਤੁਹਾਡਾ। ਤੇ ਅੱਜ ਹੈਗਾ ਵਾ ਆਪਣਾ ਕੀ ਆ, ਮੰਗਲਵਾਰ,
1: ਜਿੱਦਣ ਮੈਂ ਹੁੰਦੀ ਹਾਂ ਉਦਣ ਮੰਗਲਵਾਰ।
0: ਅੱਜ ਮੰਗਲਵਾਰ ਆ ਤੇ ਅੱਜ ਫਿਰ 7 ਸ਼ਬਦ ਵੀ ਆਏ ਹੋਣਗੇ, ਆਏ ਨਹੀਂ ਹੋਣੇ, ਤੁਸੀਂ ਲਿਆਏ ਹੋਣੇ।
1: ਓਕੇ,
0: ਤੇ 7 ਸ਼ਬਦ ਹੁੰਦੇ ਨੇ ਅੱਜ ਸਾਡੇ, ਤੇ ਅੱਜ ਦਾ ਵਿਸ਼ਾ ਹੁੰਦਾ ਵਾ ਤੇ ਨਾਲ ਹੁੰਦਾ ਵਾ ਵੀ ਚੱਲ ਕੀ ਰਿਹਾ ਵਾ ਸਾਡੇ ਆਸ ਪਾਸ, ਹਨਾ, ਸੋਸ਼ਲ ਮੀਡੀਆ ਦੇ ਉੱਤੇ ਕੀ ਵਾਇਰਲ, ਕੀ ਚੱਲ ਰਿਹਾ ਵਾਇਰਲ, ਕੀ ਚੱਲ ਰਿਹਾ, ਤੇ ਤੁਸੀਂ ਵੀ ਦੱਸ ਸਕਦੇ ਹੋ, ਤੁਸੀਂ ਵੀ ਥੋੜੀ ਜਿਹੀ ਸਾਂਝ ਪਾਇਆ ਕਰੋ। ਜੋ
1: ਤੁਸੀਂ ਵੱਡੇ ਜੇਮਸ ਬੌਂਡ 007
0: ਅੱਛਾ ਵੇਰੀ ਚੱਲ ਰਿਹਾ ਜੀ,
1: ਮੇਰੇ ਕੋਲ ਤਾਂ ਕੁਛ ਹੋਰ ਵੀ ਚੱਲ ਰਿਹਾ ਜਿਹੜਾ ਮੈਨੂੰ ਜ਼ਿਆਦਾ ਮਜ਼ੇਦਾਰ ਲੱਗਿਆ।
0: ਓਕੇ ਓਕੇ, ਚਲੋ ਫਿਰ ਆਪਾਂ,
1: ਜਿਹੜਾ ਮੈਨੂੰ ਲੱਗਾ ਕਿ ਸ਼ਾਇਦ ਮੈਂ ਵੀ ਫਿਊਚਰ 'ਚ ਕਰ ਸਕਦੀ ਹਾਂ, ਭਾਵੇਂ ਹਾਲੇ ਮੈਂ ਕਿ ਨਹੀਂ ਨਹੀਂ ਕੀਤਾ।
0: ਹਾਂ, ਅਸਾਂ ਤਾਂ, ਅਸੀਂ ਤਾਂ ਤੁਹਾਡੇ 'ਤੇ ਟਰਾਸਟ ਕਰਨਾ,
1: ਟਰਾਸਟ ਕਰ ਲਿਓ
0: ਤੁਹਾਡਾ,
1: ਟਰਾਸਟ ਬਣਾਈ ਜਾਣਾ, ਟਰਾਸਟ
0: ਇੰਟਰਸਟ ਨਾ ਬਣਾ ਦਿਓ।
1: ਹਾਂ ਸਹੀ ਗੱਲ ਹੈ,
0: ਇੰਟਰਸਟ ਨੇ ਲੋਕਾਂ ਦੇ ਹਾਲ ਬਹਾਲ ਕੀਤੇ ਫਿਲਹਾਲ ਤੇ। ਤੇ ਚਲੋ ਆਪਾਂ ਪਹਿਲਾਂ ਆਪਾਂ 7 ਸ਼ਬਦ ਲੈ ਲਈ। ਓਕੇ ਹਾਂਜੀ,
1: ਸਾਡਾ ਜਿਹੜਾ ਅੱਖਰ ਆ ਉਹ ਹੈਗਾ ਰਾਰਾ, ਤੇ ਸਾਡਾ ਅੱਜ ਦਾ ਪਹਿਲਾ ਸ਼ਬਦ ਹੈ ਰਖੇਲ।
0: ਓਕੇ ਰਖੇਲ, ਹਾਂਜੀ।
1: ਦੂਸਰਾ ਅੱਜ ਦਾ ਸਾਡਾ ਸ਼ਬਦ ਹੈ ਰਮਜ। ਤੀਸਰਾ ਸ਼ਬਦ ਹੈ ਰਫੜ। ਚੌਥਾ ਸ਼ਬਦ ਹੈ ਰਾਹੀ।
0: ਓਕੇ,
1: ਪੰਜਵਾਂ ਸ਼ਬਦ ਹੈ ਰੋਮ।
0: ਹਾਂਜੀ,
1: ਛੇਵਾਂ ਸ਼ਬਦ ਆ ਸਾਡਾ ਅੱਜ ਦਾ ਰੂਪ
0: ਜੀ।
1: ਸੱਤਵਾਂ ਤੇ ਆਖਰੀ ਸ਼ਬਦ ਆ ਸਾਡਾ ਅੱਜ ਦਾ ਰੇਣਕ।
0: ਰੇਣਕ
1: ਜੀ,
0: ਅੱਛਾ, ਨਾ ਰੇਣਕ, ਰੇਣਕੂ
1: ਜੀ,
0: ਕੱਕੇ ਨੂੰ ਦਲੈਂਕੜ,
1: ਔਂਕੜ,
0: ਔਂਕੜ। ਓਕੇ ਓਕੇ, ਲਾਵਾਂ ਤੇ ਣਾ ਤੇ ਕੂ। ਓਕੇ, ਤੇ
1: ਰੇਣਕ ਨਹੀਂ ਕਹਿੰਦੇ, ਰੇਣਕ।
0: ਹਾਂਜੀ ਹਾਂਜੀ,
1: ਰੇਣਕ।
0: ਸੋ ਤਿੰਨ, ਤੀਸਰਾ ਮੈਂ ਭੁੱਲ ਗਿਆ, ਤੇ ਇੱਕ ਰਖੇਲ, ਰਮਜ ਤੇ
1: ਫੜ,
0: ਹਾਂਜੀ ਫੜ, ਓਕੇ ਫੁੱਫੜ ਵਾਲਾ, ਓਕੇ ਠੀਕ ਹੈ। ਰਖੇਲ, ਰਮਜ, ਰਫੜ,
1: ਰਾਹੀ,
0: ਰੋਮ
1: ਜੀ,
0: ਰੱਖ
1: ਜੀ, ਨਹੀਂ ਨਹੀਂ ਰੂਪ,
0: ਰੂਪ, ਸੋਰੀ ਰੂਪ, ਰੂਪ, ਰੂਪ, ਤੇ ਆਪਣਾ ਰੇਣਕ, ਰੇਣਕ ਕੇ ਰੇਣਕੂ,
1: ਰੇਣਕ ਤੇ ਰੇਣਕੂ ਸੇਮ ਸੇਮ ਹੀ ਆ।
0: ਓਕੇ ਓਕੇ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ।
1: ਰਣਜੋਤ ਜੀ, ਤੁਸੀਂ ਕਿਹਾ ਫੁੱਫੜ, ਹੈ ਨਾ, ਕਈ ਜਣੇ ਕਹਿੰਦੇ ਫੁੱਫੂ,
0: ਫੁੱਫੂ, ਹਾਂ ਅੱਜ ਕੱਲ੍ਹ ਉਹ ਹੋ ਗਿਆ, ਹਾਂ ਕਿਉਂਕਿ ਔਖਾ ਹੋ ਗਿਆ ਨਾ,
1: ਉਹ ਫੁੱਫੂ ਨਹੀਂ,
0: ਹਾਂ ਅੱਜ ਕੱਲ ਫੁੱਫੂ ਹੋ ਗਿਆ,
1: ਉਹ ਵਾਲੀ ਫੁੱਫੂ,
0: ਹਾਂ ਫੂ ਵੀ ਕਹਿੰਦੇ, ਫੂ ਵੀ ਕਹਿੰਦੇ ਹੁੰਦੇ, ਫੂ ਵੀ ਕਹਿੰਦੇ, ਜਿੱਦਾਂ ਸਿਸਟਰ
1: ਦੀ ਹੋ ਗਿਆ ਨਾ,
0: ਹਾਂ ਦੀ ਹੋ ਗਿਆ, ਸਿਸਟਰ ਤੋਂ ਸਿਸ ਬਣ ਗਿਆ, ਹੈਨਾ।
1: ਮੈਂ ਨਾ ਥੋੜੇ ਜਿਹਾ ਦਿਨ ਪਹਿਲਾਂ ਦੇਖਦੀ ਪਈ ਸੀ ਕਿ ਜਿਹੜੀ ਫੁੱਫੂ ਆ ਇੱਕ ਰੈਸਪੀ ਆ,
0: ਫੁੱਫੂ
1: ਜੀ,
0: ਓਕੇ,
1: ਹਾਂ ਉਹ ਬੜੀ ਐ ਜਿੱਦਾਂ ਉਹ ਨਹੀਂ ਹੁੰਦੇ ਕੀ ਹੁੰਦੇ ਆਪਣੇ ਕੋਫਤੇ ਜੇ, ਇੱਦਾਂ ਦੀ ਰੈਸਪੀ ਆ ਉਹ
0: ਫੁੱਫੂ,
1: ਹਾਂ ਉਹ ਕੋਈ ਨਾ ਜਿੱਦਾਂ ਮੈਨੂੰ ਸਕਰੋਲ ਕਰਦੀ ਨੂੰ ਮੈਨੂੰ ਦਿਸੀ ਇੱਕ ਰੀਲ, ਤੇ ਉਹਦੇ ਵਿੱਚ ਸੀਗਾ ਫੁੱਫੂ ਇਜ਼ ਨਾਟ ਜਸਟ ਅ ਫੂਡ, ਇਟਸ ਲਾਈਕ ਮੋਰ ਦੈਨ ਫੂਡ ਹੈ ਮੈਂ ਕਿਹਾ ਅੱਛਾ ਇਹ ਫੁੱਫੂ ਵੀ ਨੋਟ ਜਸਟ ਲਾਈਕ ਅ ਫੁੱਫੂ ਇਸ ਮੋਰ ਦੈਨ ਫੁੱਫੂ
0: ਫੁੱਫੂ ਇਜ਼ ਅ ਰੈਸਪੀ ਵਿਚ ਭੂਆ ਇਜ਼ ਮੇਡ
1: ਹਾਂ ਪਤਾ ਨਹੀਂ ਹੁਣ ਭੂਆ ਵਿਚਾਰੀ ਉਹ ਫੁੱਫੂ ਮੈਂ ਗੱਲ ਹੈ ਮੈਂ ਸਾਰਾ ਲਾ ਕੇ ਟਾਈਮ ਉੱਥੇ ਇੱਕ ਦੋ ਮਿੰਟ ਫਾਸਟ ਫਾਰਵਰਡ ਕਰ ਕਰਕੇ ਦੇਖਿਆ ਬਾਅਦ ਚ ਮੈਨੂੰ ਮਤਲਬ ਮੈਂ ਕੋਫਤਿਆਂ ਵਰਗੇ ਸਵਾਦ ਉਹਨਾਂ ਦੀ ਸ਼ਕਲੇ ਦੱਸਦੀ ਆ ਫੁੱਫੜ ਫੁੱਫੜੇ ਹੁੰਦੇ ਆ
0: ਹੋਰ ਕਿਹੇ ਹੋਰ ਕਿਹੇ ਉਹਦਾ ਵਾ
1: ਹਾਂਜੀ
0: ਓਕੇ
1: ਮੈਂ ਕਿਹਾ ਫੁੱਫੜ
0: ਫੁੱਫੜੇ ਹੁੰਦੇ ਉਹ ਹੁੰਦਾ ਨਾ ਉਹਨਾਂ ਦਾ ਵੀ ਹੁੰਦਾ ਵਾ ਫੂ ਆਪਣਾ ਵੀਤਨਾਮੀਜ਼ ਵੀ ਆ ਫੂਡ
1: ਓਕੇ ਉਹ ਵੀ ਉਹ ਕੋਫਤਿਆਂ ਵਰਗਾ ਹੁੰਦਾ
0: ਨਹੀਂ ਕੋਫਤੇ ਵਰਗਾ ਤੇ ਨਹੀਂ
1: ਉਹ ਤਾਂ ਸਬਜ਼ੀ ਐਂ ਸੀ ਕੋਫਤਿਆਂ ਦੇ ਵਰਗਾ ਇਟਸ ਨਾਟ ਫੁੱਫੂ ਔਨ ਦਾ ਪਲੇਟ ਕਹਿੰਦੀ ਮੈਂ ਕਿਹਾ ਦੇਖਦੇ ਹਾਂ ਸ਼ਾਇਦ ਵੀ ਨਵੀਂ ਕੋਈ ਰੈਸਪੀ ਹਨਾ ਕੱਢੀਏ ਕੋਈ ਇਜਾਦ ਕਰੀਏ ਕੁਛ ਕੁਛ ਨਾ ਕੁਛ
0: ਤਾਂ ਮੈਂ ਅਕਸਰ ਨੋਟ ਕਰਦਾ ਜਿਹੜੀਆਂ ਬੀਬੀਆਂ ਬਹੁਤ ਰੈਸਪੀਆਂ ਵੇਖਦੀਆਂ ਨਾ
1: ਉਹ ਬਣਾਉਂਦੀਆਂ ਕੁਛ ਨਹੀਂ
0: ਨਾ ਨਾ ਉਹਨਾਂ ਸਿਰਫ ਵੇਖਣੀਆਂ ਹੁੰਦੀਆਂ ਉਹਨਾਂ ਵੇਖਣ ਦਾ ਇੰਟਰਸਟ ਹੁੰਦਾ ਵਟ ਬਾਈ ਯੂ
1: ਨਹੀਂ ਮੈਂ ਤਾਂ ਬਣਾਉਂਦੀ
0: ਅੱਛਾ ਤੁਸੀਂ ਵੇਂਦੇ ਹੋ ਤੇ ਫਿਰ ਤੁਸੀਂ ਬਣਾ ਕੇ ਵੀ ਵੇਂਦੇ
1: ਹਾਂ ਤੇ ਫਿਰ ਮੈਂ ਧੱਕੇ ਨਾਲ ਕਹਾਣੀ ਵੀ ਆ ਵੀ ਕਹੋ ਸਵਾਦ ਆ ਇੰਨਾ ਕੁ ਨਹੀਂ ਮੈਂ ਛੱਡ ਦਿੰਦੀ ਕਿਸੇ ਨੂੰ ਸਾਰਿਆਂ ਨੇ ਕਿਹਾ ਉਹ ਕਹਿੰਦੇ ਬਾਕੀ ਤਾਂ ਮਜਬੂਰ ਆ ਵਿਚਾਰੇ ਕਹਿਣ ਨੂੰ
0: ਮੇਰੀ ਥੋੜੀ ਮਜਬੂਰੀ ਆ ਚਲੋ ਮੰਨ ਲੈਣੇ
1: ਹਾਂ
0: ਗੁੱਡ ਤੇ ਕੀ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ
1: ਸੈਮਸੰਗ ਕਰਦੇ ਕਿ ਸੋਸ਼ਲ ਮੀਡੀਆ ਤੇ ਅੱਜ ਮੈਂ ਹਵਾਵਾਂ ਦੀ ਗੱਲ ਕਰਨੀ ਰਣਜੋਤ ਜੀ ਅੱਜ ਮੈਂ ਧਰਤੀ ਤੇ ਰਹਿਣਾ ਅੱਜ ਮੈਂ ਉੱਡਦੀ ਫਿਰਨਾ ਸਾਰੇ ਪਾਸੇ ਤੁਸੀਂ ਦੇਖੀ ਜਾਇਓ ਅੱਜ ਥੱਲੇ ਉਤਰਨਾ ਨਹੀਂ ਭਾਵੇਂ ਕੱਲ ਨੂੰ ਜਾ ਕੇ ਮੂੰਹ ਨਾ ਭੱਜੇ ਮੂੰਹ ਦੇ ਮੂੰਹ ਡੇਕ ਕੇ
0: ਓਕੇ ਓਕੇ ਓਕੇ ਸਮਥਿੰਗ
1: ਸਮਥਿੰਗ ਨਿਊ ਤੇ ਸਮਥਿੰਗ ਇੰਟਰਸਟਿੰਗ ਤੇ ਸਮਥਿੰਗ ਲਾਈਕ ਜਿਹੜੀ ਉਮਰ ਆ ਤੁਹਾਨੂੰ ਸਟੋਪ ਨਹੀਂ ਕਰ ਸਕਦੀ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਣੀ ਬੀਬੀ ਦੀ ਵੀਡੀਓ ਜਿਹੜੀ ਵਿੰਗ ਵਾਕਰ ਆ ਜਿਹਨੇ ਆਪਣੇ ਆਪ ਨੂੰ ਜਹਾਜ਼ ਦੇ ਉਹਦੇ ਨਾਲ ਬੰਨ ਕੇ ਤੇ ਉਹਨੇ ਕਾਫੀ ਵਾਰ ਉਹਨੇ ਵੈਸੇ ਫਲਾਈ ਕੀਤਾ ਆ ਉਹਦਾ ਨਾਂ ਹੈਗਾ ਆ ਬੈਟੀ ਬ੍ਰੋਮਿਸ ਤੇ ਉਹ ਇੰਗਲੈਂਡ ਦੀ ਬੋਰਨ ਸੀਗੀ ਪਹਿਲਾਂ ਉਹਨੇ 87 ਸਾਲਾਂ ਦੀ ਉਮਰ ਦੇ ਵਿੱਚ ਉਹਨੇ ਵਿੰਗ ਵਾਕ ਕੀਤੀ ਸੀ ਲਾਈਕ ਉਹਨੇ ਜਹਾਜ਼ ਦੇ ਜਿਹੜੇ ਪੁਰਾਣੇ ਜਹਾਜ਼ ਨਹੀਂ ਹੁੰਦੇ ਉਹਨਾਂ ਨਾਲ ਬੰਨ ਕੇ ਉਹਨੇ ਫਲਾਈ ਕੀਤਾ ਸੀਗਾ
0: ਆਪਣੇ ਆਪ ਨੂੰ ਜਹਾਜ਼ ਨਾ ਮੰਨ ਲੈ
1: ਅੱਛਾ ਹਾਂ ਤੇ ਸਟੰਟ ਕਰਦੀ ਆ ਉਹ
0: ਤੇ
1: ਉਹਨੇ ਹੁਣ
0: 85 ਸਾਲ ਦੀ
1: 87 ਸਾਲ ਦੀ ਸੀ ਹੁਣ ਉਹਨੇ 97 ਸਾਲਾਂ ਦੀ ਉਮਰ ਵਿੱਚ ਇੱਕ ਵਾਰੀ ਫਿਰ ਫੰਡ ਰੇਜ਼ ਕੀਤਾ ਆ ਇਹ ਵਿੰਗ ਵਾਕ ਹੈ ਜਿਹੜੀ ਉਹ ਕਰਕੇ 97 ਸਾਲਾਂ ਦੀ ਆ ਤੇ ਸਭ ਤੋਂ ਵੱਡੀ ਗੱਲ ਲਾਸਟ ਈਅਰ ਉਹਨੂੰ
0: ਸਟ੍ਰੋਕ
1: ਹਾਂ ਲਾਸਟ ਈਅਰ ਉਹਨੂੰ ਸਟ੍ਰੋਕ ਆਇਆ ਸੀਗਾ ਤੇ ਉਹਨੇ ਇਸ ਸਾਲ ਫਿਰ ਉਹ ਕੀਤੀ ਆ ਤੇ ਜਿਹੜੇ ਹਸਪਤਾਲ ਉਹਦੀ ਦੇਖ ਰੇਖ ਕਰਦੇ ਆ ਉਹਨਾਂ ਦੇ ਲਈ ਉਹਨੇ ਫੰਡ ਰੇਜ਼ ਕੀਤਾ ਆ ਤੇ ਉਹਨੇ ਆਪਣਾ ਹੀ ਜਿਹੜਾ ਰਿਕਾਰਡ ਆ ਉਹ ਤੋੜ ਕੇ ਤੇ ਉਹਨੇ ਗਿਨੀਜ਼ ਬੁੱਕ ਦੇ ਵਿੱਚ ਆਪਣਾ ਵਰਲਡ ਰਿਕਾਰਡ ਆ ਜਿਹੜਾ ਉਹ ਬਣਾ ਲਿਆ ਆ 97 ਸਾਲਾਂ ਦੀ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਮੈਂ ਹਲੇ ਬੁੜੀ ਨਹੀਂ ਹੋਈ ਹੈਗੀ ਲਾਈਕ ਮੇਰੀ ਉਹਦੀ ਏਜ ਕੁਛ ਨਹੀਂ ਹੈਗੀ ਤੇ ਮੇਰੀ ਤਾਂ ਕੁਛ ਵੀ ਨਹੀਂ ਹੈਗੀ ਮੈਂ ਕਰ ਸਕਦੀ ਹਾਂ
0: ਪਹਿਲਾਂ ਮੈਂ ਕਿੱਥੇ ਬਣੋਗੇ ਆਪਣੇ ਆਪ ਨੂੰ ਤੁਸੀਂ ਸਭੇ ਦੇ ਨਾ ਬਣ ਕੇ ਫੰਡ ਰੇਜ਼ ਕਰ ਲਓ
1: ਜਿਹੜਾ ਸਫੈਦਾ ਨੀ ਕਹਿਣਾ ਦੇਖੋ ਗਮ ਟ੍ਰੀ ਕਹਿਣਾ ਹੈ ਗਮ
0: ਟ੍ਰੀ ਓਕੇ ਓਕੇ
1: ਹਾਂ ਡੋਡ ਵੀ ਸਿਲੀ ਓਕੇ
0: ਨਹੀਂ ਤੇ ਗਮ ਤੇ ਉਹਨੂੰ ਆਪੇ ਹੋ ਜਾਣਾ
1: ਜਦੋਂ ਮੈਂ ਵੱਜ ਜਾਣਾ
0: ਨਹੀਂ ਉਹ ਕਰਦੇ ਆਪਾਂ ਹਾਸੇ ਨਾ ਹਾਸਾ ਜਿਹੜੇ ਆਪਣੇ ਵਾਤਾਵਰਨ ਪ੍ਰੇਮੀ ਨੇ ਉਹ ਇੱਦਾਂ ਹੀ ਆਪਣਾ ਪ੍ਰੋਟੈਸਟ ਕਰਦੇ ਰੁੱਖਾਂ ਨਾਲ ਬੰਨ ਕੇ ਆਪਣੇ ਆਪ ਨੂੰ ਫਿਰ ਹੋਰ ਜਿਹੜੇ ਬਲਿਆਂ ਨਾਲ ਖੰਭਿਆਂ ਨਾਲ ਇੱਦਾਂ ਬੰਨ ਕੇ ਫਿਰ ਉਹ ਇੱਦਾਂ ਹੀ ਪ੍ਰੋਟੈਸਟ ਕਰਦੇ ਜਿੰਦਰਾ ਮਾਰ ਲੈਂਦੇ ਉਹ ਆਪਣੇ ਆਪ ਨੂੰ ਚਾਬੀ ਸੁੱਟ ਦਿੰਦੇ ਡਾਲਰਾਂ
1: ਨੇ
0: ਬੱਧਾ ਤੁਹਾਨੂੰ ਉੱਥੇ
1: ਜਹਾਜ਼ ਚ ਬਿਠਾ ਕੇ ਉੱਥੇ ਬੰਨਤਾ ਸੀ ਨਾ ਕੁਰਸੀ ਦਾ ਜੀ ਦੂਜੀ ਜਿਹੜੀ ਮੋਸਟ ਵਾਇਰਲ ਰੀਲ ਮੈਨੂੰ ਲੱਗਦੀ ਆ ਉਹ ਹੈਗੀ ਹੈ ਜਿਹੜਾ ਆਪਣੇ ਇੰਡੀਆ ਦੇ ਮੁੰਡੇ ਨੇ ਉੱਤਰਾਖੰਡ ਦਾ ਮੁੰਡਾ ਆ ਉਹ ਅਲਮੋਡਾ ਜ਼ਿਲ੍ਹੇ ਦਾ ਅਤੇ ਉਹਨੇ ਇੱਕ ਉੜਨ ਵਾਲੀ ਕਾਰ ਬਣਾਈ ਆ ਅਤੇ ਉਹ ਉੜਨ ਵਾਲੀ ਕਾਰ ਹੈ ਜਿਹੜੀ ਉਹ ਬੈਟਰੀ ਦੇ ਨਾਲ ਚਾਰਜ ਹੁੰਦੀ ਆ ਉਹਦਾ ਹੁਣੇ ਟੈਸਟ ਫਲਾਈ ਜਿਹੜਾ ਹੋਇਆ ਆ ਤੇ ਉਹਨੂੰ 13 ਸਾਲ ਲੱਗੇ ਆ ਇਹ ਕਾਰ ਬਣਾਉਣ ਨੂੰ, ਰਵੀ ਉਸ ਮੁੰਡੇ ਦਾ ਨਾਮ ਆ, ਤੇ ਉਹ ਕਾਰ ਉਹਨੇ ਇਸ ਤਰੀਕੇ ਨਾਲ ਬਣਾਈ ਆ ਵੀ ਪਹਾੜਾਂ ਦੇ ਵਿੱਚ ਜਿਹੜਾ 90 ਮਿੰਟ ਦਾ ਸਫ਼ਰ ਆ ਉਹ 15 ਮਿੰਟਾਂ ਵਿੱਚ ਜਿਹੜਾ ਉਹ ਪੂਰਾ ਕੀਤਾ ਜਾ ਸਕਦਾ ਆ। ਤੇ ਇਹ ਜਿਹੜੀ ਰੀਲ ਜਾਂ ਆਪਾਂ ਕਹਿ ਲਈਏ ਵਾਇਰਲ ਵੀਡੀਓ, ਇਹ ਸਾਰੇ ਪਾਸੇ ਇੰਸਟਾ, ਟਿਕਟੋਕ, ਜਿੱਥੇ ਮੈਂ ਹੈਗੀ ਵੀ ਨਹੀਂ ਮੈਨੂੰ ਉੱਥੇ ਵੀ ਸੁਪਨੇ ਅੱਜ ਦੇ ਸੀਗੇ।
0: ਹਾਂ,
1: ਕਿੰਨੀ ਮਾਣ ਦੀ ਗੱਲ
0: ਚੱਲਣ ਲੱਗ ਪਈ।
1: ਹਾਂਜੀ, ਉਹਨੇ ਫਲਾਈ ਜਿਹੜਾ ਜਿੱਦਾਂ ਆਪਾਂ ਟੈਸਟ ਫਲਾਈ ਜਿਹੜੀ ਸੀ ਉਹਨੇ ਉਹ ਕਰ ਲਈ ਆ।
0: ਜਦੋਂ ਬੰਦਾ ਬਹੁਤ ਵੱਡੇ ਵੱਡੇ ਕਾਰਨਾਮੇ ਕਰ ਜਾਂਦਾ, ਦਿਮਾਗ ਹੀ ਆ ਤੁਸੀਂ ਸਿੱਧੇ ਪਾਸੇ ਲਾ ਲੋ ਤੇ
1: ਬਹੁਤ ਕੁਛ ਕਰ ਦਿੰਦਾ, ਪੁੱਠੇ ਪਾਸੇ ਲਾ ਦੋ ਤਾਂ ਫਿਰ ਵੀ ਉਹ ਵੀ ਬਹੁਤ ਕੁਛ ਕਰ ਦਿੰਦਾ।
0: ਇਹੀ ਉਮਰ ਹੈ ਪਰ ਸਾਨੂੰ ਨਾ ਇਹ ਦੇਖਦਾ ਉਹੀ ਆ ਜਾਂ ਸੁਣਨ ਨੂੰ ਉਹ ਮਿਲਦਾ ਵੀ ਯੰਗਸਟਰ ਨਾ ਉਹਨਾਂ ਨੇ ਆਹ ਗਲਤ ਕਰਤਾ, ਇੱਦਾਂ ਹੋ ਗਿਆ, ਕਿਉਂਕਿ ਨੈਗੇਟਿਵਿਟੀ ਜਿਹੜੀ ਹਮੇਸ਼ਾ ਜ਼ਿਆਦਾ ਪ੍ਰਮੋਟ ਹੁੰਦੀ ਹੈ।
1: ਅਤੇ
0: ਉੱਥੇ ਆਪਾਂ ਇੱਥੇ ਵੀ ਜੇ ਵੇਖੀਏ ਤੇ ਕਿੰਨੇ ਯੰਗਸਟਰ ਨੇ ਜਿਹੜੇ ਆਪਣਾ ਆਪਣੀਆਂ ਫੀਸਾਂ ਆਪ ਕੱਢ ਰਹੇ ਨੇ, ਕਿੰਨਾ ਸੋਹਣਾ ਪੜ੍ਹ ਰਹੇ ਨੇ, ਕਿੰਨੇ ਨੇ ਜਿਹੜੇ ਖੇਡਾਂ ਦੇ ਵਿੱਚ ਕਿੰਨਾ ਅੱਗੇ ਤੱਕ ਪਹੁੰਚ ਗਏ ਨੇ, ਕੁੜੀਆਂ ਕਿੰਨੀਆਂ ਅੱਗੇ ਤੱਕ ਪਹੁੰਚ ਗਈਆਂ, ਪਰ ਸਾਨੂੰ ਉਹ ਖਬਰਾਂ 'ਚ ਉਹੀ ਸੁਣਨ ਨੂੰ ਮਿਲਦਾ।
1: ਕਈ ਵਾਰੀ ਨਾ ਰਣਜੋਤ ਜੀ ਆਪਾਂ ਬਹੁਤ ਇਸ ਗੱਲ ਨੂੰ ਵੀ ਅੰਡਰ ਐਸਟੀਮੇਟ ਕਰ ਦਿੰਦੇ ਹਾਂ ਕਿ ਇੰਡੀਆ ਨਿਆਣੇ ਇੱਦਾਂ, ਇੰਡੀਆ ਨਿਆਣੇ ਉੱਦਾਂ। ਮੈਂ ਇੱਥੇ ਇੰਡੀਆ 'ਚੋਂ ਆਏ ਹੋਏ ਨਿਆਣਿਆਂ ਨੂੰ ਜਦੋਂ ਦੇਖਦੀ ਹਾਂ, 18 ਸਾਲਾਂ ਦੇ ਬੱਚੇ ਆ ਜਿਹੜੇ, ਹੈ ਨਾ, ਬਸ ਪਲੱਸ ਟੂ ਕੀਤੀ ਅਤੇ ਆਇਲਸ ਕੀਤੀ ਅਤੇ ਆ ਗਏ, ਹੈ ਨਾ, ਮਤਲਬ ਮੇਰੇ ਆਸ ਪਾਸ ਹੀ ਹੁਣ 2-3 ਕੁੜੀਆਂ ਆ, ਮਤਲਬ ਮੈਂ ਉਹਨਾਂ ਨੂੰ ਦੇਖਦੀ ਹਾਂ ਕਿ ਉਹ ਕਿੰਨੀਆਂ ਸਿੰਸੀਅਰ ਆ। ਉਹਨਾਂ ਨੂੰ ਮਤਲਬ ਉਹ ਆਪਣੀਆਂ ਫੀਸਾਂ ਕੱਢਣ ਲੱਗੀਆਂ, ਕੰਮਾਂ 'ਤੇ ਜਾਣ ਲੱਗੀਆਂ, ਉਹਨਾਂ ਨੇ ਮਤਲਬ ਉਹ ਸਾਨੂੰ ਟ੍ਰਿਕਸ ਦੱਸਣ ਲੱਗੀਆਂ ਕਿ ਤੁਸੀਂ ਆਹ ਬੈਂਕ ਦੇ ਵਿੱਚ ਇੱਦਾਂ ਕਰਕੇ ਤੁਸੀਂ ਪੈਸੇ ਸੇਵ ਕਰ ਸਕਦੇ। ਮੈਂ ਮਤਲਬ ਹੈਰਾਨ ਆ ਉਹਨਾਂ ਤੋਂ ਨਾ, ਕਿ ਉਹ ਸਾਰਿਆਂ ਨੂੰ ਮਤਲਬ ਕਰਦੀਆਂ ਕਿ ਨਹੀਂ ਘਰੋਂ ਨਹੀਂ ਪੈਸੇ ਮੰਗਾਉਣੇ। ਅਤੇ ਮੈਂ ਇਹ ਸੋਚਦੀ ਹੁੰਦੀ ਹਾਂ ਵੀ ਜਿਹੜੇ ਇੱਥੇ 16-17 ਸਾਲਾਂ ਦੇ ਬੱਚੇ ਆ, ਕਿ ਉਹ ਮਤਲਬ ਕਿਉਂਕਿ ਅਸੀਂ ਦੇ ਦਿੱਤਾ ਉਹਨਾਂ ਨੂੰ ਸਾਰਾ ਕੁਛ ਨਾ, ਕਿ ਉਹ ਉਹਨਾਂ ਦੀ ਸੋਚ ਮਤਲਬ 22-23 ਸਾਲਾਂ 'ਤੇ ਜਾ ਕੇ ਭਾਵੇਂ ਹੋ ਜਾਊਗੀ, ਹਲੇ ਤਾਂ ਨੇੜੇ ਤੇੜੇ ਸਾਲ ਦੇ ਵਿੱਚ ਤਾਂ ਇੰਨਾ ਬਦਲਾਅ ਮੈਨੂੰ ਲੱਗਦਾ ਨਹੀਂ ਦੀਦਾ ਆਉਂਦਾ, ਹੈ ਨਾ, ਕਿ ਉਹ ਬੱਚੇ ਜ਼ਿਆਦਾ ਰਿਸਪੋਂਸੀਬਲ ਹੈ ਸਾਡੇ ਬੱਚਿਆਂ ਨਾਲੋਂ।
0: ਦੇਖੋ ਡਿਪੈਂਡ ਕਰਦਾ, ਕਿਉਂਕਿ ਤੁਸੀਂ ਇੱਕ ਸ਼ੁਰੂ ਤੋਂ ਕਿੱਦਾਂ ਦੇ ਉਹਨਾਂ ਨੂੰ ਕਮਾਂਡ ਦਿੱਤੀ ਆ ਬੱਚਿਆਂ ਨੇ, ਕੀ ਮਾਂ ਪਿਓ ਨੂੰ ਕਰਦਿਆਂ ਵੇਖਿਆ, ਅਤੇ ਫਿਰ ਜਦੋਂ ਉੱਦਾਂ ਦੀ ਸਿਚੁਏਸ਼ਨ ਆਉਂਦੀ, ਕਈ ਵਾਰੀ ਨਾ ਤੁਸੀਂ ਉਹਨੂੰ ਆਪਣੀ ਸਿੱਖਿਆ ਦੇ ਚੁੱਕੇ ਹੁੰਦੇ ਹੋ, ਤੁਸੀਂ ਪੜ੍ਹਾਈ ਬੱਚੇ ਦੀ ਕਰਾ ਚੁੱਕੇ ਹੁੰਦੇ ਹੋ, ਪਰ ਉਹ ਐਕਟਿਵ ਉਦੋਂ ਹੀ ਹੋਣੀ ਆ ਜਦੋਂ ਉੱਦਾਂ ਦੇ ਹਾਲਾਤ ਆਉਣੇ ਆ। ਆਪਾਂ ਕਈ ਵਾਰੀ ਮੈਂ ਵੇਖਣਾ ਵੀ ਉਹ ਕਾਲੇ ਵੀ ਪੈ ਜਾਂਦੇ ਆ, ਹਾਲੇ ਉਹ ਸਮਾਂ ਆਇਆ ਨਹੀਂ ਹੁੰਦਾ, ਉਸ ਤੋਂ ਪਹਿਲਾਂ ਹੀ ਕਾਲੇ ਪੈ ਜਾਂਦੇ। ਸੋ ਆਪਣਾ ਕੰਮ ਇਹ ਹੁੰਦਾ ਵਾ ਇੱਕ ਅਧਿਆਪਕ ਦਾ ਕਿ ਉਹਨੇ ਉਹਨੂੰ ਸਿੱਖਿਆ ਦੇਣੀ ਆ,
1: ਹੈ
0: ਨਾ। ਹੁਣ ਉੱਥੇ ਮੰਨ ਲਓ ਤੁਸੀਂ ਕੋਈ ਕਲਾਸ ਦੇ ਵਿੱਚ ਕੋਈ ਪੜ੍ਹਾਤਾ, ਤੇ ਇਹ ਨਹੀਂ ਆ ਕਿ ਕਲਾਸ 'ਚੋਂ ਬਾਹਰ ਨਿਕਲਿਆ ਤਾਂ ਅੱਧੀ ਛੁੱਟੀ ਵੇਲੇ ਕੰਮ ਆ ਜਾਣਾ, ਉਹ ਤਾਂ ਜ਼ਿੰਦਗੀ 'ਚ ਅੱਗੇ ਚੱਲ ਕੇ ਕਿਤੇ ਉਹਦੇ ਕੰਮ ਆਊਗਾ। ਉੱਥੋਂ ਤੱਕ ਮੈਂ ਵੇਖਣਾ ਵੀ ਕਈਆਂ ਦੀ ਅੱਜ ਕੱਲ੍ਹ ਇਹ ਪ੍ਰੋਬਲਮ ਹੈ, ਉਹ ਚਾਹੁੰਦੇ ਆ
1: ਸਿਰਫ ਇੱਕ ਕੋਈ ਨੋਵਲ ਪੜ੍ਹ ਲਿਆ, ਜਾਂ ਤੁਸੀਂ ਇੱਕ ਕਵਿਤਾ ਪੜ੍ਹੀ ਆ, ਜਾਂ ਤੁਸੀਂ ਕੋਈ ਕਹਾਣੀ ਪੜ੍ਹੀ ਆ, ਜਾਂ ਕਿਸੇ ਦੇ ਬਾਰੇ ਕਿਸੇ ਮਤਲਬ ਕਿਸੇ ਦੀ ਬਾਇਓਗ੍ਰਾਫੀ ਪੜ੍ਹੀ ਆ, ਹੈ ਨਾ, ਤੁਹਾਨੂੰ ਉਹ ਚੀਜ਼ ਕਦੀ ਨਹੀਂ ਭੁੱਲਦੀ। ਅਤੇ ਅੱਗੇ ਜਾ ਕੇ ਆਪਣੇ ਵਿਸ਼ੇ ਦੇ ਨਾਲ ਮੈਂ ਉਹਨੂੰ ਸ਼ੇਅਰ ਕਰੂੰਗੀ ਕਿ ਮੇਰੀ ਵੀ ਲਾਈਫ 'ਚ ਇੱਕ ਚੀਜ਼ ਹੈਗੀ ਆ ਜਿਹੜੀ ਪਤਾ ਨਹੀਂ ਕਿਉਂ ਮਤਲਬ ਮੇਰੇ ਦਿਮਾਗ 'ਚੋਂ ਉਹ ਪਤਾ ਨਹੀਂ ਮੈਂ ਇੰਨਾ ਡੀਪਲੀ ਉਹਨੂੰ ਕਿੱਦਾਂ ਪੜ੍ਹ ਲਿਆ, ਹਾਲਾਂਕਿ ਮੈਂ ਉਸ ਫੀਲਡ 'ਚੋਂ ਵੀ ਨਹੀਂ ਸੀਗੀ। ਅਤੇ ਮਤਲਬ ਮੈਨੂੰ ਉਹ ਮਤਲਬ ਭੁੱਲਦੀ ਨਹੀਂ ਕਦੀ ਵੀ, ਜਦੋਂ ਵੀ ਆਉਂਦੇ ਬਹਾਨੇ ਮੈਨੂੰ ਉਹ ਕਿਤੇ ਨਾ ਕਿਤੇ ਗੱਲ, ਜਦੋਂ ਵੀ ਮੈਂ ਉਹ ਚੀਜ਼ ਵੀ ਦੇਖਦੀ ਹਾਂ ਨਾ, ਮੈਨੂੰ ਉਹ ਬੰਦੀ ਯਾਦ ਆ ਜਾਂਦੀ ਆ।
0: ਓਕੇ
1: ਜੀ, ਸੋ ਆਪਾਂ ਅੱਗੇ ਚੱਲ ਕੇ ਇਹ ਸ਼ੇਅਰ ਕਰਾਂਗੇ ਆਪਣੇ ਉਹਦੇ ਵਿੱਚ ਜਦੋਂ ਆਪਾਂ ਆਪਣਾ ਵਿਸ਼ਾ ਰੱਖਦੇ ਹਾਂ ਨਾ, ਤੇ ਉਹਦੇ ਵਿੱਚ ਤੇ ਤੁਸੀਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ? ਚੱਲ ਰਿਹਾ ਕੁਛ ਕਿ ਨਹੀਂ? ਦੇਖਿਆ ਹੀ ਨਹੀਂ ਇਸ ਵੀਕ
0: ਮੈਂ ਵੇਖੇ ਨਹੀਂ ਇਸ ਵੀਕ ਮੈਂ ਜਿੱਦਾਂ ਹੋਰ ਹੋਰ ਕੰਮਾਂ ਦੇ ਵਿੱਚ ਬਹੁਤ ਬਿਜ਼ੀ ਰਿਹਾ, ਪਰ ਵੇਖੇ, ਪਰ ਉਹ ਮੈਨੂੰ ਲੱਗਦਾ ਵੀ ਕੋਈ ਏਡੀ ਕੋਈ ਗੱਲ ਨਹੀਂ ਆ।
1: ਓਕੇ,
0: ਹੈਨਾ, ਹਾਂ, ਉਹਦਾ ਮੈਂ ਸੋਚ ਰਿਹਾ ਵਾਂ ਵੀ ਕੁਛ ਮੈਂ ਕਰਾਂ, ਯਾਦ ਹੈਗਾ ਹੀ ਕੁਛ ਸ਼ੁਰੂਆਤੀ ਜੇ ਸਮੇਂ ਦੇ ਵਿੱਚ, ਪਰ ਬਾਅਦ ਵਿੱਚ ਫਿਰ ਮੈਨੂੰ ਲੱਗਾ ਵੀ ਨਹੀਂ ਇਹ ਹੁਣ ਪੁਰਾਣਾ ਹੋ ਗਿਆ।
1: ਓ
0: ਹਾਂ, ਅੱਜ ਕੱਲ੍ਹ ਤਾਂ ਰੋਜ਼ ਬਦਲ ਜਾਂਦਾ ਨਾ,
1: ਅੱਜ ਕੱਲ੍ਹ ਤਾਂ ਮਿੰਟ 'ਤੇ ਬਦਲ ਜਾਂਦਾ। ਅੱਜ ਕੱਲ੍ਹ ਤਾਂ ਇੱਦਾਂ ਹੁੰਦਾ ਕਿ ਨਾਲ ਬੈਠਾ ਬੰਦਾ ਤੁਹਾਨੂੰ ਕੋਈ ਰੀਲ ਭੇਜਦਾ, ਤੁਸੀਂ ਕਹਿੰਦੇ ਦੇਖਿਓ ਮੈਂ, ਇਹ ਵੀ ਬਹੁਤ ਜਣਿਆਂ ਨਾਲ ਹੁੰਦਾ ਨਾ, ਦੱਸਿਓ ਕਿਹਦੇ ਕਿਹਦੇ ਨਾਲ ਹੁੰਦਾ।
0: ਉਹ ਲਗਭਗ ਸਾਰਿਆਂ ਕੋਲ ਘੁੰਮੀ ਹੁੰਦੀ ਹੈ ਨਾ, ਕਿਉਂਕਿ ਤੁਸੀਂ ਇੱਕ ਇੰਟਰਸਟ ਤੇ ਤੁਹਾਡੀ ਜਿੱਥੇ ਯਾਰੀ ਦੋਸਤੀ ਆ ਤੁਹਾਡਾ ਇਹਦਾ ਮਤਲਬ ਇੰਟਰਸਟ ਰਲਦੇ ਆ ਤੇ ਉਹ ਕਿਤੇ ਹੁੰਦੀ ਆ ਪੋਸੀਬਿਲਿਟੀ ਹੋ ਜਾਂਦੀ ਆ।
1: ਪਹਿਲਾਂ ਤਾਂ ਲੱਗਦਾ ਸੀ ਫੋਨ ਤੁਹਾਡੀਆਂ ਘਰ ਚ ਗੱਲਾਂ ਸੁਣਦਾ ਐਲਗੋਰਿਦਮ, ਹੁਣ ਮੈਨੂੰ ਲੱਗਦਾ ਦੋਸਤ ਮੁਹੱਲੇ ਸਾਰੇ ਅਜੇ ਸੁਣ ਲੈ,
0: ਬਸ ਟ੍ਰੇਨ ਸਾਰਾ ਕੁਝ
1: ਸਾਰਾ ਕੁਝ ਸੁਣ ਲੈ
0: ਐਵਰੀਵੇਅਰ ਤੇ ਹਾਂ ਤੇ ਉਹਦੇ ਚ ਮੈਂ ਉਹ ਵੇਖੀ ਸੀ ਜੱਸਾ 007
1: ਵਾਕ ਅਰਾਊਂਡ ਕਰਨਾ ਗੁੱਡ ਨਹੀਂ ਆ, ਹਾਂ
0: ਗੁੱਡ ਨਹੀਂ,
1: ਗੁੱਡ ਨਹੀਂ ਆ ਇਹ ਗੱਲ,
0: ਗੁੱਡ ਨਹੀਂ ਆ ਲਾਲ,
1: ਹਾਂ ਹਾਂ
0: ਲੋਕਾਂ ਦੀਆਂ ਕੀ ਆਈਡੀਆਂ ਤੇ ਲੋਕ ਅਰਾਊਂਡ ਕਰਨਾ,
1: ਲੋਕ ਅਰਾਊਂਡ ਕਰਨਾ ਗੁੱਡ ਨਹੀਂ ਆ, ਫਿਰ ਉੱਥੋਂ ਜਾ ਕੇ ਸਕਰੀਨਸ਼ਾਟ ਭੇਜਣਾ,
0: ਹਾਂ
1: ਜਮੇ ਚੰਗੀ ਗੱਲ ਨਹੀਂ।
0: ਜਮੇ ਕੱਲ ਵੇਖੀ ਪਤਾ ਨਹੀਂ ਉਹਨੂੰ ਵਾਇਰਲ ਲਿਆ ਕੇ ਕੀ ਆ ਉਹ ਵੀ ਹਲੇ ਹੋਈ ਆ ਕਿ ਨਹੀਂ, ਪਰ ਮੈਨੂੰ ਤੇ ਇਦਾਂ ਲੱਗਦਾ ਹੁੰਦਾ ਜਿਹੜੀ ਮੇਰੇ ਤੱਕ ਪਹੁੰਚ ਗਈ ਉਹ ਵਾਇਰਲ,
1: ਤੁਸੀਂ ਕੱਲ ਦੇਖੀ ਆ?
0: ਨਹੀਂ ਨਹੀਂ ਇਹ ਵਾਲੀ,
1: ਅੱਛਾ
0: ਇਹ ਤੇ ਤੁਹਾਨੂੰ ਮੈਂ ਕਹਿ ਰਿਹਾ ਵੀ ਇਹ ਤਾਂ ਪੁਰਾਣੀ ਹੋ ਗਈ ਨਾ, ਮੈਂ ਤਾਂ ਹੀ ਉਹਨੇ ਦੱਸ ਤਾਂ ਹੀ ਉਹ ਗੱਲ ਉੱਤੇ ਕਰ ਰਹੀ ਕਰ ਰਿਹਾ ਤੇ ਉਹਦੇ ਚ ਉਹ ਇੱਕ ਹੋਰ ਹੀ ਉਹ ਕਿਸੇ ਦੇ ਮਿਸਤਰੀ ਨੇ ਉਹਦੇ ਲਾਤੇ ਜਿੱਦਾਂ ਗਲਤ ਉਹਦਾ ਉਹਦੀਆਂ ਟਾਈਲਾਂ ਲਾਤੀਆਂ ਨਾ, ਤੇ ਉਹ ਮੇਰੇ ਖਿਆਲ ਇੰਡੀਆ ਤੋਂ ਉਹ ਜਿਹੜਾ ਕਹਿੰਦਾ ਵੀ ਉਹ ਸਾਡੀ ਰਸੋਈ ਵਾਲੀਆਂ ਟਾਈਲਾਂ ਸਾਡੀਆਂ ਟੱਟੀਆਂ ਚਲਾ ਗਿਆ, ਉਹ ਉਹਦੇ ਚ ਉਹ ਜਿੱਦਾਂ ਉਹਦੇ ਉੱਤੇ ਉਹ ਲੱਗੇ ਨਾ ਫਲ ਫਰੂਟ ਜੇ ਵਗੇ ਟਾਈਲਾਂ ਦੇ ਉੱਤੇ, ਉਹਨਾਂ ਨੇ ਉਹ ਕਹਿੰਦਾ ਵੀ ਆਹ ਵੇਖੋ ਜੀ ਆਹ ਸਾਡੇ ਇੱਥੇ ਲਾ ਗਿਆ ਵਾ, ਉਹਦੇ ਵੱਲ ਵੇਖ ਕੇ ਫਿਰ ਮੈਨੂੰ ਇੱਥੋਂ ਵਾਲੇ ਮਿਸਤਰੀ ਦੇ ਕਿਸੇ ਨੇ ਕੰਪੈਰੀਜ਼ਨ ਚ ਬਣਾਈ ਸੀ ਤੇ ਇੱਥੋਂ ਵਾਲੇ ਮਿਸਤਰੀ ਵੀ ਕਰਦੇ ਨਾ ਇਹ ਕੰਮ, ਇੱਥੇ ਵੀ ਨੌ ਸਿੱਖੇ ਮਿਸਤਰੀ
1: ਇੱਥੇ ਵਾਲਿਆਂ ਨੇ, ਤਾਂ ਮੈਂ ਦੱਸੂਗੀ ਤੁਹਾਨੂੰ ਕਿਤੇ ਅਸਲੀ ਗੱਲ,
0: ਤੇ ਉਹਦੇ ਨਾਲ ਉਹਨਾਂ ਨੇ ਰਿਲੇਟ ਕਰਕੇ ਤੇ ਉਹ ਬੜੀ ਵਧੀਆ ਕਿਸੇ ਨੇ ਐਡੀਟਿੰਗ ਕਰਕੇ ਬਣਾਈ ਸੀ ਉਹ
1: ਜੀ,
0: ਤੇ ਖੈਰ ਇਹ ਉਹ ਜਿਹੜਾ ਕੁਛ
1: ਜਿਹੜੇ ਅੰਗੂਰ ਟਾਇਲਟ ਚ ਸੀਗੇ,
0: ਹਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਨਿੱਕੇ ਨਿੱਕੀਆਂ ਚੀਜ਼ਾਂ, ਤੇ ਜੇਕਰ ਤੁਹਾਡੇ ਕੋਲ ਕੋਈ ਹੈਗੀ ਆ ਕੋਈ ਇੰਪੋਰਟੈਂਟ ਕੋਈ ਦੱਸਣ ਕਰਨ ਵਾਲੀ ਤੇ ਉਹ ਤੁਸੀਂ ਦੱਸ ਸਕਦੇ ਹੋ, ਤੇ ਫਿਲਹਾਲ ਆਪਾਂ ਅੱਗੇ ਤੁਰਦੇ ਹਾਂ ਤੇ ਅੱਜ ਦੇ ਵਿਸ਼ੇ ਵੱਲ ਆਉਂਦੇ ਹਾਂ। ਮੈਂ ਬੇਨਤੀ ਕਰਦਾ ਕਿ ਹਾਲੇ ਤੁਸੀਂ ਕਾਲ ਨਾ ਕਰੋ, ਹਾਲੇ ਆਪਾਂ ਇੱਕ ਬ੍ਰੇਕ ਤੇ ਜਾ ਕੇ ਆਵਾਂਗੇ ਤੇ ਫਿਰ ਤੁਸੀਂ ਹੋਲਡ ਤੇ ਰਹਿ ਲਓ ਜੇ ਰਹਿਣਾ ਤੇ ਉਹ ਤੁਹਾਡੀ ਇੱਛਾ ਵਾ, ਪਰ ਹਾਲੇ ਤੁਸੀਂ ਕੀ ਕਰੋਗੇ ਹੋਲਡ ਤੇ ਰਹਿ ਕੇ ਹਾਲੇ ਤੇ, ਹਾਂ ਸੱਚ ਆਪਾਂ ਸ਼ਬਦ ਦੱਸ ਹੀ ਦਿੱਤੇ ਹੈ ਨਾ,
1: ਹਾਂ
0: ਓਕੇ ਓਕੇ ਸੋਰੀ ਸੋਰੀ ਸੋਰੀ, ਮੈਨੂੰ ਲੱਗਾ ਵੀ ਹਾਲੇ ਤਾਂ ਆਪਾਂ ਕੁਛ ਕਿਹਾ ਹੀ ਨਹੀਂ ਇੱਦਾਂ ਦਾ ਤੇ ਹਾਲੇ
1: ਸ਼ਬਦ ਦੱਸਣ ਆਏ ਹੋਣੇ,
0: ਹਾਂ ਸ਼ਬਦ ਦੱਸਣ ਆਏ ਉਹਨੇ ਤੇ, ਚਲੋ ਕੋਈ ਗੱਲ ਨਹੀਂ ਆਪਾਂ ਤੁਸੀਂ ਕਰ ਲਿਓ ਫਿਰ ਹੁਣ ਆਪਾਂ ਕਰ ਲੈਣਾ ਫਿਰ ਮੈਂ ਚੁੱਕ ਲੈਣਾ ਤੇ ਅਦਰਵਾਈਜ਼ ਆਪਾਂ ਫਿਰ ਅਗਲੇ ਹਿੱਸੇ ਦੇ ਵਿੱਚ ਜਦੋਂ ਆਵਾਂਗੇ ਤੇ ਸਾਡਾ ਵਿਸ਼ਾ ਸਾਂਝਾ ਕਰ ਚੁੱਕੇ ਹੋਵਾਂਗੇ ਤੇ ਫਿਰ ਤੁਸੀਂ ਉਸ ਵਿਸ਼ੇ ਦੇ ਉੱਤੇ ਸਾਂਝ ਪਾਇਓ। ਹਾਂਜੀ ਸੋਖ ਜੀ, ਕੀ ਅੱਜ ਦਾ ਦਿਨ ਕਹਿੰਦਾ?
1: ਬਿਲਕੁਲ ਰੰਜੋ ਜੀ, ਅੱਜ ਦਾ ਦਿਨ ਆ ਜਿਹੜਾ, ਅੱਜ ਦਾ ਦਿਨ ਨਹੀਂ ਅੱਜ ਦਾ ਜਿਹੜਾ ਜਿਹੜਾ ਹਫ਼ਤਾ ਆ ਆਹ ਤੇ ਅਗਲਾ ਆਉਣ ਵਾਲਾ ਹਫ਼ਤਾ, ਨੈਸ਼ਨਲ ਸਾਇੰਸ ਵੀਕ ਆ ਇਸ ਹਫ਼ਤੇ, ਅਤੇ ਸਾਇੰਸ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਇੰਸ ਹਰੇਕ ਚੀਜ਼ ਦੇ ਵਿੱਚ ਆ, ਸਭ ਤੋਂ ਵੱਡੀ ਸਾਇੰਸ ਤਾਂ ਮੈਨੂੰ ਲੱਗਦਾ ਅਸੀਂ ਤੁਰੇ ਫਿਰਦੇ ਹਾਂ ਜਿਹੜੀ ਪਰਮਾਤਮਾ ਨੇ ਬਣਾ ਕੇ ਭੇਜੀ ਆ, ਮੈਨੂੰ ਲੱਗਦਾ ਹੁੰਦਾ ਮਨੁੱਖ ਜਿਹੜਾ ਉਹ ਜ਼ਿਆਦਾ ਸਾਇੰਸ ਦੀ ਇੱਕ ਕਾਢ ਆ ਜਿਹੜੀ ਪਰਮਾਤਮਾ ਦੀ ਸਾਇੰਸ ਆ ਨਾ, ਉਹਦੀ
0: ਅਸੀਂ ਇਸ ਤੋਂ ਵੱਡੇ ਤੇ ਵੇਖੋ ਕਿਸੇ ਚੀਜ਼ ਤੋਂ ਵੱਧ ਤੇ ਫੀਚਰ ਹੋ ਨਹੀਂ ਸਕਦੇ
1: ਜੀ। ਬਿਲਕੁਲ, ਅਸੀਂ ਸਾਰਾ ਕੁਛ ਅਸੀਂ ਕਰ ਸਕਦੇ ਹਾਂ ਨਾ, ਪਰਮਾਤਮਾ ਨੇ ਸਾਨੂੰ ਇੰਨਾ ਬਣਾ ਕੇ ਭੇਜ ਦਿੱਤਾ, ਏਦਾਂ ਦੇ ਰੋਬੋਟ ਅੰਗ ਸੀ ਉਹਦੇ ਕਿ ਅਸੀਂ ਕਰ ਸਕਦੇ ਹਾਂ
0: ਜੀ।
1: ਜੇ ਰਣਜੋਤ ਜੀ ਆਪਾਂ ਸਾਇੰਸ ਵੀਕ ਦੀ ਗੱਲ ਕਰੀਏ ਤੇ ਇਹ ਬਸ ਸਕੂਲ ਮਤਲਬ ਸਾਇੰਸ ਵੀਕ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਨਕਰੇਜ ਕਰਦਾ, ਸਟੂਡੈਂਟ ਹੋ ਗਿਆ, ਕੋਈ ਸਕੂਲ ਹੋ ਗਿਆ, ਫੈਮਿਲੀਜ਼ ਹੋ ਗਈਆਂ, ਸਾਇੰਟਿਸਟ ਹੋ ਗਏ, ਉਹਨਾਂ ਨੂੰ ਇਨਕਰੇਜ ਕਰਨ ਦੇ ਲਈ ਬਣਾਇਆ ਗਿਆ ਆ ਕਿ ਜਿੱਦਾਂ ਹਰ ਰੋਜ਼ ਦੀ ਜਿਹੜੀ ਰੋਜ਼ਮਰਾ ਦੀ ਸਾਡੀ ਜ਼ਿੰਦਗੀ ਆ ਉਹਦੇ ਵਿੱਚ ਸਾਇੰਸ ਆ ਜਿਹੜੀ ਉਹ ਕਿੱਦਾਂ ਕੰਮ ਕਰਦੀ ਆ, ਅਤੇ ਹਰ ਵਾਰੀ ਜਿਹੜੀ ਸਾਇੰਸ ਆ ਉਹਦਾ ਇੱਕ ਥੀਮ ਹੁੰਦਾ। ਇਸ ਵਾਰੀ ਜਿਹੜਾ ਇਸ ਸਾਲ ਦਾ ਥੀਮ ਹੈਗਾ ਉਹ ਸੀਡਸ ਆਫ ਦਾ ਸਾਇੰਸ ਆ, ਕਿ ਜਿਹਦਾ ਮਤਲਬ ਆ ਕਿ ਜਦੋਂ ਆਪਾਂ ਕਿਸੇ ਨਾਲ ਸਾਇੰਸ ਦੀ ਗੱਲ ਕਰਦੇ ਹਾਂ ਤਾਂ ਉਹ ਕਿਵੇਂ ਵਿਕਸਿਤ ਹੁੰਦੀ ਆ,
0: ਓਕੇ,
1: ਅਤੇ ਉਹ ਕਿੱਦਾਂ ਗਰੋਅ ਕਿੱਦਾਂ ਕਰਦੀ ਆ। ਜਿੱਦਾਂ ਹੁਣ ਆਪਾਂ ਮੰਨ ਲਓ ਮੈਂ ਤੁਹਾਨੂੰ ਫੁੱਫੂ ਦੀ ਗੱਲ ਦੱਸੀ ਨਾ, ਉਹ ਵੀ ਤਾਂ ਇੱਕ ਸਾਇੰਸ ਆ, ਕੁਕਿੰਗ ਵੀ ਤਾਂ ਇੱਕ ਸਾਇੰਸ ਆ, ਪਾਣੀ ਉਬਲਦਾ ਹੈ ਨਾ,
0: ਹੀਟ
1: ਕਿੱਦਾਂ ਉਹਨੂੰ ਵਾਸ਼ਪ ਬਣਾ ਕੇ ਉਡਾ ਦਿੰਦੀ ਜੀ, ਸਟੀਮ ਬਣ ਜਾਂਦੀ ਆ, ਉਹ ਕਿੱਦਾਂ, ਉਹ ਵੀ ਤਾਂ ਇੱਕ ਸਾਇੰਸ ਆ ਨਾ। ਮਨੁੱਖ ਆ ਅਸੀਂ ਸਾਹ ਲੈਂਦੇ ਹਾਂ, ਜਦੋਂ ਤੱਕ ਹੁਣ ਤਾਂ ਸਾਨੂੰ ਚਲੋ ਪਤਾ ਲੱਗ ਗਿਆ, ਮੈਂ ਸੋਚਦੀ ਹੁੰਦੀ ਕਿ ਜਦੋਂ ਤੱਕ ਸਾਨੂੰ ਪਤਾ ਨਹੀਂ ਸੀਗਾ ਅੰਦਰ ਕਿੱਦਾਂ ਕੋਈ ਸੋਚਦਾ ਹੋਊਗਾ ਵੀ ਕਿੱਦਾਂ ਅਸੀਂ ਸਾਹ ਲੈਂਦੇ ਹਾਂ, ਕਿੱਦਾਂ ਸਾਡੀ ਜਿਹੜੀ ਮਸ਼ੀਨ ਆ ਜਦੋਂ ਪਰਮਾਤਮਾ ਕੋਲ ਚਲੇ ਜਾਂਦੇ ਹਾਂ ਸਾਡੀ ਮੌਤ ਹੋ ਜਾਂਦੀ ਆ, ਵੀ ਕੀ ਇਹ ਕਿਹੜਾ ਬਟਨ ਆ ਵੀ ਜਿਹੜਾ ਬੰਦ ਕਰ ਦਿੰਦੇ ਆ ਤੇ ਚਲੋ ਜੀ ਬਲਬ ਖਤਮ ਹੋਣਾ ਨਾ, ਇਹ ਝਗੜਾ ਹੀ ਨਹੀਂ ਮੁੜ ਕੇ ਨਾ।
0: ਇਹ ਤੇ ਕਦੀ ਇਹ ਤੇ ਮਸਲਾ ਮੈਨੂੰ ਲੱਗਦਾ ਵੀ ਕਦੀ ਵੀ ਸੁਲਝ ਹੀ ਨਹੀਂ ਸਕਦਾ ਨਾ, ਇਹ ਤੇ ਉਦਾਂ ਦੀਆਂ ਗੱਲਾਂ ਚੋਂ ਇੱਕ ਆ ਵੀ ਜਿਹੜੀ ਉਹ ਕਹਿੰਦੇ ਵੀ ਜੇ ਕਿਸੇ ਨੇ ਜਾਣੀ ਹੋਊਗੀ ਤੇ ਪਤਾ ਨਹੀਂ ਜਾਂ
1: ਜੀ ਜੀ, ਸਭ ਤੋਂ ਵੱਡਾ ਜਿਹੜਾ ਕੁਦਰਤ ਵੱਲੋਂ ਬਣਾਈ ਸਾਇੰਸ ਆ ਉਹ ਹੈਗਾ ਦਿਮਾਗ ਦਿਮਾਗ ਦੇ ਵਿੱਚ ਦੇਖ ਲਓ ਕਿੰਨੀ ਆ ਜਿਹਨੂੰ ਹਲੇ ਤੱਕ ਸਾਇੰਸ ਵੀ ਨਹੀਂ ਪੜ੍ਹ ਸਕੀ
0: ਕੰਪਿਊਟਰ
1: ਸਾਇੰਸ ਵੀ ਨਹੀਂ ਹਜੇ ਤੱਕ ਪੜ੍ਹ ਸਕੀ ਹੈ ਨਾ ਉਹਦੇ ਵਿੱਚ ਕੀ ਕੀ ਜਿਹੜਾ ਆ ਉਹ ਚੱਲਦਾ ਆ ਕੀ ਜਿਹੜਾ ਉਹ ਹੁੰਦਾ ਆ ਤੇ ਜੇ ਆਪਾਂ ਹੁਣ ਸਾਇੰਸ ਦੀ ਗੱਲ ਕਰੀਏ ਜੇ ਆਪਾਂ ਇੱਕ ਆਪਾਂ ਕਹਿੰਦੇ ਹਾਂ ਕਿ ਸਾਡੇ ਸਾਰਿਆਂ ਦੇ ਵਿੱਚ ਰੈੱਡ ਬਲੱਡ ਆ ਹੈ ਨਾ ਸਾਡੇ ਕੋਲ ਇੱਕ ਦਿਲ ਆ ਜੇ ਆਪਾਂ ਆਕਟੋਪਸ ਦੀ ਗੱਲ ਕਰੀਏ ਕਹਿੰਦੇ ਉਹਦੇ ਕੋਲ ਤਿੰਨ ਦਿਲ ਆ ਤੇ ਉਹਦਾ ਬਲੂ ਕਲਰ ਦਾ ਬਲੱਡ ਆ ਜਿਹੜੀ ਸੂਰਜ ਦੀ ਜਿਹੜੀ ਸਤਾ ਆ ਉਹਦੇ ਨਾਲੋਂ ਵੀ ਪੰਜ ਗੁਣਾ ਜਿਹੜੀ ਸੂਰਜ ਦੀ ਤਪਸ਼ ਆ ਉਹਦੇ ਨਾਲੋਂ ਵੀ ਪੰਜ ਗੁਣਾ ਜਿਹੜੀ ਉਹ ਜ਼ਿਆਦਾ ਹੁੰਦੀ ਆ ਇਹ ਵੀ ਇੱਕ ਸਾਇੰਸ ਆ ਹਨਾ ਆਪਾਂ ਨੂੰ ਨੀਂਦ ਆਉਂਦੀ ਆ ਰਣਜੋਤ ਜੀ ਆਪਾਂ ਸੌਂਦੇ ਹਾਂ ਸਾਨੂੰ ਲੱਗਦਾ ਵੀ ਓਕੇ ਪਰਮਾਤਮਾ ਨੇ ਇਹ ਬਣਾਇਆ ਵੀ ਓਕੇ ਸ਼ਾਂਤ ਹੋ ਜਾ ਹੁਣ ਦਿਮਾਗ ਸ਼ਾਂਤ ਹੋ ਗਿਆ ਵੀ ਦਿਮਾਗ ਆਪਾਂ ਕਹਿੰਦੇ ਕਿ ਜਦੋਂ ਸਾਨੂੰ ਨੀਂਦ ਆਉਂਦੀ ਆ ਵੀ ਸਾਡਾ ਜਿਹੜਾ ਦਿਮਾਗ ਆ ਉਹ ਸ਼ਾਂਤ ਹੋ ਜਾਂਦਾ ਆ ਕਿਉਂਕਿ ਅਸੀਂ ਸੋਚਦੇ ਨੀ ਜਾਂ ਕੁਛ ਨੀ ਕਰਦੇ ਉਹਦੇ ਵਿੱਚ ਜੇ ਆਪਾਂ ਦੇਖੀਏ ਕਹਿੰਦੇ ਜਿਹੜਾ ਤੁਹਾਡਾ ਦਿਮਾਗ ਆ ਜਦੋਂ ਤੁਸੀਂ ਸੌਂਦੇ ਆ ਤੁਹਾਡੀ ਸਿਰਫ ਬੋਡੀ ਸ਼ਾਂਤ ਹੁੰਦੀ ਆ ਤੁਹਾਡਾ ਦਿਮਾਗ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਚੱਲਦਾ ਹੀ ਰਹਿੰਦਾ ਆ ਤਾਂ ਹੀ ਸਾਨੂੰ ਡ੍ਰੀਮਸ ਆਉਂਦੇ ਆ ਤਾਂ ਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਕਈ ਵਾਰ ਇੱਦਾਂ ਨਹੀਂ ਲੱਗਦਾ ਹੁੰਦਾ ਕਿ ਅਸੀਂ ਸਾਨੂੰ ਸੁਪਨਾ ਆ ਰਿਹਾ ਤੇ ਅਸੀਂ ਉੱਠਦੇ ਸਾਨੂੰ ਲੱਗਦਾ ਅਸੀਂ ਫਿਰ ਵੀ ਰੋਨੇ ਹੁੰਦੇ ਹਾਂ ਸਪੈਸ਼ਲੀ ਰੋਣ ਵਾਲਾ ਹੀ ਹਮੇਸ਼ਾ ਸੁਪਨਾ ਆਉਂਦਾ ਹੱਸਣ ਵਾਲਾ ਬਹੁਤ ਘੱਟ ਆਉਂਦਾ ਤੁਸੀਂ ਜਦੋਂ ਦਰਦ ਦੇ ਵਿੱਚ ਹੁੰਦੇ ਆ ਤੁਹਾਨੂੰ ਲੱਗਦਾ ਨਾ ਦਿਮਾਗ ਆ ਜਿਹੜਾ ਉਹ ਤੁਹਾਡੀ ਬੋਡੀ ਨੂੰ ਸ਼ਾਂਤ ਉਸ ਵੇਲੇ ਕਰਦਾ ਊਰਜਾ ਦਿੰਦਾ ਆ ਪਰ ਉਹ ਆਪ ਜਿਹੜਾ ਉਹ ਚੱਲਦਾ ਰਹਿੰਦਾ ਆ ਤੁਹਾਡੀ ਇਮਿਊਨ ਸਿਸਟਮ ਨੂੰ ਆ ਜਿਹੜਾ ਉਹਨਾਂ ਨੂੰ ਹੈਲਪ ਕਰਦਾ ਆ ਉਹ ਵਿਕਸਿਤ ਹੋਣ ਦੇ ਲਈ ਉਹਨਾਂ ਸਾਰੀਆਂ ਚੀਜ਼ਾਂ ਨੂੰ ਹੈਲਪ ਕਰਦਾ ਪਰ ਤੁਹਾਨੂੰ ਲੱਗਦਾ ਕਿ ਤੁਸੀਂ ਸੁੱਤੇ ਆ ਤੁਹਾਡਾ ਦਿਮਾਗ ਬੰਦ ਹੋ ਗਿਆ ਪਰ ਦਿਮਾਗ ਕਦੀ ਨਹੀਂ ਬੰਦ ਹੁੰਦਾ
0: ਬੋਡੀ ਹੀਲ ਹੁੰਦੀ ਹੈ
1: ਬੋਡੀ ਜਿਹੜੀ ਆ ਹਾਂਜੀ ਉਹ ਹੀਲ ਹੁੰਦੀ ਰਹਿੰਦੀ ਆ ਤੇ ਜੇ ਮੈਂ ਥੋੜੀ ਜਿਹੀ ਹੋਰ ਸਾਇੰਸ ਦੀ ਗੱਲ ਕਰਾਂ ਜਿਹੜੀ ਸਾਇੰਟਿਸਟ ਦੀ ਸਪੋਟ ਲਾਈਟ ਆ ਜੇ ਮੈਂ ਉਹਦੀ ਗੱਲ ਕਰਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਇੱਕ ਕੁਛ ਪੜ੍ਹਿਆ ਸੀ ਕਿਸੇ ਬਾਰੇ ਤੇ ਮੈਂ ਉਹਨੂੰ ਕਦੀ ਨਹੀਂ ਭੁੱਲ ਪਾਈ ਮੈਨੂੰ ਲੱਗਦਾ ਮੈਂ ਛੇਵੀਂ ਸੱਤਵੀਂ 'ਚ ਇਹ ਪੜ੍ਹਿਆ ਹੋਣਾ ਤੇ ਪੜ੍ਹਿਆ ਵੀ ਇੱਦਾਂ ਸੀਗਾ ਵੀ ਟੀਚਰ ਨੇ ਪੜ੍ਹਾਇਆ ਸੀਗਾ ਬੁੱਕ ਦੇ ਵਿੱਚ ਸੀ ਇੱਦਾਂ ਐਕਸਟਰਾ ਕਿਤਾਬਾਂ ਦਾ ਉਦੋਂ ਅਸੀਂ ਕਿੱਥੇ ਲਾਇਬ੍ਰੇਰੀਆਂ 'ਚੋਂ ਲੈਣ ਜਾਂਦੇ ਹੁੰਦੇ ਸੀ ਮੈਰੀ ਕਿਊਰੀ ਬਾਰੇ ਹੈ ਨਾ ਮੈਰੀ ਕਿਊਰੀ ਬਾਰੇ ਜਿਹੜੀ ਆਪਾਂ ਅੱਜ ਕੱਲ੍ਹ ਐਕਸਰੇ ਸਕੈਨਿੰਗ ਵਗੈਰਾ ਐਕਸਰੇ ਕਰਾਉਂਦੇ ਹਾਂ ਉਹਨਾਂ ਨੇ ਉਹਦੀ ਜਿਹੜੀ ਆ ਉਹ ਕਾਰਡ ਕੱਢੀ ਸੀਗੀ ਅਤੇ ਪਤਾ ਨਹੀਂ ਕਿਉਂ ਜਦੋਂ ਵੀ ਉਹ ਟੀਚਰ ਨੇ ਉਹ ਸਾਨੂੰ ਕਹਿ ਲਓ ਲੈਸਨ ਜਾਂ ਪਾਠ ਪੜ੍ਹਾਇਆ ਸੀਗਾ ਮੈਰੀ ਕਿਊਰੀ ਅਤੇ ਉਹਨਾਂ ਦੇ ਹਸਬੈਂਡ ਵਾਲਾ ਇੱਕ ਜਿੱਦਾਂ ਰੀਲ ਜੇ ਨਹੀਂ ਹੁੰਦੀ ਤੁਹਾਡੇ ਦਿਮਾਗ 'ਚ ਚੱਲਣ ਲੱਗ ਜਾਂਦੀ ਇੱਕ ਫਿਲਮ ਚੱਲਦੀ ਹੁੰਦੀ ਪਿੱਛੇ ਉਹ ਦੱਸ ਰਹੇ ਸੀਗੇ ਵੀ ਇੱਦਾਂ ਇੱਦਾਂ ਉਹ ਹਸਬੈਂਡ ਵਾਈਫ ਨੇ ਕਾਰਡ ਕੱਢੀ ਵੀ ਇੱਦਾਂ ਇੱਦਾਂ ਉਹ ਉਹਨਾਂ ਨੇ ਮਤਲਬ ਇੰਨੇ ਸਾਲ ਲੱਗੇ ਉਹਨਾਂ ਨੂੰ ਆਪ ਨੂੰ ਫਿਰ ਟੀ ਵੀ ਹੋ ਗਈ ਕਿਉਂਕਿ ਉਹਨਾਂ ਨੇ ਇੰਨੇ ਸ਼ੋਟਸ ਲੈ ਲਏ ਸੀਗੇ ਨਾ ਉਹਦੇ ਸਕੈਨ ਉਹ ਐਕਸਰੇਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਪ੍ਰੋਬਲਮ ਆਈ ਕਿਉਂਕਿ ਵਾਰ ਵਾਰ ਉਹ ਪ੍ਰੈਕਟਿਸ ਆਪਣੇ ਆਪ 'ਤੇ ਹੀ ਕਰਦੇ ਸੀਗੇ ਅਤੇ ਸਾਰਾ ਦਿਨ ਅੰਦਰ ਉਹਦੇ ਵਿੱਚ ਹੀ ਕੰਮ ਕਰਦੇ ਰਹਿੰਦੇ ਹੁੰਦੇ ਸੀ ਪਤਾ ਨਹੀਂ ਕਿਉਂ ਮੈਨੂੰ ਹਮੇਸ਼ਾ ਉਸ ਏਜ ਦੇ ਵਿੱਚ ਇੱਕ ਦਿਮਾਗ 'ਚ ਫਿਲਮ ਬਣ ਗਈ ਵੀ ਕਿੱਦਾਂ ਉਹ ਹਸਬੈਂਡ ਵਾਈਫ ਰਹਿੰਦੇ ਹੋਗੇ ਜਦੋਂ ਉਹਦੇ ਟੀਚਰ ਨੇ ਉਹਨੇ ਪ੍ਰੋਪਰ ਬਣਾਇਆ ਹੈ ਨਾ ਵੀ ਇੱਦਾਂ ਸੀਗੇ ਉਹ ਇੰਨੇ ਸਾਲ ਇੱਦਾਂ ਹੀ ਰਹੇ ਉਹ ਉਹਨਾਂ ਨੇ ਸਾਰੀ ਰਿਸਰਚ ਆਪਣੇ ਆਪ 'ਤੇ ਮੋਸਟਲੀ ਪਹਿਲਾਂ ਕਰਦੇ ਰਹੇ ਹੈ ਨਾ ਮੈਨੂੰ ਹਜੇ ਵੀ ਜਦੋਂ ਵੀ ਕੋਈ ਮਤਲਬ ਮੈਂ ਕੋਈ ਐਕਸਰੇ ਮਸ਼ੀਨ ਵੀ ਦੇਖਦੀ ਹਾਂ ਜਾਂ ਕੋਈ ਰੇਡੀਏਸ਼ਨ ਦੀ ਗੱਲ ਕਰਦਾ ਹੈ ਕਿ ਕੋਈ ਰੇਡੀਏਸ਼ਨ ਥੈਰੇਪੀ ਦੀ ਗੱਲ ਕਰਦਾ ਮੈਨੂੰ ਪਤਾ ਨਹੀਂ ਸੁੱਤੇ ਸਿੱਧੇ ਕਿਉਂ ਹਮੇਸ਼ਾ ਯਾਦ ਆ ਜਾਂਦੇ ਆ ਉਹ
0: ਲਾਈਕ ਉਹ ਬਹਿ ਜਾਂਦੀਆਂ ਨਾ ਦਿਮਾਗ 'ਚ
1: ਉਹ ਨਹੀਂ ਹੁੰਦੀ ਰੈਮ ਹੁੰਦੀ ਨਾ ਤੁਹਾਡੀ ਉਹਦੇ ਵਿੱਚ ਬਹਿ ਗਈ ਆ ਮੇਰੇ ਜਾ ਕੇ ਆਈ ਡੋਂਟ ਨੋ ਕਿਉਂ ਮੈਨੂੰ ਕਦੀ ਨਹੀਂ ਉਹ ਬੋਲਦੀ ਜਾਂ ਮੈਂ ਕੋਈ ਮਸ਼ੀਨ ਵੀ ਦੇ ਦਈ ਮੈਂ ਕਦੀ ਆਪਣਾ ਵੀ ਐਕਸਰੇ ਕਰਾਉਣ ਜਾਂਦੀ ਹਾਂ ਨਾ ਮੈਨੂੰ ਉਦੋਂ ਵੀ ਉਹਨਾਂ ਦੀ ਯਾਦ ਆਉਂਦੀ ਆ ਕਿ ਉਹ ਓਕੇ ਹਾਲਾਂਕਿ ਸਾਇੰਟਿਸਟ ਤਾਂ ਕਿੰਨੀਆਂ ਖੋਜਾਂ ਹੋਈਆਂ ਆ ਉਹ ਨਹੀਂ ਕਦੀ ਵੀ ਯਾਦ ਆਈਆਂ ਪੜ੍ਹੀਆਂ ਵੀ ਆ ਉਹ ਯਾਦ ਕਰਕੇ ਪੇਪਰਾਂ ਜੋਗੀਆਂ ਰਹਿ ਗਈਆਂ ਅਤੇ ਦੇ ਕੇ ਖਤਮ ਹੋ ਗਏ ਪਰ ਉਹ ਨਹੀਂ ਕਦੀ ਵੀ ਮੈਨੂੰ ਭੁੱਲੀ ਨਾ ਅਤੇ ਉਹੀ ਜਿਹੜੀ ਸੀਗੇ ਮੈਰੀ ਕਿਊਰੀ ਪੋਲੈਂਡ 'ਚ ਬੋਰਨ ਹੋਏ ਸੀਗੇ ਫਰਾਂਸ 'ਚ ਉਹਨਾਂ ਨੇ ਕੰਮ ਕੀਤਾ ਸੀਗਾ ਮੇਨਲੀ ਰੇਡੀਅਮ ਦੇ ਉੱਤੇ ਰੇਡੀਏਸ਼ਨ ਰੇਡੀਅਮ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਸੀਗਾ ਅਤੇ ਉਹਨਾਂ ਨੇ ਨਾ ਪਹਿਲੀ ਉਹ ਜਿਹੜੀ ਸੀਗੀ ਲੇਡੀ ਸੀਗੀ ਜਿਹਨੂੰ ਨੋਬਲ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ ਸੀਗਾ ਅਤੇ ਉਹ ਵੀ ਦੋਵਾਂ ਦੇ ਵਿੱਚ ਫਿਜ਼ਿਕਸ ਅਤੇ ਕੈਮਿਸਟਰੀ ਅਤੇ ਮਤਲਬ ਆਈ ਡੋਂਟ ਨੋ ਕੀ ਕਨੈਕਸ਼ਨ ਆ ਸ਼ਾਇਦ ਸਰੋਤੇ ਵੀ ਕਹੂਗੇ ਮੈਂ ਪਹਿਲਾਂ ਵੀ ਬਹੁਤ ਵਾਰੀ ਉਹਨਾਂ ਬਾਰੇ ਗੱਲ ਕਰ ਚੁੱਕੀ ਹਾਂ ਪਰ ਜਦੋਂ ਵੀ ਕੋਈ ਸਾਇੰਸ ਦੀ ਗੱਲ ਆਉਂਦੀ ਆ ਸੋਰੀ ਮੈਂ ਭੁੱਲ ਨਹੀਂ ਪਾਉਂਦੀ ਉਹਨਾਂ ਨੂੰ ਤੇ ਮੈਂ ਮੈਂ ਅੱਗੇ ਵੀ ਜਦੋਂ ਵੀ ਕੋਈ ਸਾਇੰਸ ਦੀ ਗੱਲ ਹੋਊਗੀ ਮੈਂ ਉਹਨਾਂ ਦੀ ਗੱਲ ਜ਼ਰੂਰ ਕਰਨੀ ਆ, ਇਹ ਮੈਂ ਵਾਅਦਾ ਕਰ ਲੈਂਦੀ ਤੁਹਾਡੇ ਨਾਲ ਜੀ ਜੀ। ਸੋ ਇਹ ਸੀਗਾ ਆਪਣਾ ਜਿਹੜਾ ਆਪਾਂ ਜੇ ਸਾਇੰਸ ਵੀਕ ਦੀ ਗੱਲ ਕਰੀਏ ਤੇ ਹੁਣ ਆਪਾਂ ਜੇ ਕਹੀਏ ਤੇ ਸਾਡੇ ਸਰੋਤੇ ਵੀ ਵੱਡੇ ਵੱਡੇ ਸਾਇੰਟਿਸਟ ਆ, ਇਹਨਾਂ ਨੇ ਵੀ ਬਹੁਤ ਕੋਸ਼ਿਸ਼ ਜੋ ਜੇ ਆਪਾਂ ਵੀ ਬਣਾ ਕੇ ਰੱਖਿਆ ਆ, ਮਤਲਬ ਆਪਾਂ ਕਿਚਨ ਵੀ ਇੱਕ ਸਾਡੀ ਕਹਿ ਲਓ ਇੱਕ ਲੈਬੋਰਟਰੀ ਆ, ਆਪਾਂ ਨਵੇਂ ਨਵੇਂ ਤਰੀਕੇ ਜਿਹੜੇ ਉਹ ਫੂਡ ਦੇ ਵਿੱਚ ਵੀ ਚੇਂਜਸ ਕਰਦੇ ਆ ਹਨਾ।
0: ਇਹ ਚੀਜ਼ ਨਾ ਕਿਸੇ ਵੇਲੇ ਕਿਸੇ ਦੇ ਲਈ ਸਮਝਣੀ ਔਖੀ ਹੋ ਜਾਂਦੀ ਹੈ ਵੀ ਕੀ ਜੋ ਆਪਾਂ ਕੀਤਾ ਖੇਤੀਬਾੜੀ ਆਪਾਂ ਕਰਦੇ ਹਾਂ ਉਹ ਵੀ ਇੱਕ ਸਾਇੰਸ ਆ, ਕਿੰਨੀਆਂ ਚੀਜ਼ਾਂ ਉਹਦੇ 'ਚ ਆ ਜਾਂਦੀਆਂ। ਸੋ ਥੋੜ੍ਹਾ ਜਿਹਾ ਮੈਨੂੰ ਲੱਗਦਾ ਆਸਾਨ ਰੱਖਣ ਦੇ ਲਈ, ਕਿਉਂਕਿ ਮੈਂ ਤਾਂ ਆਪ ਕੰਫਿਊਜ਼ ਹੋ ਜਾਂਦਾ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਬਹੁਤ ਚਿਰਾਂ ਤੋਂ ਵੈਸੇ ਵੀ ਤੁਸੀਂ ਕਰ ਰਹੇ ਹੋ ਤੇ ਉਹ ਤੁਹਾਨੂੰ ਬਾਅਦ 'ਚ ਕੋਈ ਕਵੇ ਵੀ ਓਕੇ ਇਹ ਸਾਇੰਸ ਆ, ਕਦੀ ਸਾਇੰਸ ਆ ਹੈ ਨਾ, ਪਰ ਉਹ ਆਪਾਂ ਇਹਨੂੰ ਥੋੜ੍ਹਾ ਜਿਹਾ ਖੁੱਲ੍ਹਾ ਜਿਹਾ ਰੱਖ ਲੈਂਦੇ ਸਾਇੰਸ ਹੈ ਕਿ ਨਹੀਂ ਸਾਇੰਸ, ਉਹ ਬਾਅਦ ਦੀਆਂ ਗੱਲਾਂ ਵੀ ਤੁਸੀਂ ਖੁਦ ਕੋਈ ਕਿਹੜੀ ਚੀਜ਼ ਤੁਸੀਂ ਜਿੱਥੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਵਾ ਕਰਕੇ ਜਿਹੜੀ ਤੁਸੀਂ ਖੁਦ ਤੁਹਾਨੂੰ ਲੱਗਦਾ ਹੋਵੇ ਕਿ ਤੁਸੀਂ ਖੁਦ ਇਨਵੈਂਟ ਕੀਤੀ ਹੈ ਜਾਂ ਕਿਸੇ ਕੋਲੋਂ ਵੇਖ ਕੇ ਉਹ ਤੋਂ ਬਾਅਦ 'ਚ ਤੁਸੀਂ ਆਪੇ ਬਣਾ ਲਈ ਆ ਹੈ ਨਾ, ਉਸ ਟਾਈਪ ਕੋਈ ਚੀਜ਼ ਨਿੱਕੇ ਹੁੰਦਿਆਂ ਤੋਂ ਲੈ ਕੇ ਅਤੇ ਹੁਣ ਤੱਕ ਜੇ ਤੁਸੀਂ ਚਲਦੇ ਪ੍ਰੋਗਰਾਮ ਚ ਹੁਣ ਤੁਹਾਨੂੰ ਰਿਪਲਾਈ ਨਹੀਂ ਕਰ ਪਾ ਰਿਹਾ ਤੇ ਤੁਸੀਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਕਿ ਸਾਡੀ ਜਿਹੜੀ ਐਪ ਆ ਉਹਦੇ ਉੱਤੇ ਕੋਈ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਆ, ਕੋਈ ਆਈ ਡੀ ਵਗੈਰਾ ਇੱਦਾਂ ਨਹੀਂ ਸਾਡੀ ਐਪ ਡਿਮਾਂਡ ਕਰਦੀ। ਮਸਟ ਬੀ ਸਮਥਿੰਗ ਰੋਂਗ, ਤੁਸੀਂ ਕੁਛ ਹੋਰ ਡਾਊਨਲੋਡ ਕਰ ਰਹੇ ਹੋ ਜਾਂ ਕੋਈ ਸੈਟਿੰਗ ਸੁਟਿੰਗ ਹੋਰ ਜਿਹੜੀ ਉਹ ਛਿੜ ਗਈ ਆ ਫੋਨ ਦੀ। ਸੋ ਸਾਡੀ ਜਿੱਥੋਂ ਤੱਕ ਮੈਨੂੰ ਪਤਾ, ਬਾਕੀ ਜੇ ਹੋਰ ਕਿਸੇ ਦਾ ਐਕਸਪੀਰੀਅੰਸ ਹੈ ਤਾਂ ਪਲੀਜ਼ ਸਗੋਂ ਜ਼ਰੂਰ ਅਪਡੇਟ ਕਰ ਦਿਓ ਕਿ ਤੁਸੀਂ ਜਦੋਂ ਐਪਲੀਕੇਸ਼ਨ ਰੇਡੀਓ ਹਾਂਜੀ ਦੀ ਡਾਊਨਲੋਡ ਕਰ ਰਹੇ ਹੋ ਤਾਂ ਤੁਹਾਡੇ ਕੋਲ ਕੋਈ ਆਧਾਰ ਕਾਰਡ ਮੰਗੇ ਜਾਂ ਕੋਈ ਆਈ ਡੀ ਪਰੂਫ ਮੰਗੇ। ਸੋ ਇੱਦਾਂ ਦਾ ਕੋਈ ਸਾਡੇ ਵੱਲੋਂ ਮਾਪਦੰਡ ਨਹੀਂ ਹੈਗਾ ਤੇ ਜੇ ਕੋਈ ਇੱਦਾਂ ਦਾ ਕੁਛ ਮੰਗ ਰਿਹਾ ਵਾ ਤਾਂ ਮਸਟ ਬੀ ਸਮਥਿੰਗ ਰੋਂਗ, ਇੱਦਾਂ ਦੀ ਕੋਈ ਆਈ ਡੀ ਜਿਹੜੀ ਆ ਉਹ ਸਾਡੇ ਬਿਹਾਫ ਦੇ ਉੱਤੇ ਨਾ ਉਹਦੇ 'ਚ ਪ੍ਰੈਜੈਂਟ ਕਰੋ। ਕੋਈ ਮਤਲਬ ਆਈ ਸਕੈਨਰ ਨਹੀਂ, ਕੋਈ ਤੁਹਾਡੇ ਜਿਹੜੇ ਆ ਜਿਹੜੇ ਆ ਕੀ ਕਹਿੰਦੇ ਡਾਊਨਲੋਡ ਕਰ ਸਕਦੇ ਹੋ ਤੇ ਜੇ ਤੁਸੀਂ ਅਕਾਊਂਟ ਬਣਾਉਣਾ ਤਾਂ ਵੱਧ ਤੋਂ ਵੱਧ ਤੁਸੀਂ ਈਮੇਲ ਦੇਣੀ ਆ। ਇਸ ਤੋਂ ਇਲਾਵਾ ਹੋਰ ਸਾਡੇ ਵੱਲੋਂ ਆਪਣੇ ਪੱਧਰ ਦੇ ਉੱਤੇ ਕੋਈ ਇੱਦਾਂ ਦੀ ਉਹ ਨਹੀਂ ਹੈਗੀ ਕੰਡੀਸ਼ਨ,
1: ਹਾਂਜੀ
0: ਐਜ ਏ ਗੈਸਟ ਵੀ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ, ਪਰ ਫਿਰ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ ਐਸਾ ਚ ਤੇ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਤੁਸੀਂ ਸਕਰੀਨ ਰਿਕਾਰਡ ਕਰ ਦਿਓ। ਜੇ ਤੁਹਾਨੂੰ ਸਕਰੀਨ ਰਿਕਾਰਡ ਨਹੀਂ ਕਰਨੀ ਆਉਂਦੀ ਤਾਂ ਦੂਸਰਾ ਇੱਕ ਸੈਪਰੇਟ ਫੋਨ ਲੈ ਲਓ ਤੇ ਉਹਦੇ ਉੱਤੇ ਜੋ ਜੋ ਵੀ ਤੁਸੀਂ ਕਰ ਰਹੇ ਹੋ ਉਹ ਸਾਰਾ ਪ੍ਰੋਸੈਸ ਫਿਰ ਦੁਬਾਰਾ ਤੋਂ, ਮਤਲਬ ਮੰਨ ਲਓ ਤੁਸੀਂ ਪਲੇ ਸਟੋਰ ਤੇ ਗਏ ਐਪਲੀਕੇਸ਼ਨ ਸਰਚ ਕੀਤੀ ਉੱਥੋਂ ਲੈ ਕੇ, ਤੇ ਹੋ ਸਕਦਾ ਤੁਸੀਂ ਐਪਲੀਕੇਸ਼ਨ ਹੀ ਕੋਈ ਹੋਰ ਕਿਸੇ ਨੇ ਡਮੀ ਕੋਈ ਐਪਲੀਕੇਸ਼ਨ ਗਲਤ ਬਣਾ ਕੇ ਉੱਤੇ ਪਾਈ ਹੋਵੇ ਜਾਂ ਕੁਛ, ਤੇ ਵੈਸੇ ਮੈਂ ਵੇਖੀ ਆ ਇਹੋ ਜਿਹਾ ਕੁਛ ਲੱਭਾ ਨਹੀਂ ਆ।
1: ਓਕੇ,
0: ਤਾਂ ਉਹਦੇ ਵਿੱਚ ਤੁਸੀਂ ਸਾਨੂੰ ਜੇਕਰ ਭੇਜ ਦਿਓ ਉਹਦੀ ਰਿਕਾਰਡਿੰਗ ਤੇ ਫਿਰ ਆਪਾਂ ਉੱਥੋਂ ਜਿਹੜਾ ਤੁਹਾਡੀ ਹੋਰ ਬਿਹਤਰ ਹੈਲਪ ਸ਼ਾਇਦ ਟੀਮ ਕਰ ਸਕਦੀ ਹੈ। ਟੀਮ ਇਸ ਟਾਈਮ ਸਾਡੇ ਨਾਲ ਹੀ ਆ, ਉਹ ਆਲਰੇਡੀ ਐਕਟਿਵ ਹੋ ਚੁੱਕੇ ਨੇ ਕਿਉਂਕਿ ਤੁਹਾਡਾ ਜਿਹੜਾ ਆਧਾਰ ਵਗੈਰਾ ਮੰਗਦਾ ਇਸ ਨੋਟ, ਮਤਲਬ ਇਹ ਕੋਈ ਉਹ ਨਹੀਂ ਆ, ਕੁਡ ਬੀ ਸੀਰੀਅਸ ਹੈ ਨਾ, ਅਤੇ ਤੁਸੀਂ ਪਲੀਜ਼ ਕੋਈ ਕਿਸੇ ਕਿਸਮ ਦੀ ਕੋਈ ਇੱਦਾਂ ਦੀ ਜਿਹੜੀ ਆ ਉਹ ਨਾ ਆਈ ਡੀ ਵਗੈਰਾ ਨਾ ਦਿਓ ਅਤੇ ਨਾ ਹੀ ਕੋਸ਼ਿਸ਼ ਕਰੋ। ਜੇ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਰਿਕਾਰਡਿੰਗ ਉਹਦੀ ਕਰਕੇ ਤਾਂ ਪਹਿਲਾਂ ਭੇਜ ਦਿਓ। ਧੰਨਵਾਦ ਤੁਹਾਡਾ, ਮਿਹਰਬਾਨੀ, ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਜੁੜੇ ਰਹੋ ਤਾਂ ਕਿ ਸਾਡੀ ਵੀ ਹੈਲਪ ਹੋਜੂਗੀ, ਸਾਨੂੰ ਪਤਾ ਲੱਗ ਜੂਗਾ ਕਿ ਹੈ ਕੀ ਆ ਹੈ ਨਾ ਅਸਲ ਵਿੱਚ ਚੱਲ ਕੀ ਰਿਹਾ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ ਅਤੇ ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਅਰਦਾਸ ਕਰਦੇ ਨੇ ਕਿ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਗੁਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਇਹ ਚਾਹ ਦੇ ਨਾਲ ਖਾ ਰਹੇ ਨੇ ਪਿੰਨੀ।
1: ਬਹਾਨੇ
0: ਬਹਾਨੇ ਨਾ ਲਈ ਕਰੀ ਦੀ ਕਮਾਲ ਕਰਦੇ ਤੁਸੀਂ ਦੱਸ ਲੈਣ ਮੈਨੂੰ ਕੋਈ ਲੈਣਾ ਦੇਣਾ ਥੋੜੀ ਤੁਹਾਡੇ ਮਤਲਬ ਵਾਈਬਰੋ ਕਰਨ ਨਾਲ ਜਾਂ ਕਦਮ ਉਹ ਉਹਨੇ ਮੈਨੇ ਦੱਸੀ ਦਾ ਵੀ ਆਹ ਪੇਸ਼ਾ ਸਾਡੇ ਬੰਦਿਆਂ ਦਾ ਇਹਨਾਂ ਨੂੰ ਕੋਈ ਮਤਲਬ ਕੋਈ ਤੁਸੀਂ ਵੀ ਕਰਵਾ ਲਓ।
1: ਮੈਂ ਸੁਣਦੀ ਸੀ ਕੱਲ ਜਦੋਂ ਤੁਸੀਂ ਕਹਿੰਦੇ ਸੀਗੇ ਕੁੜੀਆਂ ਨੂੰ ਆਪ ਮੇਕਅਪ ਕਰਨਾ ਸਿੱਖਣਾ ਚਾਹੀਦਾ ਕਾਹਤੇ ਇੰਨੇ ਪੈਸੇ ਲਾਉਣੇ, ਮੈਂ ਸਭ ਸੁਣਦੀ ਸੀ ਸਭ ਸੁਣਦੀ ਸੀ
0: ਉਹ ਕਿਹੜਾ ਕੋਈ ਸਿੱਖ ਚੱਲਿਆ ਉਹ ਇਦਾਂ ਉਹ ਤਾਂ ਸਿੱਧਾ ਸਿੱਧੀ ਸਿੱਧੀ ਸਿੱਧੀ ਐਡ ਨਹੀਂ ਕਰੀ ਦੀ ਹੁਣ ਪਿੰਨੀਆਂ ਤੇ ਆਉਂਦੇ ਦੱਸਾਂ ਗੁਰਜੀਤ ਜੀ ਨੂੰ ਦੱਸ ਪਿੰਨੀਆਂ ਨਹੀਂ ਬਣਾਉਣੀਆਂ ਆਉਂਦੀਆਂ
1: ਮੈਂ ਕਿਹਾ ਹੱਲੇ ਤਾਂ ਵੀ ਆਲਸ
0: ਪਿੰਡਾਂ ਚੋਂ ਆਏ ਆ ਮਤਲਬ ਪਿੰਨੀਆਂ ਦਾ ਢੇਰ ਲਾ ਦੇਣ ਬਣਾ ਬਣਾ ਕੇ ਪਰ ਕਿੱਥੇ ਮਤਲਬ
1: ਜਸਜੀਤ ਦੀ ਪਿੰਨੀ ਵਰਗੀ ਆ
0: ਬਣਵਾਈ ਰਹਿਣਾ ਉਹ ਕਹਿੰਦੇ ਬਿਲਕੁਲ ਸਹੀ ਵੇਲੋ ਆ ਗਿਆ ਰਿਪਲਾਈ
1: ਜਸਜੀਤ ਦੀ ਪਿੰਨੀ
0: ਮੈਂ ਤਾਂ ਪਿੰਨੀ ਦੀ ਸ਼ਕਲ ਵੇਖ ਕੇ ਦੱਸਦਾ ਵੀ ਕਿਹਦੀ ਪਿੰਨੀ ਆ
1: ਅੱਜ ਚਾਹ ਪੀਣ ਜਾਈਏ ਜਸ਼ ਜੀ ਵੱਲ ਚਾਹ ਡਿਊ ਆ ਫਿਰ ਬਹੁਤ ਟਾਈਮ ਹੋ ਗਿਆ ਕਦੋਂ ਦੇ ਬੁਲਾਈ ਜਾਂਦੇ ਮੈਂ ਤੋਂ ਨਹੀਂ ਜਾ ਹੁੰਦਾ
0: ਆਇਆ ਹਾਂ ਓਕੇ ਚਲੋ
1: ਕਿਉਂ ਤੁਹਾਨੂੰ ਬੁਲਾਇਆ ਨੀ
0: ਹਾਂਜੀ
1: ਤੁਹਾਨੂੰ ਇੱਥੇ ਬਥੇਰੇ ਪਿੰਨੀਆਂ ਮਿਲ ਗਈਆਂ ਬਸ ਕਰੋ ਹੁਣ
0: ਹਾਂ ਨਹੀਂ ਇਸ ਵਾਰੀ ਤੇ ਆਪਾਂ ਨਹੀਂ ਇਸ ਵਾਰੀ ਛੱਡੀਆਂ ਮੈਂ ਤੇ ਕਹਿ ਰਿਹਾ ਵੀ ਨਹੀਂ ਨਹੀਂ ਖਾਣੀਆਂ ਇਸ ਵਾਰੀ ਪਿੰਨੀਆਂ
1: ਤੁਸੀਂ ਖਾਧੀਆਂ ਨੀ
0: ਕੀ
1: ਪਿੰਨੀਆਂ
0: ਨਹੀਂ ਪਿੰਨੀਆਂ ਤੇ ਖਾਧੀਆਂ ਪਰ ਨਹੀਂ ਖਾਧੀਆਂ
1: ਬੋਲੇ ਕੀ ਆ
0: ਨੋ ਨੋ ਪਿੰਨੀਸ
1: ਨੋ ਮੋਰ ਪਿੰਨੀਸ
0: ਇਸ ਵਾਰੀ ਨਹੀਂ ਇਸ ਵਾਰੀ ਥੋੜਾ ਜਿਹਾ ਮੈਂ ਉਹ ਕਰ ਰਿਹਾ
1: ਡਿਟੌਕਸ ਕਰ ਰਹੇ ਹੋ
0: ਹਾਂ
1: ਡਿਟੌਕਸ ਕਰ ਰਹੇ ਹੋ ਆਪਣੀ ਬਾਡੀ ਦੀ ਜਿਹੜੀ ਉਹ ਆ ਉਹਨੂੰ ਡਿਟੌਕਸ ਕਰਨ ਤੇ ਲਾਇਆ ਤੁਸੀਂ ਪਤਲੇ ਹੋ ਰਹੇ ਹੋ ਹੂੰ ਤਾਂ ਐਵੇਂ ਨਹੀਂ ਤੁਸੀਂ ਆਲੂ ਤੇ ਭਿੰਡੀ ਦੇ ਵਿਆਹ ਤੇ ਜਾਣਾ ਸਮਝ ਲੱਗ ਗਈ ਹੁਣ ਮੈਨੂੰ
0: ਆਹੋ ਤੇ ਫੇਰ ਦੱਸ ਮੇਰੇ ਲੈ ਇਹ ਦੱਸ ਜਾਣਾ ਨਹੀਂ ਦੇ ਤੇ ਹਾਂਜੀ ਮਿਹਰਬਾਨੀ ਤੇ ਆਪਣਾ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਆਪਾਂ ਗੱਲ ਤੇ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰ ਲਓ ਬਸ ਆਪਾਂ ਬ੍ਰੇਕ ਤੇ
1: ਬਸ ਤੁਸੀਂ ਸੋਚ ਤੇ ਰੰਜੋਤ ਜੀ ਬਸ ਤੁਸੀਂ ਸੋਚ ਕੇ ਰੱਖਣਾ ਵੀ ਤੁਸੀਂ ਕਿਹੜੀ ਏਦਾਂ ਦੀ ਜਿਹੜੀ ਕਾਰਡ ਆ ਉਹ ਕੱਢੀ ਆ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਆ ਸ਼ਾਇਦ ਉਹ ਲੱਗਦਾ ਹੋਵੇ ਕਿ ਹਾਂ ਇਹ ਕਾਰਡ ਨਹੀਂ ਹੈਗੀ ਪਰ ਉਹ ਹੈਗੀ ਆ ਤੁਸੀਂ ਦੱਸਣੀ ਆ ਸਾਨੂੰ ਜਿਹੜੀ ਵੀ ਮਾੜੀ ਜਿਹੀ ਵੀ ਦਿਮਾਗ 'ਚ ਆ ਰਹੀ ਆ ਤੇ ਉਹਦੇ ਲਈ ਤੁਸੀਂ ਇਸ ਨੰਬਰ ਫਟਾਫਟ ਨੋਟ ਕਰ ਲਓ ਅਸੀਂ ਬ੍ਰੇਕ ਤੋਂ ਬਾਅਦ ਆ ਕੇ ਸੁਣਦੇ ਹਾਂ ਤੁਹਾਡੀ ਕਾਰਡ 044-747-1674 ਇਹਦੇ ਉੱਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਫਟਾਫਟ ਦੱਸ ਦੇਣਾ ਵੀ ਕੀ ਤੁਸੀਂ ਜਿਹੜੀ ਕਾਰਡ ਆ ਉਹ ਕੱਢ ਲਈ ਆ
0: ਜੀ ਬਿਲਕੁਲ ਤੇ ਤੁਸੀਂ ਮਤਲਬ ਕੋਈ ਵੀ ਕਾਰਡ ਹੋ ਸਕਦੀ ਮੰਨ ਲਓ ਤੁਸੀਂ ਚਾਹ ਵੱਖਰੀ ਤਰੀਕੇ ਦੀ ਬਣਾਈ ਜਿੱਦਾਂ ਮੈਂ ਮਤਲਬ ਪਿਛਲੇ ਦਿਨ ਤੇ ਨਹੀਂ ਬਾਬਾ ਹੁਣ ਤਾਂ ਹੋ ਗਿਆ ਟਾਈਮ ਅਤੇ ਮੈਨੂੰ ਕੋਈ ਮਿਲੇ ਸੱਜਣ ਉਹ ਕਹਿੰਦੇ ਵੀ ਮੈਂ ਪਾਉਂਦੀ ਹਾਂ ਕਾਲੀ ਮਿਰਚ ਸਪੈਸ਼ਲ ਕੁੱਟ ਕੇ ਚਾਹ 'ਚ ਵੀ ਸਾਰੇ ਕਹਿੰਦੇ ਆ ਵੀ ਮੇਰੀ ਬੜੀ ਚਾਹ ਬੜੀ ਵਧੀਆ ਬੜੀ ਵਧੀਆ ਅਤੇ ਮੈਂ ਕਿਹਾ ਫਿਰ ਉਹਦਾ ਸੀਕਰੇਟ ਕੀ ਹੈ ਕਹਿੰਦੇ ਮੈਂ ਕਾਲੀ ਮਿਰਚ ਕੁੱਟ ਕੇ ਪਾਉਂਦੀ ਹਾਂ
1: ਤੁਸੀਂ ਟਰਾਈ ਕੀਤੀ
0: ਹਾਂ ਠੀਕ ਮਤਲਬ ਵਧੀਆ ਹੀ ਚਾਹ
1: ਹਾਂ
0: ਮਤਲਬ ਇਹ ਨਹੀਂ ਵੀ ਕੋਈ ਹੁਣ ਬਹੁਤ ਜ਼ਿਆਦਾ ਪਾ ਦੂਗਾ ਤਾਂ ਫਿਰ ਸ਼ਾਇਦ ਨਹੀਂ ਹੋਊਗਾ ਨਾ ਪਰ ਉਹ ਵਾਕਈ ਉਹ ਚਾਹ ਦਾ ਇੱਕ ਵੱਖਰਾ ਜਿਹਾ ਟੇਸਟ ਹੀ ਹੈ ਨਾ
1: ਨਾਈਸ
0: ਮੈਂ ਕਹੂੰਗਾ ਮੇਰੇ ਲਈ ਤਾਂ ਇਹੋ ਹੀ ਸਾਇੰਸ ਹੀ
1: ਨਹੀਂ ਰੰਜੋਤ ਜੀ ਨੇ ਤਿੰਨ ਪਾਈਆਂ ਸੀ ਮੈਂ ਇੱਕ ਪਾਈ ਮੇਰੀ ਜਿਆਦਾ ਸਵਾਦ ਬਣਦੀ ਚਾਹ ਕਾਰਡ ਮੇਰੀ
0: ਹਾਂ ਕਿਉਂਕਿ ਤੁਹਾਡਾ ਆਪਣਾ ਆਪਣਾ ਟੇਸਟ ਹੈ ਨਾ ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਉਹਨੇ ਚਿਰ ਤੁਸੀਂ ਯਾਦ ਕਰੋ ਰੇਡੀਓ ਹਾਂਜੀ 1674 AM
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: ਤੇ ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
4: ਸਿਰਫ ਫਿਲਮ ਹੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ
4: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME advisor.
5: यार तू इतने नीचे थी आके पक्का भी हो गया, की जुगाड़ लाया है?
6: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी दिखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमीग्रेशन वालियां दा।
6: हां जी, अपॉइंटमेंट बुक करवाउन लई कॉल करो 0406-660-960 दे, या फिर विजिट करो bansalimmigration.com.au।
0: एक बार फिर तो ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ, ਆਸ ਕਰਦੇ ਹਾਂ ਦਿਨ ਸੋਹਣਾ ਤੁਸੀਂ ਰੇੜੇ ਪਾ ਲਿਆ ਹੋਊਗਾ। ਤੇ ਪਿਛਲੇ ਹਿੱਸੇ ਦੇ ਵਿੱਚ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਆਪਾਂ ਸਾਂਝੀ ਕੀਤੀ ਸੀ ਕਿ ਅੱਜ ਆਪਾਂ ਵਿਗਿਆਨ ਦਿਵਸ ਮਨਾਵਾਂਗੇ ਤੇ ਅੱਜ ਆਪਾਂ ਵਿਗਿਆਨ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਤੇ ਤੁਹਾਡੀਆਂ ਕੱਢੀਆਂ ਗਈਆਂ ਕਾਢਾਂ ਨਿੱਕੀਆਂ ਨਿੱਕੀਆਂ ਜਾਂ ਫਿਰ ਦੂਸਰਿਆਂ ਤੋਂ ਕੁਛ ਕੀਤਾ ਵੱਖ, ਉਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਤੇ ਆਓ ਫਿਰ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ, ਮੇਰੇ ਨਾਲ ਨੇ ਸੁਖ ਪਰਮਾਰ ਜੀ।
1: ਜੀ ਹਾਂ ਬਿਲਕੁਲ ਰਣਜੋਤ ਜੀ, ਸਾਇੰਸ ਆ ਜਿਹੜੀ ਉਹ ਬਚਪਨ ਦੇ ਵਿੱਚ ਤੁਹਾਡੇ ਨਾਲ ਜੁੜ ਜਾਂਦੀ ਹੈ। ਜੇ ਆਪਾਂ ਦੇਖੀਏ ਤਾਂ ਆਪਾਂ ਛੋਟੇ ਹੁੰਦੇ ਜਦੋਂ ਮੀਂਹ ਪੈਂਦਾ ਹੁੰਦਾ ਸੀ, ਗਲੀਆਂ 'ਚ ਪਾਣੀ ਭਰਦਾ ਹੁੰਦਾ ਸੀ, ਅਸੀਂ ਕਿਸ਼ਤੀਆਂ ਬਣਾ ਬਣਾ ਕੇ ਚਲਾਉਂਦੇ ਹੁੰਦੇ ਸੀ, ਉਹ ਵੀ ਇੱਕ ਸਾਇੰਸ ਆ। ਆਪਾਂ ਉਦੋਂ ਕਹਿੰਦੇ ਹੁੰਦੇ ਸੀ ਨਾ, ਦੇਖਿਆ ਕਾਗਜ਼ ਕਿੱਦਾਂ ਨਹੀਂ ਗਲਦਾ ਪਾਣੀ ਦੇ ਵਿੱਚ, ਸੋਚਿਆ ਕਦੀ?
0: ਜਦੋਂ ਵਧੀਆ
1: ਹਨਾ, ਆਪਾਂ ਉਦੋਂ ਚਲਾ ਚਲਾ ਬਣਾ ਬਣਾ ਕੇ ਚਲਾਉਂਦੇ ਹੁੰਦੇ ਸੀ ਨਾ, ਉਹ ਵੀ ਇੱਕ ਕਾਢ ਸੀਗੀ, ਕਿਨੇ ਕਿਸ਼ਤੀ ਬਣਾਈ ਹੋਊਗੀ ਨਾ, ਕਿੱਥੋਂ ਅਸੀਂ ਸਿੱਖੀ ਹੋਊਗੀ। ਤੇ ਹੌਲੀ ਹੌਲੀ ਵੱਡੇ ਭੈਣ ਭਰਾਵਾਂ ਤੋਂ ਅਸੀਂ ਬਣਾਉਣੀਆਂ ਸਿੱਖੀਆਂ। ਤੇ ਏਦਾਂ ਹੀ ਜਿਹੜੀਆਂ ਆਪਣੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਨਾਲੀਆਂ, ਆਪਾਂ ਉਹਦੇ ਵਿੱਚ ਨੀ ਬਬਲਸ ਬਣਦੇ ਹੁੰਦੇ ਨਾ, ਉਹ ਗੈਸ ਦੇ ਨਾਲ, ਤੇ ਆਪਾਂ ਕਹਿੰਦੇ ਹੁੰਦੇ ਸੀ ਦੇਖਿਆ ਕਿੱਦਾਂ ਇੱਥੇ ਆਹ ਦੇਖ ਕਿੱਦਾਂ ਇੱਥੇ ਇੰਨੇ ਕੁ ਹਿੱਸੇ 'ਚ ਕਿੱਦਾਂ ਜ਼ਿਆਦਾ ਭੂਪੜੇ ਜਿਹੇ ਬਣਨ ਲੱਗੇ ਹੋ, ਹੈ ਨਾ? ਅਤੇ ਉਹ ਵੀ ਇੱਕ ਸਾਇੰਸ ਆ ਨਾ। ਉਦੋਂ ਚਾਹੇ ਸਾਨੂੰ ਉਹਨਾਂ ਦੇ ਪਿੱਛੇ ਦੇ ਕਾਰਨ ਨਹੀਂ ਸੀ ਪਤਾ ਹੁੰਦੇ, ਪਰ ਸਾਨੂੰ ਲੱਗਦਾ ਹੁੰਦਾ ਸੀਗਾ ਵੀ ਇਹ ਦੇਖ ਕੁਛ ਤਾਂ ਹੈਗਾ ਜਿਹੜਾ ਵਿੱਚ ਕਿ ਉਹ ਬਣ ਰਿਹਾ। ਤੇ ਆਪਾਂ ਸੋਚਦੇ ਹੁੰਦੇ ਸੀ ਕਿਹੜੀ ਚੀਜ਼ ਆ ਜਿਹੜੀ ਇੱਦਾਂ ਇਹਨੂੰ ਉਹ ਬਣਾ ਦਿੰਦੀ ਹੈ ਨਾ। ਤੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਪਾਣੀ ਆ ਜਿਹੜਾ ਉਹ ਕਿੱਦਾਂ ਉੱਡ ਜਾਂਦਾ ਹਵਾ ਬਣ ਕੇ, ਤੇ ਉਦੋਂ ਹੁੰਦਾ ਸੀਗਾ ਕਿ ਚਾਹ ਦੇ ਵਿੱਚ ਤਾਂ 2 ਕੱਪ ਭਰ ਕੇ ਰੱਖੇ ਸੀ, ਤੇ ਇਹ ਪਾਣੀ ਕਿੱਥੇ ਗਿਆ, ਸਾਰਾ ਪਾਣੀ ਉੱਡ ਕੇ ਕਿੱਥੇ ਗਿਆ? ਤੇ ਉਹ ਵਾਲੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਆਪਣੀਆਂ ਜਿਹੜੀਆਂ ਕਾਢਾਂ ਕਿਸ਼ਤੀਆਂ ਤੋਂ ਲੈ ਕੇ, ਤੇ ਫਿਰ ਆਪਾਂ ਸਾਈਕਲਾਂ ਦੇ ਵਿੱਚ, ਉਹ ਵੀ ਸਾਡੀ ਕਾਢ ਸੀਗੀ ਜਦੋਂ ਆਪਾਂ ਜਿਹੜੇ ਸਾਡੇ ਸਕੈਚ ਪੈੱਨ ਹੁੰਦੇ ਸੀਗੇ ਕਲਰ ਵਾਲੇ, ਜਦੋਂ ਖਰਾਬ ਹੋ ਜਾਂਦੇ ਹੁੰਦੇ ਸੀ ਉਹਨਾਂ ਨੂੰ ਕੱਟ ਕੱਟ ਕੇ ਆਪਾਂ ਸਾਈਡਾਂ ਤੋਂ ਕੱਟ ਕੇ, ਯਾਦ ਹੈ ਤੁਹਾਨੂੰ ਉਹ ਬਣਾਉਂਦੇ ਹੁੰਦੇ ਸੀ ਮਿਊਜ਼ਿਕ ਵਾਲਾ, ਉਹ ਜਿਹੜੇ ਅਸੀਂ ਤਾਂ ਬਹੁਤ ਬਣਾਉਂਦੇ ਸਾਡੇ ਇਲਾਕੇ ਦੇ ਵਿੱਚ ਬਹੁਤ ਸੀ ਉਹ ਮਸ਼ਹੂਰ, ਉਹ ਜਿਹੜੇ ਸਾਈਕਲ ਦੇ ਟਾਇਰ ਨਹੀਂ ਹੁੰਦੇ ਉਹਨਾਂ ਵਿੱਚ ਵੀ ਸੀਖਾਂ ਹੁੰਦੀਆਂ, ਜਦੋਂ ਸਾਡੇ ਕਲਰ ਨਹੀਂ ਸੀ ਖਰਾਬ ਹੋ ਜਾਂਦੇ ਹੁੰਦੇ, ਤੇ ਉਹਨਾਂ ਨੂੰ ਫਿਰ ਕੱਟ ਲੈਣਾ, ਕੱਟ ਕੇ ਉਹਨਾਂ ਨੂੰ ਸਾਈਡਾਂ ਤੋਂ ਕੱਟ ਕੇ ਪਾਈਪ, ਹਾਂਜੀ ਹਾਂ, ਉਹਨਾਂ ਨੂੰ ਸਾਈਡ ਤੋਂ ਕੱਟ ਕੇ ਫਿਰ ਉਹਨਾਂ ਨੂੰ ਉਹਨਾਂ ਦੇ ਵਿੱਚ ਪਾ ਦਿੱਤਾ ਸੀਗਾ। ਹੁਣ ਤੁਸੀਂ ਇੱਥੇ ਦੇਖਿਆ ਹੋਣਾ ਨਿਆਣੇ ਦੇ ਸਾਈਕਲਾਂ ਦੇ ਵਿੱਚ
0: ਘੁੰਮਦੇ,
1: ਜਦੋਂ ਟਾਇਰ ਘੁੰਮਦਾ ਉਹਦੀ ਆਵਾਜ਼ ਇੱਦਾਂ ਉੱਪਰ ਥੱਲੇ ਜਾਂਦੇ ਨਾ, ਟਰ ਟਰ ਟਰ ਜਿਹਦੀ ਆਵਾਜ਼ ਆਉਂਦੀ ਹੁੰਦੀ,
0: ਜਦੋਂ ਚਿੱਕੜ ਜਾਂ ਫਸ ਜਾਂਦਾ ਫਿਰ ਉਹ ਸਟਕ ਹੋ ਜਾਂਦੇ,
1: ਹਾਂ
0: ਬਾਅਦ ਚੋਂ ਰੈਡੀਮੇਡ ਟਿਬਰੀਆਂ ਜਿਹੀਆਂ ਆਈਆਂ,
1: ਹਾਂਜੀ ਹਾਂ। ਦੇਖੋ ਉਹ ਵੀ ਤਾਂ ਇੱਕ ਉਹੀ ਸੀ, ਦੇਖੋ ਉਹ ਨਿਆਣਿਆਂ ਨੇ ਉਹ ਕਰਨਾ ਸ਼ੁਰੂ ਕੀਤਾ, ਤੇ ਹੁਣ ਦੇਖ ਲਓ ਸਾਈਕਲਾਂ ਦੇ ਵਿੱਚ ਉਹ ਛੋਟੇ ਬੱਚੇ ਦੀਆਂ ਸਾਈਕਲਾਂ ਦੇ ਵਿੱਚ ਉਹ ਆਪੇ ਹੀ ਉਹਨਾਂ ਨੇ ਪਾਇਓ ਹੁੰਦੇ ਆ ਕਿ ਉਹ ਆਵਾਜ਼ ਆ ਜਿਹੜੀ ਉਹ ਬੱਚੇ ਨੂੰ ਕਿੱਦਾਂ ਕਰਦੇ।
0: ਤੁਸੀਂ ਉਹ ਕੀਤਾ ਕਦੀ ਜਦੋਂ ਸਾਨੂੰ ਇੱਕ ਵਾਰੀ ਉੱਥੇ ਵਿਖਾਤਾ ਉਹਨਾਂ ਨੇ ਸਕੂਲ, ਵੀ ਉਹ ਜਿਹੜਾ ਰਿਫਿਲ ਹੁੰਦਾ ਵਾ ਉਹਨੂੰ ਫੁਲਾ ਲਈਦਾ, ਪਕਾਨਾ ਬਣਾ ਲਈਦਾ,
1: ਰਿਫਿਲ ਕਾਦਾ
0: ਜਿਹੜਾ ਆਪਣੇ ਹੈ ਨਹੀਂ ਦੱਸ ਬਾਲ ਪੈਨ,
1: ਹਾਂਜੀ ਹਾਂਜੀ,
0: ਉਹਦਾ ਜਿਹੜਾ ਰਿਫਿਲ ਹੁੰਦਾ ਵਾ ਵਿੱਚ ਜਿਹੜਾ,
1: ਹੈਨਾ,
0: ਤੇ ਉਹਨੂੰ ਸੇਕ ਜਿਹਾ ਲਵਾਈਦਾ ਸੀ ਗਰਮ ਗਰਮ ਕਰਕੇ ਨਾ ਉਹਨੂੰ, ਤੇ ਪਿੱਛੋਂ ਫੂਕ ਮਾਰੀਦੀ ਸੀ ਤੇ ਫੁੱਲ ਜਾਂਦਾ ਸੀ ਵਿੱਚੋਂ, ਪਕਾਨਾ ਬਣ ਜਾਂਦਾ ਸੀ।
1: ਓਕੇ,
0: ਨਵੇਂ ਪੈਨਾਂ ਦੀਆਂ ਡੰਡਾਂ ਲੋ, ਪੈਨ ਉਦੋਂ ਬੜੇ ਦੁਰਲੱਭ ਹੁੰਦੇ, ਕਿਹੜੇ ਸੁੱਖ ਲੱਭਦਾ ਸੀ ਪੈਨ, ਪੈਨ ਵੱਡੀ ਚੀਜ਼ ਸੀ
1: ਉਦੋਂ,
0: ਪੈਨ ਗਵਾਚ ਜੇ ਤੇ ਵਕਤ ਪੈ ਜਾਂਦਾ ਸੀ ਸਾਰੇ ਘਰ।
1: ਹਾਂਜੀ ਬਿਲਕੁਲ, ਹੁਣ ਤਾਂ ਪੈਨ ਪੈਨ ਉਹ ਪੈਨ ਰੁਲਦਾ ਫਿਰਦਾ ਘਰਾਂ ਦੇ ਵਿੱਚ, ਤੇ ਉਦੋਂ ਤਾਂ ਇਦਾਂ ਹੀ ਹੁੰਦਾ ਸੀਗਾ,
0: ਉਦੋਂ ਨਹੀਂ, ਹੁਣ ਤੇ ਵੇਖੋ ਪ੍ਰੋਮੋਸ਼ਨ ਲਈ ਕਿੰਨੇ ਪੈਨ
1: ਪੜ੍ਹਿਆ ਲਿਖਿਆ ਬੰਦਾ ਹੋਣਾ ਜਿਹਦੀ ਜੇਬ ਦੇ ਵਿੱਚ ਪੈਨ
0: ਜਾਂ ਕਾਮਰੇਡ ਹੋਣਾ, ਇਹ ਉਹ ਪਰਸਨੈਲਿਟੀ ਸੀ ਜਿਨ੍ਹਾਂ ਦੇ, ਹੈ ਨਾ, ਗਿਆਨੀ ਕਹਿ ਦਿੰਦੇ ਸੀ, ਤੇ ਉਹਦੇ ਚ ਮਤਲਬ ਜਾਂ ਬੱਚਿਆਂ ਕੋਲ ਤੇ ਪੈਨ ਆਉਂਦਾ ਵੀ ਉਦੋਂ ਹੀ ਜਦੋਂ ਕਲਾਸ ਤੋਂ ਬਾਅਦ। ਅੱਛਾ ਇੱਕ ਬੇਨਤੀ ਹੈ ਜੀ, ਹੁਣ ਨਾ ਜਿਹੜੀ ਤੁਹਾਡੀ ਪ੍ਰੋਬਲਮ ਜਿਹੜੀ ਤੁਸੀਂ ਮੇਰੇ ਨਾਲ ਡਿਸਕਸ ਕਰ ਰਹੇ ਹੋ, ਮੇਰਾ ਧਿਆਨ ਹੋ ਰਿਹਾ ਡਿਵਰਟ ਵਾਰ ਵਾਰ, ਸੋ ਤੁਸੀਂ ਬਿਹਤਰ ਆ ਕਿ ਹਾਂ ਹਜੇ ਰੁਕ ਜਾਓ, ਤੁਸੀਂ ਜਦੋਂ ਆਪਾਂ ਪ੍ਰੋਗਰਾਮ ਫਿਨਿਸ਼ ਕਰਾਂਗੇ ਉਦੋਂ ਮੈਨੂੰ ਕਾਲ ਕਰਿਓ, ਮੈਂ ਮਤਲਬ ਮੈਨੂੰ ਜਿੱਦਾਂ 3-4 ਥਾਈ ਮੇਰਾ ਆਲਰੇਡੀ ਮੇਰਾ ਡਿਵਰਟ ਆ, ਤੇ ਮੈਨੂੰ ਸਮਝ ਨਹੀਂ ਲੱਗ ਰਹੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ, ਸੋ ਤੁਸੀਂ ਮੈਨੂੰ ਪਰ ਕਰ ਲਿਓ
1: ਜੀ ਬਿਲਕੁਲ,
0: ਕਿਉਂਕਿ ਫਿਰ ਅੱਧ ਵਿਚਾਲੇ ਵਿੱਚ ਵਿਚਾਲੇ ਜਿਹੜੀ ਗੱਲ ਛੱਡੀ ਆ ਉਹ ਸਾਨੂੰ ਵੀ ਹੈਲਪ ਨਹੀਂ ਕੁਛ ਕਰਦੀ, ਤੁਹਾਨੂੰ ਤੁਹਾਡੀ ਵੀ ਨਹੀਂ ਉਹ ਕਿਸੇ ਕੰਮ ਆਉਣੀ। ਸੋ ਤੁਸੀਂ ਜਦੋਂ ਆਪਾਂ ਖਬਰਾਂ ਖਤਮ ਕਰਾਂਗੇ ਉਦੋਂ ਤੁਸੀਂ ਕਾਲ ਕਰਿਓ ਤੇ ਫਿਰ ਆਪਾਂ ਉਹਦੇ ਤੇ ਸ਼ਾਇਦ ਮੈਂ ਤੁਹਾਡੀ ਹੈਲਪ ਕੁਛ ਕਰ ਸਕਾਂ। ਇੱਦਾਂ ਚੱਲਦੇ ਪ੍ਰੋਗਰਾਮ 'ਚ ਨਾ ਫਿਰ ਉਹ ਸਾਡਾ ਪ੍ਰੋਗਰਾਮ 'ਚ ਵੀ ਨਹੀਂ ਮੈਂ ਕੋਨਸਟਰੇਟ ਕਰ ਪਾ ਰਿਹਾ ਤੇ ਤੁਹਾਨੂੰ ਵੀ ਮੈਂ ਕੁਛ ਅੱਜ ਨਾਲ ਰਿਪਲਾਈ ਨਹੀਂ ਕਰ ਪਾ ਰਿਹਾ, ਸੋਰੀ ਟੂ ਸੇ, ਪਰ ਇਹ ਸਮਾਂ ਆਪਾਂ ਇੱਧਰ ਲਾ ਲਈਏ
1: ਤੇ
0: ਤੁਹਾਡੀ ਜਿਹੜੀ ਪ੍ਰੋਬਲਮ ਹੈ ਇਹਨੂੰ ਤੁਸੀਂ
1: ਹੱਲ ਕਰਦੇ ਆ।
0: ਹਾਂ, ਥੋੜੀ ਡਿਟੇਲ ਚ ਤੁਹਾਨੂੰ ਦੱਸਣਾ ਪਊਗਾ ਕਿਉਂਕਿ ਹਾਲੇ ਤੱਕ ਓਨੈਸਟਲੀ ਦੱਸਾਂ ਤੇ ਮੈਨੂੰ ਸਮਝ ਹੀ ਨਹੀਂ ਲੱਗੀ ਤੁਹਾਡੀ ਪ੍ਰੋਬਲਮ ਕੀ ਹੈ
1: ਜੀ।
0: ਸੋ ਜੋ ਤੁਸੀਂ ਕਹਿ ਰਹੇ ਹੋ ਮੇਰੇ ਲਈ ਵੀ ਇੱਕ ਨਵੀਂ ਚੀਜ਼ ਆ ਵੀ ਮੈਂ ਉਦਾਂ ਦਾ ਕੁਝ ਵੇਖਿਆ ਨਹੀਂ ਆ ਜਿੱਦਾਂ ਦਾ ਤੁਸੀਂ ਸ਼ੇਅਰ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਹੈ ਨਾ। ਤੇ ਉਹਦੇ ਲਈ ਬੈਸਟ ਇਹੋ ਹੀ ਅਸੀਂ ਇਹੋ ਹੀ ਕਹਿੰਦੇ ਹੁੰਦੇ ਹਾਂ ਕਿ ਸਾਨੂੰ ਸਕਰੀਨ ਰਿਕਾਰਡਿੰਗ ਦੇ ਦਿਓ। ਸਕਰੀਨ ਰਿਕਾਰਡਿੰਗ ਦਾ ਮਤਲਬ ਇਹ ਮਤਲਬ ਇਹ ਜੇ ਮੈਂ ਸਕਰੀਨ ਰਿਕਾਰਡਿੰਗ ਤੁਹਾਨੂੰ ਸਮਝਾਵਾਂ ਜੇ ਨਹੀਂ ਮੰਨ ਲਓ ਕਿਸੇ ਨੂੰ ਪਤਾ, ਸਕਰੀਨ ਰਿਕਾਰਡਿੰਗ ਇਹ ਹੁੰਦੀ ਆ ਵੀ ਆਪਸ਼ਨ ਹੁੰਦੀ ਆ ਫੋਨ ਦੇ ਵਿੱਚ ਤੇ ਉਹ ਤੁਸੀਂ ਮੰਨ ਲਓ ਐਪਲੀਕੇਸ਼ਨ ਡਾਊਨਲੋਡ ਕਰਨੀ ਸ਼ੁਰੂ ਕੀਤੀ, ਹੈ ਨਾ। ਸੋ ਆਪਾਂ ਇਹ ਵੀ ਮੇਕ ਸ਼ੋਰ ਕਰਨਾ ਫੋਰ ਐਗਜ਼ਾਮਪਲ ਵੀ ਤੁਸੀਂ ਐਪਲੀਕੇਸ਼ਨ ਸਾਡੀ ਕਰ ਰਹੇ ਹੋ ਜਾਂ ਹੋਰ ਤੇ ਕੋਈ ਡਮੀ ਡੁਮੀ ਤੇ ਨਹੀਂ ਪਈ ਉੱਤੇ।
1: ਜੀ ਬਿਲਕੁਲ।
0: ਸੋ ਤੁਸੀਂ ਉੱਥੋਂ ਜਿੱਦਾਂ ਮੰਨ ਲਓ ਸਰਚ ਕੀਤੀ ਤੋਂ ਲੈ ਕੇ ਤੇ ਡਾਊਨਲੋਡ ਕਲਿੱਕ ਕੀਤਾ, ਉਸ ਤੋਂ ਬਾਅਦ ਸਾਰਾ ਕੁਛ ਕੀ ਹੋਇਆ। ਤੇ ਜੇ ਤੁਹਾਨੂੰ ਸਕਰੀਨ ਰਿਕਾਰਡਿੰਗ ਨਹੀਂ ਕਰਨੀ ਆਉਂਦੀ ਜਾਂ ਘਰ 'ਚ ਕੋਈ ਨਹੀਂ ਹੈਗਾ ਜਿਹਨੂੰ ਪਤਾ ਹੋਵੇ, ਤੇ ਤੁਸੀਂ ਇੱਦਾਂ ਕਰੋ ਦੂਸਰਾ ਕੋਈ ਫੋਨ ਕਿਸੇ ਘਰ ਦੇ ਜੀ ਦਾ ਲੈ ਲਓ ਤੇ ਜਾਂ ਜਦੋਂ ਕੋਈ ਘਰ 'ਚ ਜੀ ਆਊਗਾ ਦੂਸਰਾ ਉਦੋਂ ਤੁਸੀਂ ਕਰ ਲਿਓ ਕਿ ਇੱਕ ਫੋਨ ਦੇ ਉੱਤੇ ਸਾਰਾ ਕੁਛ ਜੋ ਵੀ ਹੋ ਰਿਹਾ ਵਾ ਦੂਸਰੇ ਫੋਨ ਦੇ ਨਾਲ ਉਹਦੀ ਫਿਲਮ ਬਣਾ ਲਓ
1: ਜੀ,
0: ਰਿਕਾਰਡ ਕਰ ਲਓ ਤੇ ਥਰੂ ਆਊਟ ਸਾਰਾ ਹੀ ਜਿਹੜਾ ਪ੍ਰੋਸੈਸ ਆ ਉਹ ਜਿਹੜੀ ਰਿਕਾਰਡਿੰਗ ਆ ਉਹ ਤੁਹਾਡੀ ਸਕਰੀਨ ਦੀ ਚਾਹੀਦੀ ਆ ਜੋ ਉੱਤੇ ਸਕਰੀਨ ਦੇ ਉੱਤੇ ਫੋਨ ਦੇ ਉੱਤੇ ਵਾਪਰ ਰਿਹਾ, ਨੋਟ ਤੁਹਾਡੀ ਸਕਰੀਨ ਦੀ ਰਿਕਾਰਡਿੰਗ। ਸੋ ਉਹਦੇ ਵਿੱਚੋਂ ਫਿਰ ਆਪਾਂ ਐਟਲੀਸਟ ਇਹ ਆਈਡੈਂਟੀਫਾਈ ਕਰ ਪਾਵਾਂਗੇ ਕਿ ਪ੍ਰੋਬਲਮ ਹੈ ਕੀ ਆ, ਤੁਹਾਨੂੰ ਪ੍ਰੋਬਲਮ ਆ ਕਿੱਥੇ ਰਹੀ ਆ, ਸਾਡੇ ਵੱਲੋਂ ਕਿਹੜੀ ਚੀਜ਼ ਫਿਕਸ ਕਰਨ ਵਾਲੀ ਆ ਤੇ ਫਿਰ ਆਪਾਂ ਤੁਹਾਡੀ ਕੋਈ ਹੈਲਪ ਕਰ ਪਾਵਾਂਗੇ। ਥੈਂਕ ਯੂ।
1: ਬਿਲਕੁਲ।
0: ਕਿੱਥੇ ਸੀ ਆਪਾਂ?
1: ਇੱਥੇ ਸੀ।
0: ਹਾਂ ਚਲੋ ਫਿਰ, ਚਲੋ ਫਿਰ ਚੱਲੀਏ ਫਿਰ।
1: ਗੱਲਾਂ ਸਾਡੀ ਆਪਣੀਆਂ ਕਾਢਾਂ ਦੀਆਂ ਅਸੀਂ ਕਰ ਰਹੇ ਸੀਗੇ ਕਿ ਅਸੀਂ ਕੀ ਜਿਹੜਾ ਖੋਜਾਂ ਜਿਹੜੀਆਂ ਉਹ ਕੀਤੀਆਂ ਤੇ ਸਰੋਤਿਆਂ ਨੂੰ ਵੀ ਇਹੀ ਅਸੀਂ ਬੇਨਤੀ ਕਰਕੇ ਗਏ ਸੀ ਕਿ ਤੁਸੀਂ ਵੀ ਯਾਦ ਕਰੋ ਕਿ ਤੁਸੀਂ ਕਿਹੜੀ ਇੱਦਾਂ ਦੀ ਕਾਢ ਕੱਢੀ ਸੀ ਜਿਹੜੀ ਤੁਸੀਂ ਸ਼ੇਅਰ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਕਿ ਉਹ ਕਾਢ ਕਿਸੇ ਵਰਲਡ ਰਿਕਾਰਡ ਦੇ ਵਿੱਚ ਜਿਹੜੀ ਆ ਉਹ ਲਿਖੀ ਗਈ ਹੋਵੇ, ਉਹ ਕਾਢ ਆਪਣੇ ਨਿੱਕੇ ਨਿੱਕੇ ਜਿਹੜੇ ਤੁਹਾਡੇ ਛੋਟੇ ਛੋਟੇ ਉਦੋਂ ਫਰੈਂਡਸ ਹੁੰਦੇ ਸੀਗੇ ਜਾਂ ਹੁਣ ਵੀ ਤੁਹਾਡੇ ਫਰੈਂਡਸ ਆ ਉਹਨਾਂ ਦੇ ਨਾਲ ਵੀ ਤੁਸੀਂ ਸ਼ੇਅਰ ਕੀਤੀ ਹੋ ਸਕਦੀ ਹੈ ਤੇ ਤੁਸੀਂ ਸਾਨੂੰ ਸ਼ੇਅਰ ਕਰਨੀ। ਰਣਜੋਤ ਜੀ, ਸਾਡੇ ਕੋਈ ਨੋਨ ਆ, ਉਹਨਾਂ ਨੇ ਨਾ ਤੰਦੂਰ ਬਣਾਇਆ ਆਪ ਘਰ, ਤੰਦੂਰ ਉਹਨਾਂ ਨੇ ਘਰ ਬਣਾਇਆ ਤੇ ਉਹਨਾਂ ਨੇ ਸਾਨੂੰ ਸੱਦਿਆ ਵੀ ਆਪਾਂ ਨਾ ਤੰਦੂਰ ਬਣਾਇਆ। ਉਹਨਾਂ ਨੇ ਬੜੀ ਮਿਹਨਤ ਕੀਤੀ ਤੰਦੂਰ ਬਣਾਉਣ ਤੇ, ਕਿੰਨੇ ਦਿਨ ਲਾਏ, ਮਿੱਟੀ ਲਿਆਂਦੀ ਸਪੈਸ਼ਲੀ ਉਹ ਲੱਭ ਕੇ, ਹਨਾ, ਤੇ ਉਹਨਾਂ ਨੇ ਲਿਪਿਆ ਉਹਨੂੰ ਅੰਦਰੋਂ ਪ੍ਰੋਪਰ ਸਾਰਾ ਕੁਛ ਕੀਤਾ, ਹਨਾ। ਹੁਣ ਤੰਦੂਰ ਤਾਂ ਗਿਆ ਬਣ
0: ਇੱਥੇ।
1: ਹਾਂ ਇੱਥੇ
0: ਤੰਦੂਰ
1: ਮਿੱਟੀ ਪਤਾ ਨੀ ਕਰੀਕ ਕਰੂਕ ਚੋਂ ਕਿਤੇ ਲਿਆਂਦੀ ਉਹਨਾਂ ਨੇ, ਹਨਾ, ਜਾ ਕੇ ਜਿੱਦਾਂ ਪਹਿਲਾਂ ਉਹਨਾਂ ਨੇ ਬਨਿੰਗਸ ਤੋਂ ਲਿਆਂਦੀ, ਉਹ ਕੰਮ ਨੀ ਕੀਤੀ, ਫਿਰ ਕਿਤੇ ਹਾਂ ਫਿਰ ਉਹਨਾਂ ਕਰੀਕ ਤੋਂ ਲਿਆਂਦੀ ਜਿੱਥੇ ਪਾਣੀ ਜਿੱਦਾਂ ਰੁਕ ਨੀ ਪਾਣੀ ਲੰਘ ਜਾਂਦਾ ਹੁੰਦਾ ਉਹ ਵਾਲੀ ਮਿੱਟੀ ਨਾਲ ਉਹਨੂੰ ਉਹਨਾਂ ਨੇ ਲਿਪਿਆ ਤੇ ਫਿਰ ਉਹ ਤੰਦੂਰ ਬਣ ਗਿਆ ਰਣਜੋਤ ਜੀ। ਉਹ ਤੋਂ ਬਾਅਦ ਵਿੱਚ ਉਹਨਾਂ ਨੇ ਲਾਈਕ ਉਹਨਾਂ ਨੂੰ ਪਤਾ ਨੀ ਰੋਟੀ ਲਾਉਣੀ ਨੀ ਸੀ ਆਉਂਦੀ, ਹਨਾ, ਉਹ ਰੋਟੀ ਲਾਉਣ ਨੂੰ ਡਿੱਗ ਜੇ, ਰੋਟੀ ਲਾਉਣ ਨੂੰ ਡਿੱਗ ਜੇ, ਫਿਰ ਉਹਨਾਂ ਨੇ ਆਪਣਾ ਸਪੈਸ਼ਲ ਇੱਕ ਫਰੈਂਡ ਸੱਦਿਆ ਜਿਹੜਾ ਪਹਿਲਾਂ ਤੰਦੂਰ ਤੇ ਕੰਮ ਕਰ ਚੁੱਕਾ ਸੀ, ਫਿਰ ਉਹਨੇ ਲਿਆ ਲਿਆ ਕੇ ਜਿਹੜੀਆਂ ਸਾਨੂੰ ਤੰਦੂਰ ਦੀਆਂ ਰੋਟੀਆਂ ਖਿਲਾਈਆਂ ਮਜ਼ਾ ਆ ਗਿਆ ਫਿਰ। ਹਾਂ, ਮਤਲਬ ਮੈਨੂੰ ਕਈ ਵਾਰ ਲੱਗਦਾ ਕਿ ਹਿੰਮਤ ਆ, ਉਹ 6 ਮਹੀਨੇ ਲੱਗੇ ਰਹੇ, ਮੈਂ ਅਸੀਂ ਕਿੰਨੀ ਵਾਰੀ ਕਿਹਾ ਸੀ ਕਿ ਤੂੰ $50 ਦਾ ਤੰਦੂਰ ਮਿਲ ਜਾਂਦਾ, ਉਹ ਕਹਿੰਦੇ ਨਾ ਮੈਂ ਬਣਾਉਣਾ ਨਹੀਂ, ਬਣੂਗਾ ਇਟਸ ਓਕੇ, ਪਰ ਮੇਰੇ ਦਿਮਾਗ ਚ ਸਟਕ ਹੋਇਆ ਵੀ ਮੈਂ ਆਪ ਬਣਾਉਣਾ। ਮੈਂ ਨਾ ਹੱਸਦੀ ਸੀ, ਮੈਂ ਕਿਹਾ ਇਹਨਾਂ ਨੇ $70 ਦੇ ਤੰਦੂਰ ਤੇ $300 ਲਾਤਾ।
0: ਨਹੀਂ ਪਰ ਜੋ ਸੈਟੀਸਫੈਕਸ਼ਨ ਹੈ ਨਾ ਇੱਕ ਆਪਣੀ। ਅੱਛਾ, ਜਿਹਦੀ ਕੋਈ ਨਹੀਂ ਨਾ ਰੋਟੀ ਟਿਕਦੀ ਏਦਾਂ ਤੇ ਉਹ ਚੰਗੀ ਤਰ੍ਹਾਂ ਦੇ ਨਾਲ ਤੰਦੂਰ ਨੂੰ ਪੂਰਾ ਗਰਮ ਕਰਕੇ ਨਾ ਇੱਕ ਵਾਰੀ ਤੇ ਆਪਣਾ ਟੀਟੋਲ ਦੇ ਨਾਲ ਤੁਸੀਂ ਇੱਕ ਭਾਂਡੇ ਦੇ ਵਿੱਚ ਪਾਣੀ ਲੈ ਲਓ ਠੰਡਾ ਤੇ ਉਹਦੇ ਵਿੱਚ ਲੂਣ ਪਾ ਲਓ ਦੋ ਮੁੱਠੀਆਂ ਤੇ ਟੀਟੋਲ ਲੈ ਕੇ ਤੇ ਉਹਨੂੰ ਚੰਗੀ ਤਰ੍ਹਾਂ ਦੇ ਨਾਲ, ਟੀਟੋਲ ਕੋਰਾ ਨਾ ਲਿਓ, ਕੋਰੇ ਨਾਲ ਨੀ ਗੱਲ ਬਣਦੀ, ਜਿਹੜਾ ਆਲਰੇਡੀ ਯੂਜ਼ਡ ਹੋਵੇ ਭੋਲਾ ਨਰਮ ਹੋਵੇ, ਤੇ ਉਹਨੂੰ ਤੁਸੀਂ ਭਿਉ ਕੇ ਤੇ ਲੂਣ ਵਾਲਾ ਪਾਣੀ ਅੰਦਰ ਮਾਰ ਲਓ।
1: ਓਕੇ,
0: ਤੇ ਜੇ ਉਹ ਅੰਦਰ ਸਤਾ ਜਿਹੜੀ ਆ ਉਹ ਮਿੱਟੀ ਦੀ ਸਤਾ ਵਾ ਤੇ ਉਹ ਸਮੂਥ ਆ, ਸੋ ਲੂਣ ਜਿਹੜਾ ਵਾ ਉਹਦੇ ਨਾਲ ਉਹ ਤਿਆਰ ਹੋ ਜਾਂਦੀ ਹੈ ਸਤਾ ਤਾਂ ਕਿ ਉੱਤੇ ਉਹ ਜੁੜ ਜਾਵੇ ਤੇ ਜਿਹੜੀ ਤੁਸੀਂ ਅੰਦਰੋਂ ਸਫਾਈ ਵੀ ਕਰਨੀ ਉਹ ਕਾਲਾ ਜਿਹਾ ਹੋ ਗਿਆ ਤੰਦੂਰ ਜਾਂ ਕਿੱਦਾਂ ਉਹ ਵੀ ਇਸੇ ਦੇ ਨਾਲ ਹੀ ਤੁਸੀਂ ਕਰਨੀ ਹੁੰਦੀ ਹੈ ਸੋ ਇੱਦਾਂ ਤੁਸੀਂ ਉਹਦੇ ਅੰਦਰ ਤੁਸੀਂ ਚਿਪਕਾ ਸਕਦੇ ਹੋ ਸੋ ਇਹ
1: ਨਿਕਲ ਕੇ ਉਹ
0: ਟ੍ਰਿਕਸ ਹਾਂ ਬਾਕੀ ਜਿੱਦਾਂ ਉਹਨਾਂ ਨੇ ਜੇ ਉੱਥੋਂ ਮਿੱਟੀ ਲਿਆ ਕੇ ਬਣਾ ਲਈ ਜੇ ਹੋਰ ਵੀ ਕੋਈ ਟਰਾਈ ਕਰ ਰਿਹਾ ਹੋਊਗਾ ਤੇ ਉਹ ਬਹੁਤਾ ਚਿਰ ਨਹੀਂ ਕੱਢਣਾ ਸੋਰੀ ਤੁਸੀਂ ਲੌਂਗ ਲਾਈਫ ਤੁਸੀਂ ਉਹਨੂੰ ਰੱਖਣਾ ਵਾ ਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਆ ਆਉਂਦਾ ਵਾ ਕੋਕੋਨਟ ਕੀ ਉਹਨੂੰ ਕਹਿੰਦੇ ਆ ਜਿਹੜਾ ਉਹ ਬੂਰਾ ਨੀ ਜਿਹੜੀ ਵਾਲ ਜੇ ਕੋਕੋਪੀਟ ਕੋਕੋਪੀਟ ਜਿੱਦਾਂ ਰੇਸ਼ੇ ਜੇ ਜਿਹੜੇ ਕੋਕੋਨਟ ਦੇ ਮਿਲ ਜਾਂਦੇ ਆ ਉਹ ਮਿੱਟੀ ਚ ਮਿਕਸ ਕਰਕੇ ਫਿਰ ਉਹਦਾ ਬਣਾਓਗੇ ਤੇ ਫਿਰ ਉਹ ਰੇਸ਼ੇ ਜਿਹੜੇ ਨੇ ਹੋਲਡ ਕਰਕੇ ਰੱਖਦੇ ਆ ਮਿੱਟੀ ਨੂੰ ਹਾਂ ਉਹ ਮਿੱਟੀ ਨੂੰ ਹੋਲਡ ਕਰਕੇ ਰੱਖਦੇ ਆ ਤੇ ਉਹ ਇੱਕ ਤਰ੍ਹਾਂ ਦੇ ਨਾਲ ਫਿਰ ਉਹ ਜਿਹੜਾ ਤੁਹਾਡਾ ਲੌਂਗ ਟਰਮ ਕੱਢੂਗਾ ਅਦਰਵਾਈਜ਼ ਮਾੜੇ ਜੀ ਕਿਤੇ ਚਿਪ ਲੱਗ ਗਈ ਕਿਤੇ ਸੀਖ ਦੀ ਤੇ ਉਹਨੇ
1: ਭੁਰ ਜਾਣਾ ਹਾਂ
0: ਭੁਰਦਾ ਭੁਰਦਾ ਭੁਰ ਜਾਣਾ
1: ਉਹ ਨਾ ਕਹਿੰਦੇ ਕਿ ਅਸੀਂ ਜਦੋਂ ਗਏ ਤੇ ਉਹ ਕਹਿੰਦੇ ਸਾਨੂੰ ਤੇ ਤੰਦੂਰ ਦੀ ਰੋਟੀ ਨਾ ਅੱਜ ਤੰਦੂਰ ਦੀ ਰੋਟੀ ਖਾਣੀ ਤੰਦੂਰ ਦੀ ਰੋਟੀ ਖਾਣੀ ਉਹਨਾਂ ਦੇ ਵਾਈਫ ਕਹਿੰਦੇ ਹਾਂ ਅਸੀਂ ਤਾਂ ਬਥੇਰੀ ਸਵਾਹ ਖਾ ਲਈ ਹੁਣ ਤੁਸੀਂ ਵੀ ਖਾ
0: ਘਰ ਦਾ ਜੋਗੀ ਜੋਗੜਾ
1: ਉਹ ਕਹਿੰਦੇ ਆਹੀ ਸੀਖਦੇ ਨਾਲ ਜੀਵ ਤੇ ਲਾਉਣੀ ਤੇਰੇ
0: ਇਹਨੇ ਵਿਚਾਰੇ ਨੇ ਕਿੰਨੀ ਮਿਹਨਤ ਕੀਤੀ ਜਿੱਦਾਂ ਗੁਰਜੀਤ ਜੀ ਕਹਿੰਦੇ ਨੇ ਬਰਸਨ ਦੀਆਂ ਪੀਪਣੀਆਂ ਸ਼ਟਾਲੇ ਦੀਆਂ ਜਿਹੜੀਆਂ ਆਪਾਂ ਉਹ ਬਣਾਉਂਦੇ
1: ਹਾਂ ਹਾਂਜੀ ਹਾਂ
0: ਤੇ ਇੱਕ ਉਹਦੇ ਪੱਤੇ ਦੀ ਵੀ ਬਣਦੀ ਹੈ ਜਿਹੜੀ ਮੂੰਹ ਤੇ ਲਾ ਕੇ ਜ਼ੁਬਾਨ ਦੇ ਥੱਲੇ ਵਜਾਈ ਦੀ
1: ਹਾਂਜੀ ਹਾਂਜੀ
0: ਤੇ ਇੱਕ ਹੋਰ ਹੁੰਦੀ ਸੀ ਉਹ ਜਿਹੜੀ ਆਪਾਂ ਉਹਦੇ ਪੱਤੇ ਕੂਲੇ ਪੱਤੇ ਪਿੱਪਲ ਪੁੱਪਲ ਦੇ ਲੈ ਕੇ ਤੇ ਜਿਹੜੀ
1: ਪਟਾਕਾ ਵਜਾਈਦਾ ਹੁੰਦਾ ਸੀ
0: ਹਾਂਜੀ ਹਾਂ ਸ਼ਹਿਰੀ ਜਾਣੇ ਬੜੇ ਇੰਪ੍ਰੈਸ ਹੁੰਦੇ ਹੁੰਦੇ ਸੀ
1: ਹਾਂ ਵੀ ਇਹਨਾਂ
0: ਵੀਰ ਜੀ ਕਿੱਦਾਂ
1: ਹਾਂ ਕਿੱਦਾਂ
0: ਵੀ ਜੀ ਮੈਨੂੰ ਸਿਖਾਓ ਤਾਂ ਯਾਰ
1: ਉਹਨਾਂ ਨੂੰ ਕਰਨਾ ਨਹੀਂ ਸੀ ਨਾ
0: ਅੱਜ ਜਾਂ ਫਿਰ ਉਹ ਹੁੰਦਾ ਸੀ ਬੜਾ ਉਹ ਜਿਹੜਾ ਸਿੱਟਾ ਸਿੱਟਾ ਪੈਂਟ ਚ ਚਾੜ ਦੀਦਾ ਸੀ ਜਿਹੜਾ

0: ਕਰਦਾ
1: ਵਹੀਂ ਕਰਦੇ ਨੇ ਸਕੂਲ ਅਸੀਂ ਵੀ ਸਾਇੰਸ ਹੈ ਨਾ ਸ਼ੋਅ ਵੇਖਣਾ ਸ਼ੋਅ ਵੇਖਣਾ ਤੇ ਜਿਹੜੇ ਸ਼ਹਿਰੀ ਜੇ ਮੁੰਡੇ ਸੀ ਉਹਨਾਂ ਨੂੰ ਅੱਧੀ ਛੁੱਟੀ ਚ ਇੱਕ ਪਾਸੇ ਕਰਕੇ ਉਹ ਹੈਗੇ ਪਰ ਕਸੀਰ ਹੀ ਉਹ ਸਾਰੇ ਵਿਚਾਰਿਆਂ ਦੇ ਪੱਟਾਂ ਪੁੱਟਾਂ ਦੇ ਜਾਂ ਸਾਰੇ
0: ਜ਼ਖਮ ਜਿਹੇ ਕਰ ਦਿੰਦੇ
1: ਜ਼ਖਮ ਨਹੀਂ ਜਦੋਂ ਉਹ ਹੋ ਜਾਂਦੇ
0: ਰੈਸ਼
1: ਰੈਸ਼ ਸਾਡੇ ਕੋਲ ਤਾਂ ਇਹੋ ਜਿਹੀਆਂ ਕਾਢਾਂ ਸੁਣਨ ਮਿਲਣੀਆਂ ਤੁਸੀਂ ਆਪਣੀ ਵਧੀਆ ਵਧੀਆ ਦੱਸੋ ਭਾ 062 ਤੁਸੀਂ ਆਉਂਦੇ ਰਹੋ ਕੀ ਹਾਲ ਤੁਹਾਡਾ ਹੈਲੋ
0: ਹੈਲੋ
1: ਤੇ ਚਲੋ ਆਪਾਂ ਹੈਲੋ
2: ਹਾਂਜੀ
1: ਸਤਿ ਸ਼੍ਰੀ ਅਕਾਲ
0: ਭਾਜੀ
2: ਸਤਿ ਸ਼੍ਰੀ ਅਕਾਲ ਸੁਖ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
2: ਮੇਰਾ ਨਾਮ ਜਸਦੀਪ ਹੈ ਮੈਂ ਬ੍ਰਿਸਬੇਨ ਤੋਂ ਬੋਲ ਰਹੀ ਹਾਂ
0: ਜੀ ਜਸਦੀਪ ਜੀ
2: ਮੈਂ ਅੱਜ ਤੁਹਾਨੂੰ ਪਹਿਲੀ ਵਾਰ ਫੋਨ ਕਰ ਰਹੀ ਹਾਂ ਥੋੜੀ ਨਰਵਸ ਹੋ ਗਈ
0: ਨਹੀਂ ਨਹੀਂ ਨਰਵਸ ਨਾ ਹੋ ਤੁਸੀਂ ਟੈਨਸ਼ਨ ਨਾ ਲਓ ਅਸੀਂ ਅਸੀਂ ਨਰਵਸ ਹੋਏ ਅਸੀਂ ਵੀ ਤੁਹਾਨੂੰ ਪਹਿਲੀ ਵਾਰ ਗੱਲ ਕਰ ਰਹੇ ਹਾਂ
2: ਹਾਂਜੀ
1: ਤੁਸੀਂ ਸੋਚੋ ਇਹਨਾਂ ਵੀ ਰੇਡੀਓ ਤੇ ਤੁਸੀਂ ਉਦਾਂ ਹੀ ਸੋਚੋ ਵੀ ਉਦਾਂ ਹੀ ਕਾਲ ਕੀਤੀ ਕਿਤੇ
0: ਸਹੀ ਗੱਲ ਹੈ ਹਾਂਜੀ ਤੁਸੀਂ ਸੋਚੋ ਆਪਣੀ ਫਰੈਂਡ ਨੂੰ ਕਾਲ
1: ਤੁਸੀਂ ਉਦਾਂ ਸੋਚੋ ਕਿਤੇ ਡਿਸਕਾਊਂਟ ਲੱਗਾ ਤੇ ਆਪਾਂ ਕਾਲ ਕੀਤੀ ਆ
0: ਉੱਥੇ ਤਾਂ ਅਸੀਂ ਭੱਜ ਕੇ ਜਾਵਾਂਗੇ ਕਾਲ ਕਿਉਂ ਕਰਾਂਗੇ ਜਦ ਤੱਕ ਕਾਲ ਕਰਕੇ ਪੁੱਛਾਂਗੇ ਡਿਸਕਾਊਂਟ ਲੱਗਾ ਤਦ ਤੱਕ ਖਤਮ ਹੋ ਜਾਣਾ
1: ਤੁਸੀਂ ਉਦਾਂ ਹੀ ਸੋਚੋ ਵੀ ਤੁਸੀਂ ਮੈਕ ਵਾਲੇ ਫ੍ਰੀ ਪ੍ਰੋਡਕਟ ਕਲੇਮ ਕਰਨ ਆਏ ਹੋ
0: ਕਿਹੜੇ
1: ਆ ਜਿਹੜੇ ਮੇਕਅਪ ਮੂਕਅਪ ਵਾਲੇ
0: ਮੈਕਾ ਮੈਂ ਕਿਹਾ ਮੈਕ ਕੀ
2: ਨਹੀਂ ਮੈਂ ਵੀ ਇਹੀ ਬੋਲਣਾ ਕਿ ਮੇਰੀ ਮੇਕਅਪ ਵਾਲੀ ਨਹੀਂ ਹੈਗੀ ਮੈਨੂੰ ਕੁਝ ਨਹੀਂ ਪਤਾ ਮੇਕਅਪ ਦਾ
0: ਗੱਲਾਂ ਤੁਸੀਂ ਇੰਦਾ ਵਾਕ ਅਰਾਊਂਡ ਕਰਦੇ ਆ ਮੇਕਅਪ ਵਾਲੀਆਂ ਜਨਾਨੀਆਂ ਇਹ ਗੁੱਡ ਨਹੀਂ ਹੈਗਾ ਨਾ ਹੀ ਘਰ ਗੁੱਡਿਆ ਨਾ ਹੀ ਬਾਹਰ ਗੁੱਡਿਆ ਮੈਂ ਤੁਹਾਨੂੰ ਦੱਸੀ ਚੜਨੀ ਇਹ ਗੱਲ
1: ਨਹੀਂ ਹੁਣ ਨਹੀਂ ਕਰਦੇ ਹੁਣ ਨਹੀਂ ਕਰਦੇ ਜੀ ਥੈਂਕ ਯੂ ਤੁਹਾਡਾ ਨਾਂ ਕੀ ਹੈ ਭੈਣੀ
2: ਬੇਟੀ ਨੂੰ ਆਪਣੀ ਨੂੰ ਸਕੂਲ ਡ੍ਰੌਪ ਕੀਤਾ ਤੇ ਉਹ ਬਹੁਤ ਦੇਰ ਤੋਂ 8 ਸਾਲ ਦੀ ਆ ਤੇ ਉਹ ਬਹੁਤ ਦੇਰ ਤੋਂ ਕਾਲ ਕਰਨਾ ਚਾਹੁੰਦੇ ਆ ਬੱਚਿਆਂ ਦਾ ਪ੍ਰੋਗਰਾਮ ਸੁਣਦੀ ਆ
0: ਜੀ
2: ਤੇ ਉਹਦਾ ਸਕੂਲ ਲੱਗ ਜਾਂਦਾ 8:15 ਮੈਨੂੰ 8:05 ਤੇ ਉਹਨੂੰ ਡ੍ਰੌਪ ਕਰਨਾ ਪੈਂਦਾ ਆ ਨਾ
1: ਫਿਰ ਆਪਾਂ ਫਸਟ ਲੈ ਲਾਂਗੇ ਉਹਨੂੰ
2: ਨਹੀਂ ਹਾਂਜੀ ਮੈਂ ਇੱਕ ਦਿਨ ਉਹਦੀ ਹੁਣ ਛੁੱਟੀਆਂ ਆ ਜਾਣੀਆਂ ਨਾ ਫਿਰ ਛੁੱਟੀਆਂ ਤਾਂ ਆਉਂਦੀਆਂ ਰਹਿੰਦੀਆਂ ਮੈਂ ਉਹਦੀ ਕਾਲ ਕਰਵਾਉਂਗੀ ਤੇ
1: ਮੰਮਾ ਦੇ ਨਾਲ ਬਹੁਤ ਮਤਲਬ ਸਹੇਲੀਆਂ ਵਾਲਾ ਉਹ ਹੁੰਦਾ ਵਾ ਵੀ ਮੰਮਾ ਨੇ ਜੋ ਕਰ ਲਿਆ ਮੈਂ ਵੀ ਕਰਨਾ ਏਦਾਂ ਦਾ ਹੀ ਮੈਂ ਸੂਟ ਪਾਉਣਾ ਵਾ ਏਦਾਂ ਦੀ ਮੈਂ ਜੁੱਤੀ
0: ਲੈਣੀ ਆ ਮੈਨੂੰ ਲੱਗਦਾ ਰੰਜੋ ਵੱਡੇ ਹੋ ਕੇ ਵੀ ਇਦਾਂ ਰਹਿੰਦਾ ਭਾਵੇਂ 12-13 ਸਾਲ ਉਹਨਾਂ ਨੂੰ ਬਹੁਤ ਰਹਿੰਦਾ ਏਦਾਂ ਤੇ ਹਾਂ ਉਹਨਾਂ ਨੂੰ ਹਮੇਸ਼ਾ ਹੀ ਇਹ ਗੱਲ ਰਹਿੰਦੀ ਆ ਕੁੜੀਆਂ ਨੂੰ ਕਿ ਮੰਮਾ ਉਹ ਅੱਛਾ ਤੁਸੀਂ ਕੀ ਕਰਦੇ ਆ ਅੱਛਾ ਇਹ ਗੁੱਡ ਫਿਰ ਤੁਸੀਂ ਕਿਉਂ ਕਰਦੇ ਜੇ ਗੁੱਡ ਦੀ ਹੈਗਾ ਏਦਾਂ ਦੇ ਕੁਐਸਚਨ ਹੈ ਨਾ ਹਾਂ ਨਹੀਂ ਕੁੜੀਆਂ ਨੂੰ ਹਮੇਸ਼ਾ ਹੀ ਮਾਂ ਦੇ ਨਾਲ ਉਹਨਾਂ ਨੂੰ ਅਟੈਚਮੈਂਟ ਰਹਿੰਦੀ ਸ਼ਾਇਦ ਮਾਂ ਵੀ ਉਹਨੂੰ ਜ਼ਿਆਦਾ ਆਪਣੇ ਨਾਲ ਰੱਖਦੀ ਆ ਜੋੜ ਕੇ ਕਿਉਂਕਿ ਸੇਫਟੀ ਲੱਗਦੀ ਆ
1: ਮਾਂ ਨੂੰ ਇੱਕ ਸਲਾਹਕਾਰ ਮਿਲ ਜਾਂਦਾ
0: ਹਾਂਜੀ ਮਾਂ ਨੂੰ ਕ੍ਰਾਈਮ ਪਾਰਟਨਰ ਮਿਲ ਜਾਂਦਾ ਨਾ ਕ੍ਰਾਈਮ ਪਾਰਟਨਰ ਹੁੰਦਾ
2: ਹਾਂਜੀ ਮੈਂ ਭਾਜੀ ਤੁਹਾਡੇ ਹਰ ਜਦੋਂ ਸੁਖ ਜੀ ਮੈਂ ਟੌਪਿਕ ਸਾਰ ਰੋਜ਼ ਸੁਣਦੀ ਆ ਐਵਰੀ ਡੇ ਦੀ ਤੁਹਾਡੀ ਲਿਸਨਰ ਆ ਤੇ ਮੈਂ ਰੋਜ਼ ਫੋਨ ਦੀ ਕੋਸ਼ਿਸ਼ ਕਰਦੀ ਹੁੰਦੀ ਪਰ ਮੈਂ ਨਾ ਜਿਵੇਂ ਤੁਸੀਂ ਅੱਜ ਤੁਹਾਡਾ ਟੌਪਿਕ ਐਕਸਪੈਰੀਮੈਂਟ ਕਰਨਾ ਟਰਾਈ ਕਰਨ ਮੈਂ ਉਹ ਛੇਤੀ ਕੀਤੇ ਕਰਨ ਵਾਲੀ ਨਹੀਂ ਹੈਗੀ ਇਸ ਕਰਕੇ ਮੇਰੇ ਤੋਂ ਨਹੀਂ ਹੋਇਆ ਤੇ ਨਹੀਂ ਤਾਂ ਮੈਨੂੰ ਹਰ ਅੱਜ ਮੇਰੇ ਕੋਲ ਇੰਨੇ ਵਿਚਾਰ ਨਹੀਂ ਆ ਰਹੇ ਅੱਗੇ ਹਰ ਵਾਰੀ ਆ ਦਿੰਦੇ ਕਿ ਇੱਥੇ ਆਹ ਗੱਲ ਕੀਤੀ ਜਾ ਸਕਦੀ ਆ ਇੱਥੇ ਏਦਾਂ ਆਹ ਮਤਲਬ ਵਿਊਜ਼ ਦਿੱਤੇ ਜਾ ਸਕਦੇ ਆ
0: ਬਾਕੀ ਦੇਖੋ ਇਹ ਵੀ ਤੁਸੀਂ ਸਾਇੰਸ ਹੀ ਹੋ ਗਏ ਨਾ ਇੱਕ ਤਰ੍ਹਾਂ ਨਾਲ ਤੁਸੀਂ ਆਪਣੇ ਦਿਮਾਗ ਨੂੰ ਉਹ ਦਿੱਤੀ ਕਮਾਂਡ ਤੇ ਉਹਨੇ ਕਿਹਾ ਕਿ ਹਾਂ ਦਾ ਨੰਬਰ ਡਾਇਲ ਕਰ
2: ਹਾਂਜੀ ਹਾਂਜੀ ਮੈਂ ਅੱਜ ਟਰਾਈ ਕੀਤਾ ਤੇ ਮੇਰੇ ਕੋਲੋਂ ਹੋਇਆ ਤੇ ਸਹੀ ਰਿਹਾ ਮੇਰਾ ਅੱਜ ਦਾ
0: ਤੁਹਾਡੀ ਕਾਰਡ
2: ਆਈ ਸੀ ਅੱਜ ਦੀ ਮੇਰੀ ਕਾਰਡ

0: ਤੇਰੇ ਲਈ ਅੱਜ ਕਾਫੀ, ਕਿਉਂਕਿ ਮੈਂ ਬਹੁਤ ਕੁਛ ਸਿੱਖਦੀ ਹਾਂ। ਮਤਲਬ ਕਈ ਵਾਰ ਤਾਂ ਨਾ ਜਿੱਦਾਂ ਨੋਨੀਆ ਜੀ ਆਉਂਦੇ ਆ ਹੱਸਦੇ ਆ, ਮੈਂ ਗੱਡੀ ਆਪਣੀ ਡਰਾਈਵ ਕਰਕੇ ਕੰਮ ਤੇ ਜਾ ਰਹੀ ਹੁੰਦੀ ਹਾਂ, ਉੱਚੀ ਉੱਚੀ ਹੱਸਦੀ ਹਾਂ। ਇੱਕ ਦਿਨ ਮੈਂ ਲਾਈਟ ਤੇ ਰੁਕੀ, ਸਾਹਮਣੇ ਇੱਕ ਪੰਜਾਬੀ ਉਹ ਦੇਖ ਰਿਹਾ ਕਿ ਕੱਲੀ ਕਿਉਂ ਹੱਸੀ ਜਾ ਰਹੀ ਆ, ਕੀ ਹੋ ਰਿਹਾ ਆ। ਬਹੁਤ ਕੁਛ ਸਿੱਖਣ ਨੂੰ ਮਿਲਦਾ, ਬਹੁਤ ਵਧੀਆ ਪ੍ਰੋਗਰਾਮ।
1: ਤੁਸੀਂ ਕਿੱਥੋਂ ਪਿੱਛੋਂ, ਤੁਸੀਂ ਕਿੱਥੋਂ ਜੀ?
0: ਮੈਂ ਜੀ ਨਵਾਂ ਸ਼ਹਿਰ, ਮੈਨੂੰ ਲੱਗਦਾ ਮੈਂ ਦੁਆਬਾ, ਸੁੱਖ ਜੀ ਦੁਆਬੇ ਤੋਂ ਸ਼ਾਇਦ।
2: ਹਾਂਜੀ
0: ਹਾਂਜੀ,
1: ਪੁੱਛੋ ਕੋਈ ਲੱਗਦਾ ਕੋਈ ਪੀਜੀ ਪੂਜੀ ਵਾਲਾ, ਕੋਈ ਮਤਲਬ ਗੋਲ ਗੱਪੇ ਵਾਲਾ, ਕੋਈ ਉੱਥੇ ਤੁਹਾਨੂੰ?
2: ਨਵੇਂ ਸ਼ਹਿਰ ਤੋਂ ਮੈਂ ਫਗਵਾੜ ਦੇ।
1: ਬਾਬਾ ਫਰਕ ਹੈ?
2: ਹਾਂਜੀ
1: ਓਕੇ।
2: ਨਹੀਂ ਤੁਸੀਂ ਨਵੇਂ ਸ਼ਹਿਰ ਤੋਂ ਕਿ ਆਲੇ ਦੁਆਲੇ ਪਿੰਡ ਤੋਂ ਆ? ਜੇ ਤਾਂ ਪਿੰਡ ਤੋਂ ਆ ਫਿਰ ਤਾਂ ਮੈਨੂੰ ਬਹੁਤ ਪਤਾ ਹੈ।
0: ਉਹਦਾ ਵੀ ਥੋੜਾ ਰਾਹੋਂ ਦੇ ਨੇੜੇ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨਾਲ ਇਤਿਹਾਸ ਜੁੜਿਆ ਹੋਇਆ ਆ। ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਟੀਚਰ ਸੀਗੇ, ਉਹ ਸਾਡੇ ਪਿੰਡ ਤੋਂ ਅਨੰਦਪੁਰ ਸਾਹਿਬ ਤੁਰ ਕੇ ਉਹਨਾਂ ਨੂੰ ਪੜ੍ਹਾਉਣ ਜਾਂਦੇ ਹੁੰਦੇ ਸੀ ਜਦੋਂ ਗੁਰੂ ਜੀ ਆ ਗਏ ਸੀ ਅਨੰਦਪੁਰ ਸਾਹਿਬ। ਹਾਂਜੀ ਉਹ, ਹਾਂਜੀ ਉਹ, ਪਰ ਜਿਵੇਂ ਆਪਣਾ ਇਤਿਹਾਸ ਸੰਭਾਲਦੇ ਨੀ, ਉਹ ਘਰ ਵੀ ਛੋਟੀ ਇੱਟ ਦਾ ਬਣਿਆ ਹੋਇਆ ਸੀ, ਉਹ ਫਿਰ ਤੋੜ ਤੂੜ ਦਿੱਤਾ, ਉਹਨੂੰ ਵੀ ਹੋਰ ਘਰ ਨਵਾਂ ਬਣਾ ਲਿਆ।
2: ਜੀ
0: ਅਸੀਂ ਸੁਣਦੇ ਹੁੰਦੇ ਸੀ ਕਿਉਂਕਿ ਮੁਸਲਮਾਨਾਂ ਦਾ ਪਿੰਡ ਸੀ ਸਾਡਾ,
2: ਛੋਟੀਆਂ ਇੱਟਾਂ ਦੀ ਕੰਧ ਹੁੰਦੀ ਸੀ ਨਾ ਉਹ, ਤੇ ਅਸੀਂ ਡਰਦੇ ਉਧਰ ਨੂੰ ਨੀ ਸੀ ਜਾਂਦੇ ਹੁੰਦੇ। ਜਿੱਦਾਂ ਕਈ ਵਾਰ ਹੁੰਦਾ ਨੀ ਕਿ ਉੱਥੇ ਪਤਾ ਨੀ ਕੀ ਹੋਣਾ, ਕਿਉਂਕਿ ਪਹਿਲਾਂ ਉਹ ਵੱਡਾ ਸੀਗਾ, ਫਿਰ ਉਹਨੂੰ ਢਿੱਠ ਗਿਆ, ਉਹਨੂੰ ਚੱਕੀ ਗਏ ਫਿਰ ਇੱਕ ਉਹਨਾਂ ਨੇ ਜਿੱਦਾਂ ਉਹਨੂੰ ਰੱਖ ਲਿਆ, ਹੁਣ ਤਾਂ ਮੈਨੂੰ ਲੱਗਦਾ ਉਹ ਵੀ ਨੀ ਹੈਗਾ। ਟਿੱਠੀ ਜਾਂਦਾ ਸੀ ਨਾ ਹੌਲੀ ਹੌਲੀ ਕਿ ਕੋਈ ਨਿਆਣਾ ਥੱਲੇ ਨਾ ਦੱਬ ਨਾ ਹੋ ਜਾਵੇ। ਜਿੱਦਾਂ ਮੈਂ ਹੁਣ ਵੀ ਇਸ ਵਾਰੀ ਕਹੀ ਮੰਮੀ ਨੂੰ ਪੁੱਛਦੀ ਕਿ ਉੱਥੇ ਸਾਨੂੰ ਕਿਉਂ ਨੀ ਸੀ ਜਾਣਦੇ, ਮੰਮੀ ਕਹਿੰਦੇ ਹਾਂ ਉੱਥੇ ਕੁਛ ਨੀ ਸੀ, ਨਿਆਣਿਆਂ ਨੂੰ ਡਰ ਪਾਉਂਦੇ ਸੀਗੇ ਵੀ ਉਹ ਢਿੱਠਦੇ ਰਹਿੰਦੇ ਸੀ, ਹਰ ਤੀਸਰੇ ਦਿਨ ਤਾਂ ਚਾਰ ਇੱਟਾਂ ਡਿੱਗ ਜਾਂਦੀਆਂ ਸੀ ਕਿਸੇ ਅੰਦਰ ਵੜੇ ਨਿਆਣੇ ਖੇਡਣ ਵੜੇ ਉਹ ਤਾਂ ਪਤਾ ਵੀ ਲੱਗਣਾ ਦੁਪਹਿਰਾਂ ਨੂੰ। ਹਾਂਜੀ ਤਾਂ ਕਰਕੇ ਮਤਲਬ ਸੀ ਉੱਧਰ ਤਾਂ ਕੋਈ ਡਰ ਨੀ ਸੀ। ਹਾਂਜੀ
1: ਨਹੀਂ ਥੈਂਕ ਯੂ ਜਸਦੀਪ ਜੀ, ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ। ਕੋਈ ਕਾਰਡ ਕੋਈ ਦੱਸੀ ਤੁਸੀਂ ਕਿ ਮੈਂ ਮਿਸ ਕਰ ਗਿਆ ਜਾਂ ਦੱਸੀ ਨਹੀਂ?
0: ਨਹੀਂ ਮੈਂ ਕਾਰਡ ਮੈਂ ਕੋਈ ਵੈਸੇ ਦੱਸੀ ਨਹੀਂ, ਮੈਂ ਸੁਣੀਆਂ ਹੈ ਭਾਜੀ ਇੱਕ ਦੋ, ਇੱਕ ਤਾਂ ਮੈਂ ਤੁਹਾਡੇ ਸ਼ੋਅ ਤੇ ਸੁਣੀ ਸੀ, ਇੱਕ ਉਹ ਵੀਰ ਜੀ ਆਉਂਦੇ ਆ ਵਿਜੇ ਕੁਛ ਉਹਨਾਂ ਦਾ ਨਾਮ ਆ, ਤੇ ਉਹਨਾਂ ਨੇ ਦੱਸਿਆ ਸੀ ਚਾਹ ਦੀ ਹੋਈ ਕਿਉਂਕਿ ਮੈਂ ਥੋੜੀ ਚਾਹ ਦੀ ਫੈਨ ਆ, ਉਹਨਾਂ ਨੇ ਦੱਸਿਆ ਸੀ ਮੈਂ ਚਾਹ ਬਣਾ ਕੇ ਵਿੱਚ ਇਲਾਚੀ ਪਾ ਕੇ ਪੀਣਾ ਆ, ਮੈਂ ਉਹ ਟਰਾਈ ਕੀਤੀ ਉਹ ਮੈਨੂੰ ਬਹੁਤ ਵਧੀਆ ਲੱਗੀ।
1: ਕਿੱਦਾਂ ਕਿੱਦਾਂ ਉਹ ਮੂੰਹ ਨਾਲ ਕੁੱਟ ਕੇ ਕਿਹਾ ਸੀ ਉਹਨਾਂ ਨੇ?
0: ਉਹਨਾਂ ਨੇ ਕਿਹਾ ਸੀ ਮੈਂ ਚਾਹ ਬਣਾ ਕੇ ਫਿਰ ਵਿੱਚ ਉੱਪਰ ਦੀ ਇਲਾਚੀ ਪਾਉਂਦਾ ਆ,
1: ਲਾਸਟ ਵਿੱਚ
0: ਇਲਾਚੀ ਪਾ, ਹਾਂਜੀ ਲਾਸਟ ਦੇ ਵਿੱਚ, ਤੇ ਫਿਰ ਉਹ ਫਲੇਵਰ ਆਉਂਦਾ ਆ, ਔਰ ਉਹ ਬਿਲਕੁਲ ਮੈਂ ਏਦਾਂ ਹੀ ਕਰਦੀ ਆ ਬਹੁਤ ਵਾਰੀ, ਫਿਰ ਉਹ ਸੱਚੀ ਜਦੋਂ ਮੂੰਹ ਚ ਇਲਾਚੀ ਆਉਂਦੀ ਉਹਦਾ ਬਹੁਤ ਵਧੀਆ ਫਲੇਵਰ ਹੋਰ ਵੀ ਵਧੀਆ ਆਉਂਦਾ ਆ।
1: ਇਲਾਚੀ ਦਾ ਇਹ ਹੁੰਦਾ ਤੁਸੀਂ ਨਾ ਜਦੋਂ ਕਈ ਵਾਰੀ ਨੋਟ ਕਰਿਓ, ਜਦੋਂ ਆਪਾਂ ਸ਼ੁਰੂ ਚ ਪਾ ਦਿੰਦੇ ਨਾ ਆਪਣੇ ਜ਼ਿਆਦਾਤਰ ਘਰਾਂ ਚ, ਆਪਾਂ ਸ਼ੁਰੂ ਚ ਇਲਾਚੀ ਪਾ ਕੇ ਅਦਰਕ ਪਾ ਕੇ ਰਿੰਨੀ ਜਾਂਦੇ ਪਰ ਉਹਦਾ ਜਿੰਨਾ ਕੁ ਆਪਾਂ ਰਹਿੰਦੇ ਹਾਂ ਉਹਦਾ ਓਨੇ ਚਿਰ ਨੂੰ ਪੱਤੀ ਉਹਦਾ ਡੋਮੀਨੇਟ ਕਰ ਲੈਂਦੀ, ਉਹ ਖਤਮ ਹੋ ਜਾਂਦੀ
2: ਹੈ।
1: ਸੋ ਇਹਦਾ ਜੇ ਤੁਸੀਂ ਲਾਸਟ ਜਦੋਂ ਮੰਨ ਲਓ ਵਾਲਾ ਜੇ ਆਉਣ ਜੇ ਵਾਲਾ ਨਾ, ਉਦੋਂ ਤੁਸੀਂ ਜੇ ਪਾਓ ਇਲਾਚੀ ਜਾਂ ਤੁਸੀਂ ਅਦਰਕ, ਤੇ ਤੁਸੀਂ ਵੇਖੋਗੇ ਕਿ ਉਹਦਾ ਟੇਸਟ ਬੈਟਰ ਆਊਗਾ।
2: ਇਲਾਚੀ ਵੀ ਕੇ ਫਿਰ ਧਨੀਆ ਹੀ ਆ,
1: ਹਾਂ ਜਾਂ ਫਿਰ ਇੱਕ ਚੀਜ਼ ਹੋਰ ਆ ਇਹਦਾ ਜੇ ਤੁਸੀਂ ਟੇਸਟ ਲੈਣਾ ਤੇ ਉਹਦੇ ਚ ਤੁਸੀਂ ਇੱਕ ਟਰਾਈ ਕਰਕੇ ਵੇਖੋ, ਜਾਂ ਜਿਹੜੇ ਕੜਕ ਚਾਹ ਪੀਂਦੇ ਜਿੱਦਾਂ ਬਹੁਤ ਕੜਕ ਵਾਲੇ ਹਨਾ, ਤੇ ਤੁਸੀਂ ਉਹਦੇ ਦਾਂਡੇ ਕੰਨ ਖੜੇ ਹੋ ਗਏ ਇਹਨਾਂ ਲਾ ਲਓ, ਤੇ ਉਹਦੇ ਉਹਦੇ ਲਈ ਤੁਸੀਂ ਇੱਕ ਟਰਾਈ ਕਰਿਓ, ਜਿਵੇਂ ਮੰਨ ਲਓ ਪਹਿਲਾਂ ਪਾਣੀ ਨਹੀਂ ਪਾਉਣਾ, ਉੱਦਾਂ ਹੀ ਸੁੱਕਾ ਹੀ ਪੈਨ ਲੈ ਕੇ ਤੇ ਪੱਤੀ ਨੂੰ, ਤੇ ਜਿੱਦਾਂ ਤੁਸੀਂ ਇਲਾਚੀ ਪਾਉਣੀ ਆ ਜਾਂ ਤੁਸੀਂ ਮਸਾਲਾ ਪਾਉਣਾ, ਤੇ ਉਹਨੂੰ ਤੁਸੀਂ ਡਰਾਈ ਰੋਸਟ ਕਰ ਲਓ ਪੱਤੀ ਨੂੰ ਹੀ ਹਲਕਾ ਜਿਹਾ, ਮਤਲਬ ਸਾੜਨਾ ਨੀ, ਜਿਹਨੂੰ ਵੱਧ ਸੇਕ ਲੱਗ ਗਿਆ ਤੇ ਉਹ ਕੌੜੀ ਹੋ ਜਾਣੀ ਆ, ਮਤਲਬ ਜਸਟ ਉਹਨੂੰ ਤੁਸੀਂ ਮਤਲਬ ਇੱਦਾਂ ਸੋਚਣਾ ਵੀ ਜਿਵੇਂ ਨਾ ਉਹਨੂੰ ਮਾੜਾ ਜਿਹਾ ਸਲਾਬਾ ਚੜਿਆ ਵਾ ਪੱਤੀ ਨੂੰ, ਤੇ ਉਹਦਾ ਉਹ ਸਲਾਬਾ ਜਿਹਾ ਕੱਢਣਾ, ਕੁੜਕ ਜਿਹਾ ਕਰਨਾ ਬਸ ਓਨਾ ਕੀ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਮਿੱਠਾ ਵੀ ਉਦੋਂ ਹੀ ਪਾ ਲਓ ਭਾਵੇਂ, ਤੇ ਨਹੀਂ ਤਾਂ ਭਾਵੇਂ ਬਾਅਦ ਚ ਪਾ ਲਓ ਹਨਾ, ਤੇ ਫਿਰ ਤੁਸੀਂ ਬਾਕੀ ਪ੍ਰੋਸੈਸ ਸੇਮ ਹੀ ਆ
2: ਚਾਹੁੰਦੀ ਆ।
0: ਭਾਜੀ ਮੈਂ ਵਰਡਸ ਸੁੱਖ ਜੀ ਮੈਂ ਵਰਡਸ ਟਰਾਈ ਕਰਨਾ ਚਾਹੁੰਦੀ ਆ।
2: ਹਾਂਜੀ ਹਾਂਜੀ ਬਿਲਕੁਲ
0: ਜੀ। ਹਾਂਜੀ ਤੁਸੀਂ ਪਹਿਲਾਂ ਕੁਝ ਰਿਪੀਟ ਕਰ ਸਕਦੇ?
2: ਹਾਂਜੀ ਪਹਿਲਾਂ ਸਾਡਾ ਅੱਜ ਦਾ ਸ਼ਬਦ ਸੀ ਰਖੇਲ। ਰਖੇਲ
0: ਹਾਂਜੀ ਰਖੇਲ ਜੋ ਕੋਈ ਵਿਆਹ ਤੋਂ ਬਾਹਰ ਕੋਈ ਔਰਤ ਰੱਖੀ ਹੋਵੇ ਉਹਨੂੰ ਰਖੇਲ ਕਹਿੰਦੇ। ਇੱਕ ਜਿਵੇਂ ਲੀਗਲੀ ਮੈਰਿਡ ਵਾਈਫ ਹੋ ਗਈ, ਇੱਕ ਕੋਈ ਬਾਹਰ ਰੱਖੀ ਹੋਵੇ ਉਹਨੂੰ ਰਖੇਲ ਕਹਿ ਦਿੰਦੇ ਆ।
2: ਜੀ ਜਾਣੀ ਮਤਲਬ ਬਿਨਾ ਵਿਆਹ ਤੋਂ। ਹਾਂਜੀ
1: ਇਨਵੈਸਟਮੈਂਟ ਪ੍ਰੋਪਰਟੀ ਟਾਈਪ।
0: ਹਾਂਜੀ ਹਾਂਜੀ ਬਿਲਕੁਲ ਇਨਵੈਸਟਮੈਂਟ ਪ੍ਰੋਪਰਟੀ ਵੀ ਹਲੇ ਆਪਣੀ ਹੁੰਦੀ ਆ ਪਰ ਉਹ ਵੀ ਆਪਣੀ ਹੁੰਦੀ। ਹਾਂਜੀ ਬਿਲਕੁਲ ਸਹੀ ਸ਼ਾਇਦ
2: ਇਨਵੈਸਟਮੈਂਟ ਪ੍ਰੋਪਰਟੀ ਨਾ ਘਰ ਵਾਲੀ ਨੂੰ ਦੱਸ ਕੇ ਰੱਖੀ ਜਾਂਦੀ ਆ। ਹਾਂ ਉਹਦੇ ਵੀ ਨਾਲ ਸਾਈਨ ਹੁੰਦੇ ਆ।
1: ਇਹ ਫਰਕ ਹੋ ਗਿਆ,
2: ਇਹ ਫਰਕ ਹੋ ਗਿਆ
1: ਨਾ।
2: ਤੇ ਉਹ ਘਰ ਵਾਲੀ ਨੂੰ ਹਵਾ ਵੀ ਨੀ ਲੱਗਣ ਦਿੱਤੀ ਜਾਂਦੀ।
1: ਪਰ ਇਹਦੀ ਸਿਮਿਲੈਰਿਟੀ ਹੈਗੀਆਂ, ਜਦੋਂ ਉੱਚੋਂ ਇੱਕ ਵਿਟੀ ਕੱਢ ਕੇ ਤੇ ਉਧਰ ਲਾ ਲਈ ਜਾਂਦੀ ਹੈ।
0: ਰਮਜ ਜਿਵੇਂ ਕੋਈ ਕਿਸੇ ਦੀ ਕੋਈ ਜਿਵੇਂ ਕਹਿਣਾ ਕਿ ਮੈਂ ਤੁਹਾਡੀ ਰਮਜ ਸਮਝਦਾ ਕਿ ਉਹ ਕਿਸੇ ਨੇ ਕੁਛ ਕਿਹਾ ਹੋਵੇ ਨਾ ਪਰ ਮੈਂ ਤੁਹਾਡਾ ਸਮਝਦਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨੂੰ ਕਹਿੰਦੇ ਹੁੰਦੇ ਰਮਜ। ਰਫੜ ਕੋਈ ਗੱਲ ਦਾ ਖਲਾਰਾ ਹੀ ਪਾ ਲੈਣਾ ਕਿ ਆ ਰਫੜ ਹੀ ਪੈ ਗਿਆ ਬਸ ਖਲਾਰਾ ਪਾ ਲੈਣਾ।
1: ਰਾਹੀ
0: ਰਾਹੀ ਰਾਹੀ ਰਾਹੀ ਰਾਹ ਜਾਣ ਵਾਲਾ ਰਾਹੀ
1: ਅਕਰਮ ਰਾਹੀ ਤੇ
0: ਅਕਰਮ ਰਾਹੀ
2: ਤੁਸੀਂ ਧਿਆਨ ਵੜ ਜਾਓ ਉਧਰ ਲਾ ਲਓ ਜਿਹੜਾ ਮਸਲਾ ਸੋਲਵ ਕਰ।
1: ਅੱਛਾ ਚਲਾ ਦਿਆ ਤੁਨੇ ਮੇਰੇ ਪਿਆਰ ਕਾ ਰੋਮ ਰੋਮ
2: ਰੋਮ।
0: ਹਾਂਜੀ ਦੂਜਾ ਕੀ?
2: ਰੋਮ
1: ਰੋਮ
0: ਰੋਮ ਰੋਮ ਹੁੰਦਾ ਆਪਣੇ ਸਰੀਰ ਦੇ ਰੋਮ ਇੱਕ ਕੰਟਰੀ ਰੋਮ ਹੁਣ ਜੇ ਭਾਜੀ ਨੇ ਦੂਜੇ ਪਾਸੇ ਲੈਣਾ ਰੋਮ ਕੰਟਰੀ ਵਾਲਾ ਰੋਮ ਵੀ ਤੇ ਸਾਡੇ ਸਰੀਰ ਦੇ ਰੋਮ ਰੋਮ ਖੁੱਲ ਗਿਆ ਜਾਂ ਰੋਮ ਬੰਦ ਹੋ ਗਏ ਕੁਝ ਰੋਮ ਹੋ
1: ਤੇ ਰੁੱਖ
2: ਰੂਪ
1: ਰੂਪ
0: ਰੂਪ ਰੂਪ ਸੁਹੱਪੜ ਸੋਹਣਾ ਹੋਣਾ ਰੂਪ
1: ਜੀ ਤੇ ਰੇਣਕੂ
0: ਰੇਣਕੂ ਥੋੜਾ ਜਿਹਾ ਰੀਣਕ
1: ਰੀਣਕ
0: ਵੀ ਆ ਤੇ ਹਾਂਜੀ ਰੀਣਕ ਰੀਣਕ ਰੀਣਕ ਹੁੰਦਾ ਥੋੜਾ ਜਿਹਾ ਬਹੁਤ ਥੋੜਾ।
1: ਓਕੇ ਚਲੋ ਥੈਂਕ ਯੂ ਤੁਹਾਡਾ ਜੀ ਪਰ ਤੁਹਾਡੀ ਇਸ ਕਾਲ ਤੋਂ ਬਾਅਦ ਆਪਾਂ ਮੈਨੂੰ ਲੱਗਦਾ ਜਿਹੜਾ ਬੰਦਾ ਸਾਡੇ ਮਗਰ ਹੀ ਉਹਨੇ ਕਾਲ ਕੱਟ ਦੇਣੀ ਹੈ।
0: ਓਕੇ ਥੈਂਕ ਯੂ ਜੀ ਓਕੇ ਜੀ।
1: ਪਰ ਇੱਕ ਚੀਜ਼ ਅੱਜ ਕਾਮਨ ਹੈ ਵੇਖਾ ਅੱਜ ਤੁਹਾਡੇ ਇਲਾਕੇ ਵਾਲੇ ਸਾਰੇ ਆ ਰਹੇ ਆ ਹਨਾ ਭਾਈ ਸਤਿ ਸ੍ਰੀ ਅਕਾਲ।
2: ਸਾਡੇ ਇਲਾਕੇ ਨੂੰ ਜ਼ਿਆਦਾ ਕੱਢਾ ਕੱਢੀਆਂ ਨਾ
1: ਤੁਹਾਡੇ ਇਲਾਕੇ ਇਹਦਾ ਮਤਲਬ ਤੁਹਾਡੇ ਇਲਾਕੇ ਚ ਥੋੜਾ ਜਿਹਾ ਜ਼ਿਆਦਾ ਸ਼ਬਦਾਂ ਨੂੰ ਸਮਝਿਆ ਹਨਾ
2: ਪੜ੍ਹੇ ਲਿਖੇ
1: ਹਾਂ ਪੜ੍ਹੇ ਲਿਖੇ ਆ ਪੰਜਾਬੀ ਜ਼ਿਆਦਾ ਜਾਣਦੇ ਗਿਆਨੀ ਬੰਦੇ ਆ
2: ਪੰਜਾਬੀ ਚ। ਤੁਸੀਂ ਉਹ ਨਿਊਜ਼ ਦੇਖੀ ਜਿਹਦੇ ਵਿੱਚ ਪੰਜਾਬ ਚ ਕਿੰਨੇ ਬੱਚੇ ਪੰਜਾਬੀ ਚੋਂ ਫੇਲ ਹੋ ਗਏ?
1: ਹਾਂਜੀ
2: ਹਾਂ
1: ਅੱਛਾ ਹੋ ਗਏ ਹੋਣਗੇ ਦੱਸੇ ਚ ਕਿਹੜੀ ਵੱਡੀ ਗੱਲ ਹੈ।
2: ਸਾਡੇ ਇਲਾਕੇ ਵਾਲਿਆਂ ਨੂੰ ਮੈਨੂੰ ਲੱਗਦਾ ਉਮਰ ਦੇ ਨਾਲ ਉੱਚਾ ਵੀ ਸੁਣਨ ਲੱਗ ਪਿਆ।
1: ਆਹੋ ਨਹੀਂ ਗੁਰਨੇਕ ਭਾਈ ਸਤਿ ਸ੍ਰੀ ਅਕਾਲ ਨਾਂ ਨਹੀਂ ਨਾ ਲਿਆ ਵੇਖੋ ਸਿਆਣਾ ਬੰਦਾ ਜਿਹੜਾ ਨਾਂ ਤੇ ਬਣਾ ਲਦਾ।
3: ਹਾਂ
1: ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਨੇ ਠੀਕ ਹੋ?
3: ਬਹੁਤ ਵਧੀਆ ਠੀਕ ਸੀਗਾ ਪਰ ਕਰਤਾ ਬ੍ਰਿਸਵੇਂ ਨਾਲ ਹੀ ਕਾਲ ਨੇ ਮੈਨੂੰ
1: ਮੈਂ ਅੱਗੇ ਹਿਸਾਬ ਲਾਉਣ ਡਿਆ ਮੈਂ ਵੀ ਬੰਦੇ ਬੰਦਾ ਸ਼ਬਦ ਯਾਦ ਕਰਕੇ ਬੈਠਾ ਹੁੰਦਾ।
3: ਮੈਂ ਤਾਂ ਡੂਮਣੇ ਦੇ ਢੀਮਾਂ ਮਾਰਨੀਆਂ ਸੀ ਕੋਈ ਮੇਰੀ ਢੀਮ ਹੀ ਬਹਿ ਗਿਆ।
1: ਨਹੀਂ ਚਲੋ ਇਹ ਤੇ ਗਲਤ ਹੈ ਨਾ
2: ਚਲੋ ਕੋਈ ਨੀ ਮਾਫ ਕਰ ਦੇਵੇ ਉਹਨਾਂ ਨੂੰ ਪਹਿਲੀ ਵਾਰ ਕਾਲ ਕੀਤੀ। ਤੁਸੀਂ ਤਾਂ ਦੱਸਦੇ ਰਹਿੰਦੇ ਆ ਦੇਖੋ ਬੜੱਪਨ ਉਹਦੇ ਵਿੱਚ ਹੀ ਆ ਕਿਸੇ ਹੋਰ ਨੂੰ ਮੌਕਾ ਦਿਓ।
1: ਕਾਰਡ ਕਾਰਡ ਦੱਸੋ ਤੁਸੀਂ ਹੁਣ
2: ਕਾਰਡ ਦੱਸੋ ਤੁਸੀਂ ਸਾਨੂੰ
1: ਕਾਰਡ ਕੱਢੀ ਤੁਸੀਂ
3: ਕਾਰਡ ਇੱਕ ਦੋ ਮੈਂ ਬਿਜਲੀ ਬੋਰਡ 'ਚ ਹੁੰਦੇ ਆ ਕੱਢੀਆਂ ਸੀਗੀਆਂ ਤੇ
2: ਮਤਲਬ ਕੁੰਡੀ ਲਾਉਣੀ ਕਿੱਦਾਂ ਮਤਲਬ ਬਿਜਲੀ ਚੋਰੀ ਹੁੰਦੀ ਆ ਉਹ
3: ਫੜੀ ਦੀ ਇੱਕ ਕੁੰਡੀ ਵਾਲੀ ਵੀ ਕੱਢੀ ਸੀ ਏਦਾਂ ਸੀ ਮੋਟਰਾਂ ਨਾ ਲੋਕੀ ਉਦੋਂ ਸੀਰੀ ਕਪੈਸਟਰ ਲਾ ਕੇ ਨਾ ਦੋ ਫੇਸ ਤੇ ਚਲਾਉਂਦੇ ਹੁੰਦੇ ਸੀਗੇ
2: ਘੁੱਗੂ ਕਹਿੰਦੇ ਉਹਨੂੰ।
3: ਬਿਜਲੀ ਬੋਰਡ ਨੇ ਨਾ ਪਾਵਰ ਫੈਕਟਰ ਇੰਪਰੂਵ ਕਰਨ ਲਈ ਸ਼ੰਟ ਕਪੈਸਟਰ ਲਾਏ
2: ਜੀ
3: ਤੇ ਉਹਨਾਂ ਦੇ ਵਿੱਚ ਇੱਕ ਡਿਸਚਾਰਜਿੰਗ ਰਜਿਸਟੈਂਸ ਲੱਗੀ ਉਹ ਹੁੰਦੀ ਸੀ ਟਰਮੀਨਲਾਂ ਤੇ ਤਾਂ ਮੈਂ ਉਹ ਜਿਸਲੇ ਹੁਣ ਥਿਊਰੀ ਪੜ੍ਹੀ ਉਹ ਸੀ ਜੇ ਮੈਂ ਦੇਖਿਆ ਜੇ ਇਹਨੂੰ ਕੱਟ ਦਈਏ ਤਾਂ ਇੱਕ ਵਿੱਚੋਂ ਟਰਮੀਨਲ ਖੋਲ ਕੇ ਓਦਾਂ ਇੰਸੂਲੇਸ਼ਨ ਸਮੇਂ ਮਾਰ ਦਈਏ ਤੇ ਇਹਦਾ ਪਰਮਾਨੈਂਟ ਲੱਗ ਗਿਆ ਘੁੱਗੂ ਲਾ ਕੇ ਦੌੜਨ ਦੀ ਲਾਉਣ ਦੀ ਦੌੜ ਵੀ ਜਿਹੜੇ ਬਿਜਲੀ ਵਾਲੇ ਆ ਗਿਆ ਧੋਣ ਦੀ ਵੀ ਲੋੜ ਆ ਨਾ ਤੇ ਉਹਨਾਂ ਅਸੀਂ ਮੋਟਰ ਗੜੀ ਦੇਰ ਚਲਾਈ ਆਪਣੀ
1: ਤੇ ਪਰ ਅੱਛਾ ਲਾਉਣੀ ਨਹੀਂ ਪੈਂਦੀ ਤੇ ਉਹ ਪਟਾਕਾ ਨਹੀਂ ਵੱਜ ਜਾਂਦਾ ਉਹਦੇ ਨਾਲ ਉਹ ਪਟਾਕਾ ਬੜਾ ਵੱਜਦਾ ਹੁੰਦਾ ਇਹ
3: ਉਹਦੇ ਤਿੰਨ ਟਰਮੀਨਲ ਹੁੰਦੇ ਸੀ ਨਾ ਜੀ
1: ਜੀ
3: ਤੇ ਉਹਨਾਂ ਦੇ ਉੱਤੇ ਇੱਕ ਰਜਿਸਟੈਂਸ ਆ, ਤਿੰਨਾਂ ਟਰਮੀਨਲਾਂ ਨੂੰ ਹਾਈ ਰਜਿਸਟੈਂਸ ਕਪੈਸਿਟੀ ਨਾਲ ਜੋੜਦੀਆਂ ਸੀ, ਉਹ ਜਦੋਂ ਫਿਰ ਬਿਜਲੀ ਬੰਦ ਹੁੰਦੀ ਸੀ ਤਾਂ ਹੌਲੀ ਦੇਣੀ ਉਹ ਆਪਣੇ ਆਪ ਹੀ ਡਿਸਚਾਰਜ ਹੋ ਜਾਂਦਾ ਸੀ ਰਜਿਸਟੈਂਸ ਦੇ ਥਰੂ, ਤੇ ਪਟਾਕਾ ਨੀ ਸੀ ਵੱਜਦਾ। ਅਸੀਂ ਕੀ ਕੀਤਾ, ਉਹ ਰਜਿਸਟੈਂਸ ਕੱਟ ਦਿੱਤੀਆਂ, ਜਦੋਂ ਉਹ ਡਿਸਚਾਰਜ ਹੁੰਦਾ ਸੀ ਤਾਂ ਉਹ ਗੇੜਾ ਨੀ ਸੀ ਬਣਦਾ ਕਿਉਂਕਿ ਉਹ ਸ਼ੰਟ ਬਣ ਜਾਂਦਾ ਸੀਗਾ। ਅਸੀਂ ਉਹਦੇ ਇੱਕ ਟਰਮੀਨਲ ਨੂੰ ਖੋਲ ਕੇ ਮੈਂ ਤਾਂ ਸਣੇ ਇੰਸੂਲੇਸ਼ਨ ਵਿੱਚ ਦੇਤਾ ਸਟਾਰਟਰ ਦੇ, ਉਹਦਾ ਕਨੈਕਸ਼ਨ ਕੱਟਿਆ ਗਿਆ, ਦੋ ਕੱਢ ਕੇ ਤਾਂ ਉਹ ਵਿੱਚ ਲਾ ਤੇ ਉਹ ਪਰਮਾਨੈਂਟ ਲੱਗੇ ਰਹੇ, ਤੇ ਜਿਸਲੇ ਤਾਂ ਉਹ ਬਿਜਲੀ ਫੁੱਲ ਹੋਣੀ ਤਾਂ ਫੇਰ ਤਾਂ ਉਹਨੇ ਇੰਪਰੂਵ ਕਰਨਾ ਪਾਵਰ ਫੈਕਟਰ ਦੋਵਾਂ ਫੇਸਾਂ ਦਾ, ਇੱਕ ਦਾ ਨਹੀਂ ਕਰਨਾ, ਤੇ ਜਿਸਲੇ ਨਾ ਹੋਣੀ ਤਾਂ ਫੇਰ ਅਸੀਂ ਉਹਦਾ ਗ੍ਰਿਪ ਕੱਢਣਾ ਬੈਕ ਜਾਣ ਤੋਂ, ਤਾਂ ਉਹ ਕਿਹੜਾ ਮਾਰ ਦੇਣਾ, ਉਹ ਕਿਸੇ ਨੂੰ ਪਤਾ ਨੀ ਲੱਗਦਾ ਵੀ ਘੁੱਗੂ ਲੱਗਾ ਕਿ ਨਹੀਂ।
1: ਅਦਰਵਾਈਜ਼ ਉਹ ਦਾ ਪਤਾ ਲੱਗ ਜਾਂਦਾ ਹੁੰਦਾ ਸੀ, ਜਿੱਦਾਂ ਤਾਰਾਂ ਜੋੜ ਵੇਖ ਕੇ ਪਤਾ ਲੱਗ ਜਾਂਦਾ ਹੁੰਦਾ ਸੀ, ਉੱਥੇ ਉਹ ਸਪਾਰਕ ਸਪੂਰਕ ਦੇ ਤੋਂ ਪਤਾ ਲੱਗ ਹੀ ਜਾਂਦਾ ਸੀ ਨਾ,
2: ਨਿਸ਼ਾਨ
3: ਪੈ ਜਾਂਦੇ। ਬਾਅਦ ਚ ਫਿਰ ਮੈਂ ਥੋੜੀ ਇਮਾਨਦਾਰੀ ਵੀ ਵਰਤੀ, ਅਸੀਂ ਬਿਜਲੀ ਬੋਰਡ ਨੂੰ ਐਡਵਾਈਸ ਭੇਜੀ ਤੇ ਇਹਦੀਆਂ ਜਿਹੜੀਆਂ ਨਾ ਸ਼ੰਟ ਕੁਐਸਟਰ ਲਾਉਣੇ ਆ ਇਹਨੂੰ ਏਦਾਂ ਯੂਜ਼ ਕੀਤਾ ਜਾ ਸਕਦਾ, ਤੇ ਮੈਂ ਆਪਣੇ ਐਸ ਪੀ ਨਾਲ ਡਿਸਕਸ ਕੀਤੀ, ਹੁਣ ਐਕਸ਼ਨ ਨਾ ਕੀਤੀ, ਐਸ ਸੀ ਨਾ ਕੀਤੀ, ਅਸੀਂ ਲੈਟਰ ਲਿਖੀ ਬਿਜਲੀ ਬੋਰਡ ਦੀ ਪਰਚੇਜ਼ ਕਮੇਟੀ ਨੂੰ ਵੀ ਜਿਹੜੀਆਂ ਰਜਿਸਟੈਂਸਿਸ ਆ ਸ਼ੰਟ ਕਪੈਸਿਟੀ ਦੇ ਇੰਟਰਨਲ ਲਵਾਈਆਂ ਜਾਣ ਬੋਡੀ ਦੇ ਵਿੱਚ ਜਿਹੜੀਆਂ ਕੋਈ ਕੱਟ ਨਾ ਸਕੇ, ਤਾਂ ਉਹ ਫਿਰ ਅਮੈਂਡਮੈਂਟ ਕੀਤੀ ਬਿਜਲੀ ਬੋਰਡ।
1: ਓਕੇ ਗੁੱਡ ਗੁੱਡ ਗੁੱਡ, ਉਹ ਤੁਸੀਂ ਜਦੋਂ ਵੀਜ਼ਾ ਲੱਗਾ ਉਦੋਂ ਕਰਤੀ ਹੋਣੀ ਆ।
2: ਵੈਸੇ ਵੀ ਦੇਖ ਭਾਜੀ ਜਿਹੜੇ ਛਾਪੇ ਮਾਰਨ ਜਾਂਦੇ ਹੁੰਦੇ ਸੀ ਉਹ ਪਾਣੀ ਨਿਕਲਦੇ ਦੇਖਦੇ ਸੀ ਉੱਥੋਂ ਕਿ ਹਾਂ ਉਹ ਤੇ ਉਹਨਾਂ ਦੀ ਮੋਟਰ ਚੱਲਦੀ ਆ, ਅੱਜ ਬਿਜਲੀ ਤਾਂ ਦੋ ਫੇਸ ਆ
1: ਤੇ ਇਹ ਕਿੱਥੋਂ ਆ ਗਏ, ਹਾਂ ਅੱਜ ਕਿੱਦਾਂ ਚੱਲੀ ਜਾਂਦੀ ਆ।
3: ਅਸੀਂ ਡਿਲੀਵਰੀ ਵੱਢ ਕੇ ਚਲੇ ਦੇ ਵਿੱਚ ਦਿੱਤੀ ਉਹ ਸਾਡੀ
1: ਕਿੱਥੇ ਤੇ ਥੈਂਕ ਯੂ
2: ਵੈਲ ਡਨ ਵੈਲ ਡਨ ਵੈਲ ਡਨ, ਇਹ ਸਾਰੀ ਕੰਮ ਬਿਜਲੀ ਬੋਰਡ ਵਾਲੇ ਕਰ ਸਕਦੇ ਹਨ।
1: ਥੈਂਕ ਯੂ
3: ਅੰਡਰਗਰਾਉਂਡ ਪੈਪ ਸੀਗੇ ਸਾਰੀ ਜ਼ਮੀਨ 'ਚ, ਸਾਡੀ ਨਹੀਂ ਪਤਾ ਲੱਗਦੀ ਤੇ ਪਰ ਫੇਰ ਸਾਡਾ ਪਿੰਡ ਨਾ ਜੀ ਕੰਢੀ ਨਾਲ ਜੁੜ ਗਿਆ ਤੇ ਸਾਨੂੰ 20 ਘੰਟੇ ਬਿਜਲੀ ਹੋ ਗਈ, ਫੇਰ ਅਸੀਂ ਦੱਸ ਦਿੱਤਾ ਵੀ ਅਸੀਂ ਏਦਾਂ ਕਰਦੇ ਹਾਂ। ਸਰਦਾਰਨੀ ਨੇ ਸਾਡੇ ਉਹ ਕੋਫ ਸਰਵਰ ਅਸੀਂ ਗਏ ਸੀਗੇ ਤਾਂ ਉਹ ਭੈਣ ਸਾਡੀ ਨੇ ਕੱਢੀ, ਜਾਂ ਆਮ ਲੋਕ ਵੀ ਕਰਦੇ ਹੋਣਗੇ, ਮੱਖਣੀ ਬਣਾਉਂਦੇ ਆ ਚਿਕਨ ਕਰੀਮ ਦੇ ਨਾਲ ਨਾ ਨਿਊਟਰਾ ਬੁਲਟ ਦੇ ਵਿੱਚ ਪਾ ਕੇ ਨਾ, ਉਹ ਮੱਖਣੀ ਜਿੱਦਾਂ ਚਾਟੀ ਦੀ ਮੱਖਣੀ ਹੁੰਦੀ ਹੈ
2: ਤਾਂ ਆ ਵੀ ਉਹ ਯਾਰ ਹਾਂਜੀ ਬਹੁਤ ਸਵਾਦ ਬਣਦੀ ਹੈ, ਵੱਖਰਾ ਹੀ ਸਵਾਦ ਨਾਲ ਕੋਈ ਨਾ ਗੋਭੀ ਦੇ ਪਰੌਂਠੇ ਬਣਾ ਦੇਵੇ ਤਾਂ ਫੇ ਵਹਿਜਾ ਵਹਿਜਾ ਹੋ ਜਾਂਦੀ ਆ,
3: ਹਾਂ ਬਣਾਉਣੇ ਪੈਂਦੇ ਆ, ਬਣਾਉਣ ਵਾਲਾ ਨਹੀਂ ਨਾ ਰੱਖਿਆ ਹੁੰਦਾ
1: ਕੋਈ ਬਣਾ ਦੇ ਜਿਹੜਾ ਬੰਦਾ ਤੰਦੂਰ ਬਣਾ ਸਕਦਾ ਉਹ ਪਰੌਂਠੇ ਵੀ ਬਣਾ ਨਹੀਂ ਸਕਦਾ,
2: ਇਹ ਤਾਂ ਫਿਰ ਉਦੋਂ ਤੇ ਘਰ ਜਾ ਖਾਣੇ ਪਊਗੇ।
3: ਮਿੱਟੀ ਚਾਹੀਦੀ ਤਾਂ ਮੈਂ ਲਿਆਦੂੰਗਾ ਮਿੱਟੀ, ਉਹ ਤੇ ਫਾਰਮ ਤੇ ਬਹੁਤ
2: ਆਹੋ ਉਹ ਰਹਿਣ ਦੋ ਪਹਿਲੇ ਘਰ ਤੇ ਰੱਖ ਲਾ ਰਪੇ,
1: ਤੁਸੀਂ ਨਾ ਉਸ ਭਾਜੀ ਨੂੰ ਤੁਸੀਂ ਪੰਪ ਦਿਓ ਵੀ ਭਾਈ ਰੋਟੀਆਂ ਰਾਟੀਆਂ ਤੇ ਬਣਾ ਹੀ ਲੈਂਦੇ ਸਾਰੇ
2: ਪਰੌਂਠੇ ਬਣਾ ਕੇ
1: ਪਰੌਂਠੇ ਕਿਸੇ ਵਿਰਲੇ ਕੋਈ ਲੱਗਦੇ ਆ ਏਦਾਂ ਦੀਆਂ ਗੱਲਾਂ ਕਰਿਓ ਉਹਨਾਂ ਲੱਗੇ ਬਹਿ ਕੇ
2: ਉਹ ਵੀ ਬਹੁਤ ਵਧੀਆ ਤੰਦੂਰ ਦੀ ਰੋਟੀ ਬਣਾਉਂਦੇ ਆ,
1: ਕੁਕਿੰਗ ਵਧੀਆ ਕਰਦੇ
3: ਪਰ ਨਾਨ ਬਣਾਉਂਦੇ ਆ ਜਿਹੜੇ ਨਾ ਉਹ ਪਚਦੇ ਔਖੇ ਆ।
1: ਅੱਛਾ ਔਖੇ ਪਚਦੇ ਆ
2: ਉਹਨਾਂ ਦੇ ਨਾਨ ਜਿਹੜੇ ਜਦੋਂ ਦੇ ਮੈਂ ਨਾਨ ਨੀ ਖਾਦੇ ਬਹੁਤ ਸਾਲ,
1: ਕਿਸੇ ਦੇ ਘਰੋਂ ਖਾ ਕੇ ਏਦਾਂ ਨੀ ਕਹਿਣਾ ਚਾਹੀਦਾ,
2: ਨਹੀਂ ਨਹੀਂ ਮੈਂ ਨਾਨ ਨੀ ਖਾਦੇ
3: ਬਹੁਤ ਸਾਲ,
1: ਤੁਹਾਨੂੰ ਦੋਵਾਂ ਨੂੰ ਆਪਣਾ ਆਪਣਾ ਪਾਲਾ ਸੁੱਜੀ ਜਾਂਦਾ ਮੈਂ ਲੱਗਦਾ
2: ਜਦੋਂ ਮੈਂ ਪਹਿਲੀ ਵਾਰੀ ਜਦੋਂ ਜਿਸ ਸਾਲ ਮੈਂ ਪਹਿਲੇ ਸਾਲ ਰੇਡੀਓ ਜੁਆਇਨ ਕੀਤਾ ਸੀ ਨਾ ਉਸ ਤੋਂ ਬਾਅਦ ਤੁਹਾਨੂੰ ਯਾਦ ਹੈ ਆਪਣੀ ਐਨੀਵਰਸਰੀ ਸੀਗੀ ਉੱਧਰ
1: ਕੀ ਨਾਮ ਬੰਜਲ ਪਲੇਸ,
2: ਹਾਂ ਬੰਜਲ
1: ਪਲੇਸ, ਉਸ ਤੋਂ
2: ਬਾਅਦ ਮੈਂ ਨਾਨ ਨੀ ਖਾਦੇ,
1: ਜਸਵਾਲ ਸਾਹਿਬ ਨੇ ਜਿਹੜੇ
2: ਖਵਾਏ ਤੁਹਾਨੂੰ ਉਸ ਦਿਨ ਵੀ ਨਹੀਂ ਖਾਦੇ, ਮੈਂ ਪਤਾ ਨਹੀਂ ਕਿਉਂ
1: ਖਾਦੇ, ਪਹਿਲੀ ਗੱਲ ਤੇ ਉਹ ਪਈ ਭਾਈ ਸੁਣ ਲਿਆ ਤੁਸੀਂ
3: ਰੋਜੀ ਮੈਨੂੰ ਲੱਗਦਾ
1: ਉਹ ਦਿਨ ਤੋਂ ਬਾਅਦ ਨਾ ਨੀ ਜੜਦੇ ਲੈਂਦੇ ਕਮਾਲ ਹੈ ਯਾਰ, ਜਸਵਾਲ
2: ਜੇ ਸੈਮੀ ਭਾਜੀ ਸੁਣਦੇ ਜੇ ਸੈਮੀ ਭਾਜੀ ਸੁਣਦੇ ਹੋਗੇ ਨਾ ਉਹਨਾਂ ਨੂੰ ਸ਼ਾਇਦ ਯਾਦ ਹੋਊਗਾ ਕਿ ਮੈਂ ਕਿਉਂ ਨੀ ਖਾਦੇ ਨਾਨ,
1: ਹਾਂ ਮੱਖੀ ਨਿਕਲਾਈ
2: ਨਹੀਂ ਉਦੋਂ ਮੈਂ ਨਵੀਂ ਨਵੀਂ ਰੇਡੀਓ ਤੇ ਆਈ ਸੀ ਤੇ ਮੈਂ ਇੰਨਾ ਸਾਰਿਆਂ ਨੂੰ ਗੱਲਾਂ ਵੀ ਨਹੀਂ ਸੀ ਦਾਦੀ ਹੁੰਦੀ ਪਰ ਮੈਂ ਨਾਨ ਨੀ ਖਾਦੇ।
1: ਓਕੇ ਜਸਵਾਲ ਸਾਹਿਬ ਯਾਰ
2: ਸਾਰੇ ਨਾਨ ਤਾਂ ਬਾਕੀ ਖਾ ਗਏ ਸੀ ਮੈਂ ਕੀ ਖਾਣਾ ਸੀ
1: ਅੱਛਾ ਤਾਂ ਕਰਕੇ ਸਾਡਾ ਚਲੋ ਚੱਲਦਾ ਰਹਿੰਦਾ ਤੁਰੀ ਫੁਲਕਾ
3: ਤੁਸੀਂ ਮਹਾਨ ਆ ਸਰਦਾਰ ਰਣਜੋਤ ਸਿੰਘ
1: ਹਾਂਜੀ
3: ਤੁਸੀਂ ਮਹਾਨ ਆ ਭਈ ਹਨਾ ਏਦਾਂ ਤਿੰਨ ਚਾਰ ਬੀਬੀਆਂ ਨਾਲ ਬਹਿ ਕੇ ਤਿੰਨ ਚਾਰ ਘੰਟੇ ਫੇਰ ਵੀ ਤੁਸੀਂ ਇਹਨਾਂ ਨੂੰ ਘੜੀ ਵਿੱਚ ਚੁੱਪ ਕਰਾ ਲੈਂਦੇ ਆ ਹਨਾ
1: ਜੀ ਨਹੀਂ ਨਹੀਂ ਮੇਰੀ ਤੇ ਭਾਜੀ ਮਦਦ ਕਰਦੀਆਂ ਵਿਚਾਰੀਆਂ ਨਾ ਮੈਨੂੰ ਕਿੰਨੀਆਂ ਗੱਲਾਂ ਭੁੱਲ ਜਾਂਦੀਆਂ ਵਾ ਮੈਂ ਵੇਖੋ ਕਿੰਨੀ ਨਾਲ ਹੈਲਪ
3: ਦੇ ਕੇ ਤੁਸੀਂ ਕੰਮ ਸਾਰੇ
1: ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery.
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਤੁਸੀਂ ਲੈ ਸਕਦੇ ਹੋ ਵੀ ਗੱਡੀ। ਜੇ ਤੁਸੀਂ BYD ਦੀ ਲੈਣੀ ਆ ਤੇ ਫਿਰ ਤੁਸੀਂ ਕੈਰਲਨ ਸਪਰਿੰਗ BYD ਜਾ ਸਕਦੇ ਹੋ ਤੇ ਰੇਡੀਓ ਹਾਂਜੀ ਦਾ ਮੈਂਸ਼ਨ ਕਰ ਦਿਓ, ਫਿਰ ਵੇਖੋ ਅਗਲੇ ਕੀ ਕਰਦੇ। ਤੇ ਧੰਨਵਾਦ, ਮਿਹਰਬਾਨੀ ਜੀ। ਤੁਹਾਡੇ ਕੋਈ ਵੀ ਕਾਨੂੰਨੀ ਸਲਾਹ ਮਸ਼ਵਰਾ ਤੁਹਾਨੂੰ ਚਾਹੀਦਾ ਹੋਵੇ ਤੇ ਬਾਂਸਲ ਲੋਇਰਸ ਦੇ ਕੋਲ ਜਾ ਸਕਦੇ ਹੋ ਤੁਸੀਂ। ਬਾਂਸਲ ਇਮੀਗ੍ਰੇਸ਼ਨ ਤੋਂ ਬਾਅਦ ਹੁਣ ਇਹ ਵਕਾਲਤ ਦੇ ਵਿੱਚ ਆ ਗਏ ਨੇ ਤੇ ਇਹਨਾਂ ਦੇ ਕੋਲੋਂ ਤੁਸੀਂ ਸਲਾਹ ਮਸ਼ਵਰਾ ਲੈ ਸਕਦੇ। ਇੱਕ ਆਪਣੇ ਭਾਈਚਾਰੇ ਦੇ ਲਈ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਇਹ ਕਲਾਸ ਬਿਲਡਿੰਗ ਵਾਲੇ ਇਹਨਾਂ ਨੇ ਜਿਹੜਾ ਹੁਣ ਆਪਣਾ ਖੋਲ੍ਹਿਆ ਵੇਅਰ ਹਾਊਸ, ਬਨਿੰਗ ਤੋਂ ਵੀ ਵੱਡਾ ਵੇਅਰ ਹਾਊਸ ਹੈ ਜੀ, ਤੇ ਉਹ ਤੋਂ ਵੀ ਪ੍ਰੋਡਕਟ ਲਿਸਟ ਲੰਮੀ ਹੈ ਬਨਿੰਗ ਤੋਂ ਵੀ। ਸੋ ਸੇਮ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੇ ਮਿਲਦੀਆਂ ਤੁਹਾਨੂੰ, ਤੇ ਉਸ ਤੋਂ ਵੀ ਪਲੱਸ ਹੋਰ ਵੀ ਚੀਜ਼ਾਂ। ਸੋ ਚਾਹੇ ਤੁਸੀਂ ਟ੍ਰੇਡ ਦਾ ਕੰਮ ਕਰਦੇ ਹੋ, ਚਾਹੇ ਤੁਸੀਂ ਆਪਣੇ ਘਰ ਦੇ ਲਈ ਕੁਛ ਸਮਾਨ ਲੈਣਾ। ਸੋ ਬਹੁਤ ਜਲਦ ਓਪਨਿੰਗ ਕਰਨ ਜਾ ਰਹੇ ਨੇ ਇੱਥੇ ਹੀ ਆਪਣੇ ਕੈਰੋਲਾਈਨ ਸਪਰਿੰਗ ਦੇ ਵਿੱਚ, ਜਿਹੜਾ ਸਟੇਸ਼ਨ ਆ ਐਮਾਜ਼ੋਨ ਦੀ ਬਿਲਕੁਲ ਕੰਧ ਨਾਲ ਕੰਧ ਸਾਂਝੀ ਇਹਨਾਂ ਦੀ। ਸੋ ਆਪਣੇ ਭਾਈਚਾਰੇ ਦੇ ਲਈ ਵੱਡੀ ਗੱਲ ਹੈ ਕਿ ਇਹਨੇ ਨੇ ਵੱਡੇ ਵੱਡੇ ਕਨਸੈਪਟ ਕਾਰੋਬਾਰ ਆ ਰਹੇ ਨੇ, ਤੇ ਫਿਰ ਇੱਕ ਵਾਰੀ ਜਦੋਂ ਓਪਨਿੰਗ ਹੁੰਦੀ ਆ ਤੇ ਜਾ ਕੇ ਤੁਸੀਂ ਵੀ ਜ਼ਰੂਰ ਝਾਤੀ ਮਾਰ ਕੇ ਆਇਓ, ਕਿਉਂਕਿ ਉਹਨਾਂ ਦਾ ਦਾਅਵਾ ਆ ਵੀ ਰੇਟ ਵੀ ਬਹੁਤ ਜ਼ਿਆਦਾ ਸਸਤੇ ਨੇ। ਮਾਰਜਨ ਜਿਹੜਾ ਉਹ ਸ਼ੁਰੂਆਤ ਦੇ ਵਿੱਚ ਬਹੁਤ ਥੋੜ੍ਹੇ ਦੇ ਉੱਤੇ ਉਹਨਾਂ ਨੇ ਖੇਡ ਕੇ ਤੇ ਆਪਣੇ ਬਿਜ਼ਨਸ ਦੇ ਲਈ ਜਿਹੜਾ ਇੱਕ ਮਤਲਬ ਆਧਾਰ ਸੈੱਟ ਕਰਨਾ, ਤੇ ਬਾਕੀ ਤੁਹਾਨੂੰ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਤੇ ਤੁਹਾਡਾ ਕੀ ਨਾਂ ਸੀ? ਸੁਖ
7: ਜਸਦੀਪ ਜੀ ਨਾਲ ਕਿਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਮੇਰੇ ਹੱਥ ਜੁੜੇ ਮੁੜਿਓ, ਨਾ ਜਾਓ ਲੰਬਾ, ਨਾ ਸੋਚੋ ਇੰਨਾ ਪ੍ਰੈਸ਼ਰ, ਨਾ ਦੋ ਦਿਮਾਗ ਨੂੰ
6: ਮੈਂ ਇਕਦਮ ਮਤਲਬ ਅਨਾਉਂਸਮੈਂਟ ਕਰਦੇ ਕਰਦੇ ਤਾਂ ਝਾਤੀ ਮਾਰੀ, ਮੈਂ ਕ੍ਰਿਸ਼ਨਾ ਭਾਰਦਵਾਜ ਤੇ ਨਹੀਂ
7: ਜੇ ਮੈਂ ਮਾਰਿਆ 4 ਫੁੱਟ ਹੋਰ ਲੰਬੀ ਹੁੰਦੀ ਤੇ ਮੈਂ ਤੁਹਾਨੂੰ ਕ੍ਰਿਸ਼ਨਾ ਹੀ ਲੱਗਣਾ ਸੀ।
6: ਚਲੋ ਇਹ ਸਾਡੀ ਸਾਇੰਸ ਦੀ ਕਾਢ ਹੈ
7: ਨਾ, ਸ਼ੁਕਰ ਮੇਰਾ ਕੱਦ ਨਹੀਂ ਉੱਡਾ ਹੈਗਾ।
6: ਇਮੇਜਿਨ ਕਰੋ, ਇਮੇਜਿਨੇਸ਼ਨ ਚ ਕੀ ਹੈ? ਪਹਿਲਾਂ ਤੇ ਵੇਖੋ ਕੋਈ ਵੀ ਕਾਰਡ ਕੱਢਣ ਦੇ ਲਈ, ਕੁਛ ਬਣਾਉਣ ਦੇ ਲਈ ਤੁਹਾਨੂੰ ਇਮੇਜਿਨ ਹੀ ਕਰਨਾ ਪੈਂਦਾ ਨਾ,
7: ਬਿਲਕੁਲ ਰਣਜੋਤ ਜੀ,
6: ਬਾਕੀ ਚੀਜ਼ਾਂ ਤੇ ਬਾਅਦ ਵਿੱਚ। ਅੱਛਾ ਇੱਕ ਬੜੀ ਸੋਹਣੀ ਸਤਵੀਰ ਕੌਰ ਜੀ ਨੇ ਭੇਜੀ ਸੀ, ਜੇਕਰ ਤੁਸੀਂ ਘਰ ਦੇ ਵਿੱਚ ਪਲਾਂਟ ਪਲੂੰਟ ਲਾਉਣ ਦੇ ਸ਼ੌਕੀਨ ਹੋ ਤੇ ਉਹ ਕਹਿੰਦੇ ਵੀ ਤੁਸੀਂ ਚਾਰਕੋਲ ਮਿਕਸ ਕਰ ਦਿਓ ਆਪਣੇ ਪੋਟ ਮਿਕਸ ਦੇ ਵਿੱਚ, ਤੇ ਫਿਰ ਉਹਦੇ ਨਾਲ ਫੰਗਸ ਵਗੈਰਾ ਘੱਟ ਲੱਗਦੀ ਹੈ ਨਾ। ਸੋ ਜਿਹੜਾ ਆਪਣਾ ਫੰਗਸ ਆ ਇਹ ਬੜੀ ਵੱਡੀ ਸਮੱਸਿਆ ਵਾ, ਤੁਹਾਨੂੰ ਸਮਝ ਵੀ ਸ਼ਾਇਦ ਲੱਗਦੀ ਹੋਊਗੀ ਵੀ ਸਾਡੇ ਬੂਟੇ ਨੂੰ ਹੋਇਆ ਕੀ ਆ, ਪਰ ਕਈ ਵਾਰੀ ਪੀਲੇ ਪੀਲੇ ਜੇ ਪੱਤੇ ਪਈ ਜਾਂਦੇ ਆ ਤੇ ਉਹ ਫੰਗਸ ਵੀ ਹੋ ਸਕਦੀ ਹੈ, ਜਦੋਂ ਆਪਾਂ ਬਹੁਤ ਜ਼ਿਆਦਾ ਪਾਣੀ ਪੂਣੀ ਵੱਧ ਦਿੱਤਾ ਜਾਂਦਾ ਜਾਂ ਕਿਵੇਂ ਪਤਾ ਨਹੀਂ ਲੱਗਦਾ ਨਾ, ਪੌਟ ਵਿੱਚ ਥੱਲੇ ਜੇ ਛੇਦ ਛੂਦ ਨਹੀਂ ਆ ਤੇ ਉਹਦੇ ਨਾਲ ਸਮੱਸਿਆ ਇਹ ਆਉਂਦੀ ਆ, ਤੇ ਤੁਸੀਂ ਚਾਰਕੋਲ ਮਿਕਸ ਕਰ ਲਓ।
7: ਰਣਜੋਤ ਜੀ ਜੇ ਆਪਾਂ ਇਨਡੋਰ ਪਲਾਂਟਸ ਦੀ ਗੱਲ ਕਰੀਏ, ਜਿਹਨੂੰ ਕਈਆਂ ਨੂੰ ਬਹੁਤ ਸ਼ੌਂਕ ਹੁੰਦਾ ਨਾ, ਘਰ ਦੇ ਵਿੱਚ ਬਹੁਤ ਇਨਡੋਰ ਪਲਾਂਟਸ ਹੁੰਦੇ ਆ ਤੇ ਇੱਕ ਥਰਮਾਮੀਟਰ ਜੇ ਟਾਈਪ ਆਉਂਦੀ ਆ ਤੁਹਾਨੂੰ ਮਿਲ ਜਾਂਦੀ ਆਨਲਾਈਨ ਈਵੇ ਵਗੈਰਾ ਤੋਂ
6: ਜੀ,
7: ਤੇ ਉਹਨੂੰ ਤੁਸੀਂ ਮਿੱਟੀ ਦੇ ਵਿੱਚ ਇਦਾਂ ਗੱਡਣਾ ਤੇ ਜਦੋਂ ਤੁਸੀਂ ਉਹਨੂੰ ਆਨ ਕਰਨਾ ਤੇ ਉਹ ਤੁਹਾਨੂੰ ਦੱਸ ਦਿੰਦਾ ਉਹਦਾ ਪੀਐਚ ਲੈਵਲ ਕੀ ਆ ਲਾਈਕ।
6: ਹਾਂਜੀ, ਕਈ ਗਮਲਿਆਂ ਦੇ ਵਿੱਚ ਪੌਟਾਂ ਮਹਿੰਗੇ ਪੌਟਾਂ ਦੇ ਵਿੱਚ ਹੀ ਲੱਗਾ ਹੁੰਦਾ
7: ਤੇ ਉਹ ਮਤਲਬ ਉਹ ਜਦੋਂ ਵੀ ਤੁਹਾਨੂੰ ਲੱਗਦਾ, ਕਿਉਂਕਿ ਆਪਾਂ ਮੋਸਟਲੀ ਸਾਡਾ ਜਦੋਂ ਆਪਾਂ ਸ਼ੁਰੂ ਵਿੱਚ ਇਨਡੋਰ ਪਲਾਂਟਸ ਲਾਉਂਦੇ ਹਾਂ ਸਾਡੇ ਬਹੁਤ ਮਰਦੇ ਆ ਪਲਾਂਟਸ, ਕਿਉਂਕਿ ਸਾਨੂੰ ਪਾਣੀ ਦੇਣ ਦੀ ਆਦਤ ਪਈ ਹੁੰਦੀ ਵੀ ਛੇਤੀ ਵੱਡਾ ਹੋ ਜਾਵੇ, ਆਪਾਂ ਜ਼ਿਆਦਾ ਜ਼ਿਆਦਾ ਪਾਣੀ ਪਾਉਂਦੇ ਹਾਂ, ਫਿਰ ਉਹ ਤੋਂ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਸਮਝ ਲੱਗ ਜਾਂਦੀ ਹੈ ਕਿਉਂਕਿ ਇੰਨੀ ਛੇਤੀ ਪਾਣੀ ਦੀ ਲੋੜ ਨਹੀਂ ਹੈਗੀ ਜਿਹੜੇ ਅੰਦਰ ਰੱਖੇ ਹੋਏ ਬੂਟੇ ਆ ਉਹਨਾਂ ਨੂੰ
6: ਜੀ
7: ਜੀ, ਤੇ ਉਹ ਵੀ ਇੱਕ ਵਧੀਆ ਯੰਤਰ ਆ।
6: ਹਾਂ ਵਧੀਆ, ਪਲੱਸ ਉਹਦੇ ਲਈ ਮੈਨੂੰ, ਮੈਂ ਪਤਾ ਕੀ ਰਿਅਲਾਈਜ਼ ਕਰਦਾ ਸੁੱਖ ਜੀ, ਚਲੋ ਇਹਨੂੰ ਸਾਇੰਸ ਤੋਂ ਹਟ ਗਿਆ, ਪਰ ਜੇ ਗਮਲਿਆਂ ਦੀ ਗੱਲ ਚੱਲੀ ਹੈ ਤਾਂ ਆਈ ਡੋਂਟ ਨੋ ਸਾਇੰਸ ਹੈ ਕੀ ਆ, ਪਰ ਤੁਹਾਨੂੰ ਨਾ ਇਹ ਚੀਜ਼ਾਂ ਆਪ ਥੋੜ੍ਹੀਆਂ ਵਾਕ ਅਰਾਊਂਡ ਕਰਨੀਆਂ ਪੈਂਦੀਆਂ। ਉਹਦੇ ਵਿੱਚ ਮੰਨ ਲਓ ਤੁਸੀਂ ਥਰਮਾਮੀਟਰ ਵੀ ਲਾ ਲਿਆ ਜਾਂ ਉਹਦੇ 'ਤੇ ਤੁਸੀਂ ਡਿਪੈਂਡੈਂਸੀ, ਮਹਿੰਗਾ ਪੈਂਦਾ ਉਹ ਕੰਮ, ਇਕੱਲੇ ਇਕੱਲੇ 'ਚ ਤਾਂ ਤੁਸੀਂ ਲਾਉਣੋ ਰਹੇ, ਤੁਹਾਨੂੰ ਥੋੜ੍ਹਾ ਥੋੜ੍ਹਾ ਜਿਹਾ ਇਹ ਬਿਲਕੁਲ ਸਾਦਾ ਸਿੰਪਲ ਜਿਹਾ ਤਰੀਕਾ ਇਹ ਆ ਵੀ ਪਾਣੀ ਪਾਓ ਹੀ ਨਾ, ਸਪਰੇ ਕਰੋ ਇਨਡੋਰ ਇਨਡੋਰ ਦੇ ਵਿੱਚ, ਤੇ ਰੋਜ਼ ਆਪਣੀ ਰੁਟੀਨ ਬਣਾ ਲਓ, ਨਾਲੇ ਤੁਹਾਡੀ ਮਾੜੀ ਮੋਟੀ ਜੀ ਸੈਰ ਜੀ ਕਰਦੇ ਕਰਦੇ ਚਾਰ ਫਿਸ ਫਿਸ ਕਰਤੀਆਂ ਤੇ ਨਾਲ ਤੁਸੀਂ ਮਤਲਬ ਤੁਹਾਡਾ ਕੰਮ ਹੋ ਗਿਆ। ਅੰਦਰਲੇ ਜਿਹੜੇ ਬੂਟੇ ਨੇ ਇੱਕ ਵਾਰੀ ਤੁਸੀਂ ਪਾਣੀ ਪਾਇਆ ਵਾ, ਉਸ ਤੋਂ ਬਾਅਦ ਸਿਰਫ ਤੁਸੀਂ ਉਹਦੀ ਸਤਾ ਜਿਹੜੀ ਸਿੱਲੀ ਰੱਖਣੀ ਆ, ਉਹਨੂੰ ਪਾਣੀ ਦੀ ਨਹੀਂ ਲੋੜ ਹੁੰਦੀ, ਉਹਨੂੰ ਸਿਰਫ ਨਮੀ ਦੀ ਲੋੜ ਹੁੰਦੀ, ਬਸ ਉਹਨੂੰ ਮਤਲਬ ਸਿੱਲਾ ਸਿੱਲਾ ਜਿਹਾ ਰੱਖਣਾ ਤੁਸੀਂ। ਹਾਂ, ਤੇ ਉਹਦੇ ਨਾਲੋਂ ਬੈਸਟ ਜਿਹੜੀ ਉਹ ਆ ਜਦੋਂ ਗਰਮੀ ਆ ਜਾਂਦੀ ਆ
7: ਜੀ,
6: ਤੇ ਫਿਰ ਨਾ ਉਹ ਮਿਲਦੇ ਆਪਣੇ ਸੈਲਫ ਵਾਟਰਿੰਗ ਵਾਲੇ ਉਹ ਲਾਟੂ ਜੇ,
7: ਹਾਂਜੀ ਹਾਂਜੀ,
6: ਉਹ ਬਹੁਤ ਕਾਰਗਰ ਨੇ, ਹਨਾ, ਉਹ ਤੁਸੀਂ ਲਾ ਦਿਓ ਉਹਦੇ ਵਿੱਚ, ਜਿੱਦਾਂ ਜਿੱਦਾਂ ਜਿੰਨੀ ਜਿੰਨੀ ਨਮੀ ਕੱਟੀ ਉਹਨਾਂ ਉਹਨਾਂ ਤੁਬਕਾ ਤੁਬਕਾ ਥੱਲੇ ਥੱਲੇ ਰਿਸਦਾ ਜਾਣਾ
7: ਡੱਡੂ ਜੇ।
6: ਹਾਂ, ਸੋ ਉਹਦੇ ਨਾਲ ਤੁਹਾਡਾ ਬੂਟਾ ਮਰਦਾ ਨਹੀਂ, ਓਵਰ ਨਹੀਂ ਜਾਂਦਾ, ਅੰਡਰ ਨਹੀਂ ਜਾਂਦਾ, ਸੋ ਇਹ ਫਾਇਦਾ ਹੋ ਜਾਂਦਾ। ਸੋ ਖੈਰ ਇਹ ਹੋਈਆਂ ਬੂਟਿਆਂ ਦੀਆਂ ਗੱਲਾਂ, ਤੇ ਆਪਾਂ ਗੱਲਾਂ ਕਰ ਰਹੇ ਸਾਂ ਸਾਇੰਸ ਦੀਆਂ, ਤੇ ਉਸਦੇ ਦਰਮਿਆਨ ਇੱਕ ਹੋਰ ਸਾਇੰਸ ਦੀ ਤੁਹਾਨੂੰ ਗੱਲ ਦੱਸਦੀ ਕਿ ਐਪਲੀਕੇਸ਼ਨ ਦੀ ਗੱਲ ਚੱਲ ਰਹੀ ਸੀ, ਤੇ ਕੱਲ ਦੇ ਦਿਨ ਐਪਲੀਕੇਸ਼ਨ ਸਾਡੀ ਜਿਹੜੀ ਆ ਉਹ ਅਪਡੇਟ ਹੋਊਗੀ, ਤੇ ਉਹਦੇ ਵਿੱਚ ਕੁਛ ਇੱਕ ਨਵੇਂ ਫੀਚਰਸ ਤੁਹਾਨੂੰ ਮਿਲਣਗੇ, ਖਾਸ ਤੌਰ ਦੇ ਉੱਤੇ ਜਿਹੜੀਆਂ ਕਹਾਣੀਆਂ ਤੁਸੀਂ ਪਸੰਦ ਕਰਦੇ ਹੋ ਜਾਂ ਲਗਾਤਾਰ ਤੁਹਾਡੇ ਵੱਲੋਂ ਮੈਸੇਜ ਆਉਂਦੇ ਆ, ਡਿਮਾਂਡ ਆਉਂਦੀ ਆ, ਤੇ ਉਹ ਕਹਾਣੀਆਂ ਦਾ ਇੱਕ ਅਲੱਗ ਤੋਂ ਆਪਾਂ ਉਹਦੇ ਵਿੱਚ ਸਟੇਸ਼ਨ ਬਣਾ ਦਿੱਤਾ ਵਾ
7: ਜੀ,
6: ਤੇ ਕੱਲ੍ਹ ਜਦੋਂ ਤੁਸੀਂ ਲਾਈਵ ਹੋ ਜੂਗੀ ਤੁਹਾਨੂੰ ਨੋਟੀਫਿਕੇਸ਼ਨ ਆਉਣਗੇ, ਤੇ ਤੁਸੀਂ ਐਪਲੀਕੇਸ਼ਨ ਅਪਡੇਟ ਕਰ ਲਿਓ, ਤੇ ਉਹਦੇ ਵਿੱਚ ਜਿੱਦਾਂ ਹੁਣ ਤੁਸੀਂ ਮੈਲਬਨ ਸੁਣਦੇ ਹੋ, ਸਿਡਨੀ ਸੁਣਦੇ ਹੋ, ਗੁਰਬਾਣੀ ਸੁਣਦੇ ਹੋ, ਇਸੇ ਤਰ੍ਹਾਂ ਦੇ ਨਾਲ ਇੱਕ ਚੌਥਾ ਸਟੇਸ਼ਨ ਐਡ ਆਨ ਹੋ ਜੂਗਾ, ਉੱਤੇ ਸਿਰਫ ਕਹਾਣੀਆਂ ਤੁਹਾਨੂੰ 24 ਘੰਟੇ ਕਹਾਣੀਆਂ ਸੁਣਨਗੀਆਂ ਤੁਹਾਨੂੰ, ਸੋ ਜਦੋਂ ਵੀ ਤੁਸੀਂ ਜਦੋਂ ਤੁਸੀਂ ਫੇਲ ਲੈ ਕਰੋ ਤੇ ਤੁਹਾਡਾ ਮਨ ਕਰੇ ਕੁਛ
7: ਮੋਟੀਵੇਸ਼ਨ
6: ਲੈਣ ਦੇ ਲਈ, ਤੇ ਤੁਸੀਂ ਉਹ ਕਹਾਣੀਆਂ ਸੁਣ ਸਕਦੇ ਹੋ, ਤੇ ਉਹ ਤੁਸੀਂ ਕਰਕੇ ਉਹਨੂੰ ਵਰਤ ਕੇ ਤੇ ਸਾਨੂੰ ਫੀਡਬੈਕ ਵੀ ਜ਼ਰੂਰ ਆਪਣੀ ਨਾਲ ਦੀ ਨਾਲ ਭੇਜਿਆ ਕਰੋ ਜੀ। ਤੁਸੀਂ ਨਿੱਕੇ ਹੁੰਦੇ ਹੋਰ ਕੋਈ ਕਾਰਡ ਕੱਢੀ ਸੁੱਖ ਜੀ? ਆਟੇ ਦੀ ਚਿੜੀ ਨਹੀਂ ਬਣਾਈ ਕਦੀ?
7: ਪੁੱਠੇ ਕੰਮ ਜਿਹੜੇ ਹੁੰਦੇ ਉਹ ਜ਼ਿਆਦਾ ਨਾ ਲੱਗਦੇ ਹੁੰਦੇ ਸੀ ਉਸ ਟਾਈਮ ਤੇ, ਹੁਣ ਸਾਨੂੰ ਭਾਵੇਂ ਉਹ ਲੱਗਦਾ ਵੀ ਹਾਂ ਸਾਡੀਆਂ ਕਾਢਾਂ ਸੀ। ਰਣਜੋਤ ਜੀ, ਤੁਸੀਂ ਕਦੀ ਉਹ ਕੀਤਾ ਕਿ ਡੋਰ ਤਿੱਖੀ ਕੀਤੀ, ਕਦੀ ਮਾਂਜਾ ਲਾਇਆ ਡੋਰ ਨੂੰ ਕਦੀ?
6: ਮੈਂ ਪਤੰਗ ਨਹੀਂ ਉਡਾਈ, ਮੈਂ ਗੁੱਡੀਆਂ ਪਤੰਗਾਂ ਬਿਲਕੁਲ ਮੈਂ
7: ਉਡਾਈਆਂ ਨਹੀਂ,
6: ਨਾ
7: ਉਡਾਉਣ ਨਹੀਂ ਦਿੱਤੀਆਂ ਕਿ ਆਪਣੇ
6: ਵੱਲੋਂ, ਪਤਾ ਨਹੀਂ ਮੇਰਾ ਇੰਟਰਸਟ ਹੀ ਨਹੀਂ ਸ਼ੁਰੂ ਤੋਂ ਹੀ ਨਹੀਂ ਹੈਗਾ
7: ਜੀ ਜੀ,
6: ਬਰੰਟੇ ਬਰੁੰਟੇ ਖੇਡੇ ਪਰ ਪਤੰਗਾਂ ਬਿਲਕੁਲ ਵੀ ਪਤਾ ਨਹੀਂ,
7: ਓਕੇ ਧਿਆਨ ਨਹੀਂ ਦਿੱਤਾ,
6: ਪਰ ਉਹ ਚੀਜ਼ ਤਾਂ ਮੈਂ ਇੱਕ ਵਾਰੀ ਸੁਣਿਆ ਤੁਸੀਂ, ਮੈਂ ਸੁਣਿਆ ਸ਼ਹਿਰੋਂ ਵੀ ਉਹ ਨਾ ਡੋਰ ਤਿੱਖੀ ਕਰਦੇ ਕੱਚ ਦੇ ਨਾਲ, ਤੇ ਮੈਂ ਆ ਕੇ ਬਲਬ ਬੁਲਬ ਇੱਧਰੋਂ ਟੁੱਟੇ ਭੱਜੇ ਕੁੱਟ ਕੱਟ ਕੇ ਉਦੋਂ ਹੱਥ ਉੱਥੇ ਪੜਵਾਏ ਸੀ, ਉਹਨਾਂ ਕੀ ਕੀਤਾ ਸੀ ਰੀਲ ਲੈ ਕੇ ਘਰ ਆਪਣੇ ਕੱਪੜਿਆਂ ਵਾਲੀ, ਤੇ ਉਹ ਜਿੰਨਾ ਕੁ ਸੁਣਿਆ ਸੀ ਐਵੇਂ ਨਜਾਇਜ਼ ਜਿਹਾ ਉਹਦੇ ਉੱਤੇ ਚੱਕਰ ਚ ਖਤਰਨਾਕ ਜਿਹਾ ਕੰਮ ਹੀ ਹੋ।
7: ਮੇਰੇ ਬ੍ਰਦਰ ਨੇ ਇੱਕ ਵਾਰ ਇੱਦਾਂ ਕੀਤਾ ਸੀਗਾ, ਉਹਨੇ ਨਾ ਸਾਰੇ ਮੰਜੇ, ਜਿੱਦਾਂ ਆਪਾਂ ਰਾਤ ਨੂੰ ਨਾ ਲਾਈਟ ਚੱਲ ਜਾਂਦੀ ਸੀ ਤੇ ਕੋਠੇ ਤੇ ਚੜਾ ਲਈਦੇ ਸੀ ਨਾ ਮੰਜੇ, ਤੇ ਉੱਥੇ ਨਾ ਚੜਾਏ ਸਾਰੇ ਸਾਰੇ ਗਲੀ ਦੇ ਲੋਕੀ ਆਪਣੇ ਆਪਣੇ ਕੋਠਿਆਂ ਦੇ ਮੰਜੇ ਚੜਾਈ ਰੱਖਦੇ ਹੁੰਦੇ ਸੀਗੇ ਨਾ, ਤੇ ਉਹਦੇ ਉੱਤੇ ਉਹਨੇ ਕੀ ਕੀਤਾ ਸਾਰੇ ਰਾਤ ਨੂੰ ਨਾ ਨਾਲ ਦੇ ਕੋਠਿਆਂ ਦੇ ਵੀ ਸ਼ਾਮ ਨੂੰ ਦੁਪਹਿਰ ਕੁ ਜਿਹੀ ਨੂੰ ਸਾਰੇ ਮੰਜੇ ਨਾਲ ਦੋਸਤਾਂ ਦੇ ਨਾਲ ਇਕੱਠੇ ਕਰ ਲਏ ਇੱਕ ਕੋਠੇ ਦੇ ਉੱਤੇ, ਤੇ ਫਿਰ ਉਹਨਾਂ ਨੇ ਨਾ ਡੋਰ ਬੰਨੀ ਸਾਰੇ ਮੰਜਿਆਂ ਦੇ ਨਾਲ, ਜਿਹੜੇ ਉਹਦੇ ਪਾਵੇ ਸੀਗੇ ਨਾ ਸਾਰੇ ਨਾਲ ਇੱਦਾਂ ਘੁਮਾ ਘੁਮਾ ਘੁਮਾ ਘੁਮਾ, ਪਤਾ ਨਹੀਂ ਸ਼ਹਿਰੋਂ ਦੇਖ ਕੇ ਆਏ ਉੱਥੇ ਮਾਂਜਾ ਲਾਉਂਦੇ ਕੀ ਕਰਕੇ, ਇਹਨਾਂ ਨੇ ਫਿਰ ਮੁੜ ਕੇ ਸਾਰੇ ਜਿਹੜੇ ਚੁੱਲ੍ਹੇ ਦੇ ਉੱਤੇ ਪਤਾ ਨਹੀਂ ਕੀ ਬਾਲ ਕੇ ਉਹਦੇ ਵਿੱਚ ਕੱਪ ਪਾ ਕੱਚ ਪਾ ਕੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ, ਤੇ ਬਾਅਦ ਚੋਂ ਸਾਰੇ ਜਣੇ ਹਸਪਤਾਲ ਸੀਗੇ ਪਹੁੰਚਿਓ, ਕਿਉਂਕਿ ਉਹਨਾਂ ਨੇ ਸਾਰਿਆਂ ਨੇ ਉਹ ਸਾਰਾ ਜਿਹੜੀ ਆਪਣੀ ਆਹ ਸੀਗੀ ਹੱਥ ਸੀਗੇ ਉਹਨਾਂ ਨੇ ਸਾਰਿਆਂ ਨੇ ਆਪਣੇ ਹੱਥ ਉਹਨਾਂ ਦੇ ਜਿੱਦਾਂ ਤਿੱਖੇ ਵਿੱਚ ਕੱਚ ਕੁੱਟ ਕੇ ਪਾਉਣਾ ਸੀਗਾ, ਤੇ ਸਾਰਿਆਂ ਦੀਆਂ ਮਾਵਾਂ ਬਾਅਦ ਚੋਂ ਨਾਲੇ ਗਾਲਾਂ ਕੱਢਣ ਤੇ ਨਾਲੇ ਪੁੱਛੇ ਇਹ ਕੀਤਾ ਕਿਨੇ ਸੀਗਾ, ਮਤਲਬ ਮੈਂ ਕਹਿੰਦੀ ਇੰਨੀ ਇੱਕ ਤਾਂ ਹੁੰਦੀ ਸੀ ਨਾ, ਹੁਣ ਤਾਂ ਨਿਆਣੇ ਝੱਟ ਦੱਸ ਦਿੰਦੇ ਵੀ ਇਹ ਆਪਣਾ ਪਿੱਛਾ ਛਡਾਉਂਦੇ ਆ, ਤੇ ਉਦੋਂ ਇੰਨੀ ਏਕਤਾ ਸੀ ਵੀ ਕਿਸੇ ਨੇ ਨੀ ਉਹਦਾ ਨਾਂ ਲਾਇਆ ਵੀ ਆਹ ਸੀਗਾ ਜਿਹੜਾ ਕਾਰਡ ਕਾਢੂ ਬੰਦਾ। ਹੁਣ ਮਾਂ ਨੂੰ ਤਾਂ ਪਤਾ ਹੁੰਦਾ ਮੇਰੇ ਵਾਲੇ ਦੀ ਕਰਤੂਤ,
6: ਪਤਾ ਹੁੰਦਾ ਮੇਰਾ ਕੀ ਕਰ ਸਕਦਾ,
7: ਵੀ ਕੀ ਕਿੱਦਾਂ ਦੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ ਹਨਾ। ਤੇ ਇੱਕ ਵਾਰੀ ਏਦਾਂ ਹੀ ਭੂਤ ਕੱਢਣ ਲੱਗ ਗਏ ਸਾਡੇ ਨਾ ਉੱਥੇ, ਬਹੁਤ ਜਿੱਦਾਂ ਘਰ ਸੀਗਾ ਕਹਿ ਲਓ ਉਸ ਟਾਈਮ ਪੁਰਾਣੇ ਜ਼ਮਾਨੇ ਦੀ ਉਹ ਕੋਠੀ ਸੀ, ਡਬਲ ਸਟੋਰੀ ਸੀਗਾ, ਤੇ ਉਹ ਤਾਂ ਉਹ ਸਾਰੇ ਫੈਮਿਲੀ ਇੰਗਲੈਂਡ ਚਲ ਗਈ ਸੀ ਤੇ ਕੋਈ ਰਹਿੰਦਾ ਨਹੀਂ ਸੀਗਾ, ਅਸੀਂ ਕਦੀ ਨਹੀਂ ਦੇਖਿਆ ਉਸ ਘਰ 'ਚ ਰਹਿੰਦਾ ਕੋਈ।
6: ਕਿੰਨੇ ਦੀ 1734 ਦੀ ਗੱਲ ਹੈ, ਕਦੋਂ ਦੀ ਹੈ
7: ਇਹ ਹੋਣੀ ਆ, ਮੈਨੂੰ ਲੱਗਦਾ
6: 2097-98।
7: ਹਾਂ, ਤੇ ਉਹਨੇ ਕੀ ਉੱਥੇ ਨਾ ਇੱਕ ਕੁਰਸੀ ਪਈ ਹੁੰਦੀ ਸੀ ਜਿਹੜੀ ਰੋਕਿੰਗ ਚੇਅਰ ਨਹੀਂ ਹੁੰਦੀ
6: ਸਾਨੂੰ
7: ਨਾ ਬਾਹਰੋਂ, ਹਾਂ ਉਹਨਾਂ ਦੇ ਨਾ ਕੋਈ ਆਇਆ ਮਤਲਬ ਘਰ ਦੇਖਣ ਆਏ ਹੋ ਆਪਣਾ, ਉਹਨਾਂ ਨੇ ਮੁਰੰਮਤ ਕਰਾਈ ਘਰ ਦੀ, ਉਹ ਨਾ ਖੰਡਰ ਘਰ ਉਹ ਇੰਨਾ ਸੋਹਣਾ ਬਣ ਗਿਆ, ਉਹਨਾਂ ਨੇ ਪੇਂਟ ਪੂੰਟ ਕਰਾਇਆ, ਰੰਗ ਕਰਾਇਆ, ਉਹਨਾਂ ਨੇ ਜਿੱਥੋਂ ਜਿੱਥੋਂ ਪੇਂਟ ਸੀਮੈਂਟ ਉਹਨਾਂ ਨੇ ਬੜਾ ਸੋਹਣਾ ਬਣਾਤਾ ਉਹਨੂੰ, ਜਾਣੀ ਆਪਣੇ ਲਈ ਉਹਨਾਂ ਨੇ ਰੱਖਿਆ, ਪਰ ਉਹ ਬੜਾ ਵਧੀਆ ਜਿੱਦਾਂ ਭੂਲ ਭੁਲੱਈਆ ਫਿਲਮ ਦੀ ਸੀ ਇੱਦਾਂ ਸੀਗਾ ਘਰ, ਇੱਦਾਂ ਵੀ ਵਿਹੜਾ ਫਿਰ ਗਾਹਾਂ ਜਾ ਕੇ ਇੱਦਾਂ। ਤੇ ਨਾ ਉਹਨਾਂ ਨੇ ਨਾ ਪੇਂਟ ਜਦੋਂ ਕਰਾਇਆ ਉਹਨਾਂ ਨੇ ਤਾਕੀਆਂ ਖੋਲ ਦਿੱਤੀਆਂ, ਜਾਲੀ ਲੱਗੀ ਉਹ ਸੀ ਸੀਖਾਂ ਸੀਗੀਆਂ ਤੇ ਤਾਕੀਆਂ ਖੋਲਤੀਆਂ ਕਿ ਹਵਾ ਲੱਗੂਗੀ ਤੇ ਰੰਗ ਸੁੱਕ ਜੂਗਾ ਹਨਾ। ਤੇ ਹੁਣ ਸਾਨੂੰ ਤਾਂ ਮਤਲਬ ਅੰਦਰ ਦਿਸਣ ਨੂੰ ਮਿਲ ਗਿਆ ਕਿ
6: ਜਗਿਆਸਾ ਜਾ ਗਈ
7: ਹਨਾ, ਸਾਰੇ ਜਣੇ ਮਤਲਬ ਏਦਾਂ ਹਨਾ ਵੀ ਅੰਦਰ ਉਹ ਆ। ਤੇ ਫੇਰ ਸਾਰਿਆਂ ਦੇ ਦਿਮਾਗ ਉਹ ਕਿਤੇ ਹਵਾ ਦੇ ਨਾਲ ਨਾ ਉਹ ਕੁਰਸੀ ਹਿਲਦੀ ਸੀ, ਫੇਰ ਦਿਮਾਗ ਵਿੱਚ ਸਾਰਿਆਂ ਨਿਆਣਿਆਂ ਦੇ ਆਇਆ ਸੀ ਟਿਊਸ਼ਨ ਜਾਂਦੇ ਹੁੰਦੇ ਸੀ ਉਦੋਂ,
6: ਭੂਤ ਹੈ
7: ਹਾਂ, ਸਾਰੇ ਕਹਿੰਦੇ ਵੀ ਇੱਥੇ ਭੂਤ ਆ ਵੀ ਇਹ ਚੰਗੀ ਗੱਲ ਨਹੀਂ ਹੈਗੀ ਵੀ ਆਪਾਂ ਰੋਜ਼ ਇੱਥੋਂ ਲੰਘਦੇ ਹਾਂ ਨਾ। ਪਹਿਲਾਂ ਸਾਰਿਆਂ ਨੂੰ ਡਰਾਇਆ ਵੀ ਇੱਥੇ ਭੂਤ ਆ, ਸਾਰਿਆਂ ਨੇ ਉੱਪਰੋਂ ਜੀ ਘੁੰਮ ਕੇ ਆਉਣੇ ਲਾਏ, ਆਪ ਅਸੀਂ ਉਸ ਗਲੀ ਚੋਂ ਜਾਂਦੇ ਰਹੇ 8-9 ਜਣੇ। ਆਪਾਂ ਕਹਿਣਾ ਜੇ ਇਹ ਭੂਤ ਆ ਵੀ ਆਹ ਦੇਖ ਲਓ ਕੁਰਸੀ, ਸਾਰਿਆਂ ਨੂੰ ਦਿਖਾਲ ਦਿਖਾਲ ਕੇ ਉਧਰੋਂ ਨਾ, ਤੇ ਕਿਸੇ ਦਿਨ ਉਹ ਨਹੀਂ ਵੇਲਦੀ ਹੁੰਦੀ ਸੀ ਵੀ ਭੂਤ ਹੁਣ ਗਿਆ ਆ। ਫੇਰ ਇੱਕ ਦਿਨ ਆਪਣੇ ਆਪ ਨੂੰ ਵੀ ਡਰ ਲੱਗਾ ਵੀ ਸੱਚੀ ਭੂਤ ਆ, ਫਿਰ ਹਾਂ ਫਿਰ ਦਿਮਾਗ 'ਚ ਆਇਆ ਵੀ ਹੁਣ ਇਹ ਭੂਤ ਕੱਢਣਾ ਹੈ ਕਿਸੇ ਤਰੀਕੇ ਨਾਲ ਇੱਥੋਂ, ਵੀ ਸਾਨੂੰ ਤਾਂ ਲੰਘਣ ਨੂੰ ਡਰ ਲੱਗਣਾ, ਆਪ ਨੂੰ ਵੀ ਡਰ ਲੱਗਣ ਲੱਗ ਪਿਆ, ਕਿਸੇ ਦਿਨ ਤੇਜ਼ ਹੀ ਕੁਰਸੀ ਹਿਲਦੀ ਹੁੰਦੀ ਸੀ, ਅੱਜ ਗੁੱਸਾ ਚੜਿਆ ਭੂਤ ਨੂੰ। ਤੇ ਕੀ ਕੀਤਾ, ਉਹ ਜਿਹੜੀ ਜਾਲੀ ਸੀ ਨਾ ਉਹ ਵੱਢ ਦਿੱਤੀ
6: ਉਹਨਾਂ ਦੀ, ਅੱਛਾ
7: ਜਾਲੀ ਵੱਢ ਕੇ ਉਹਨੂੰ ਮਤਲਬ ਉੱਪਰ ਕਰ ਦਿੱਤਾ, ਤੇ ਹੁਣ ਕਿਸੇ ਨੇ ਦੇਖ ਲਿਆ ਹੋਣਾ ਵੀ ਉਸ ਉਹ ਵਾਲੇ ਟਿਊਸ਼ਨ ਸੈਂਟਰ ਜਿਹੜੇ ਜਾਂਦੇ ਨਿਆਣੇ ਆਂਟੀ ਕੋਲ, ਉਹ ਉਹਨਾਂ ਦੇ ਨਿਆਣਿਆਂ ਨੇ ਵੱਡੀ ਬੈਗ ਸੀਗੇ ਵੀ ਯੂਨੀਫਾਰਮ ਨਹੀਂ ਸੀ ਪਾਈ ਉਹ ਨਿਆਣਿਆਂ ਨੇ,
6: ਤੇ ਵੱਡੀ ਕਿਉਂ ਮਤਲਬ ਉਹਦੇ ਪਿੱਛੇ ਕੀ
7: ਭੂਤ ਨਿਕਲ ਜਾਊਗਾ,
6: ਅੱਛਾ ਇਧਰੋਂ ਦੀ ਨਿਕਲ ਜਾਊਗਾ,
7: ਇਧਰੋਂ ਦੀ ਭੂਤ ਕੱਢਣਾ ਵੀ ਉਹ ਨਾ ਪਤਾ ਨਹੀਂ ਕੀ ਦਿਮਾਗ 'ਚ ਆ ਜਾਣੀ, ਚਲੋ ਹਨਾ ਉਹ ਹੋ ਗਿਆ। ਤੇ ਫਿਰ ਸਾਰੇ ਜਿੰਨਾ ਵੀ ਮਤਲਬ ਨਿਆਣੇ ਸੀਗੇ ਰੋਜ਼ ਤਾਂ ਟਿਊਸ਼ਨ ਜਾਂਦੇ ਹੁੰਦੇ ਸੀ ਉਸ ਟਾਈਮ ਤੇ, ਤੇ ਫਿਰ ਉਹ ਪਤਾ ਨਹੀਂ ਸ਼ਿਕਾਇਤ ਲਾ ਕੇ ਗਏ ਆਂਟੀ ਕੋਲ ਆ ਕੇ, ਫਿਰ ਆਂਟੀ ਨੇ ਸਾਰੇ ਨਿਆਣਿਆਂ ਨੂੰ ਖੜੇ ਕੀਤਾ, ਆਂਟੀ ਸਾਰੇ ਮੁੰਡਿਆਂ ਨੂੰ ਸਪੈਸ਼ਲੀ, ਕਿ ਮੁੰਡੇ ਵੱਢ ਸਕਦੇ ਜਾਲੀ ਕੁੜੀਆਂ ਵੱਢ ਨਹੀਂ ਸਕਦੀਆਂ, ਤੇ ਉਹਨਾਂ ਨੇ ਫਿਰ ਸਾਰਿਆਂ ਦੇ ਝੋਲੇ ਫੜਾ ਕੇ ਹੱਥਾਂ ਦੇ ਵਿੱਚ ਤੇ ਉੱਪਰ ਨੂੰ ਮੁੰਡਿਆਂ ਨੂੰ ਖੜੇ ਕੀਤਾ ਕਿ ਤੁਸੀਂ ਪੜ੍ਹਨਾ ਨਹੀਂ ਅੱਜ, ਤੁਸੀਂ ਆਹ 2 ਘੰਟੇ ਉੱਪਰ ਏਡੇ ਖੜੇ ਰੱਖਣਾ, ਅੱਜ ਮੈਨੂੰ ਗੁੱਸਾ ਚੜਿਆ ਤੁਹਾਡੇ ਤੇ ਸਾਰਿਆਂ ਤੇ,
6: ਸਜ਼ਾ ਤੁਹਾਡੀ,
7: ਹਾਂ ਵੀ ਤੁਹਾਡੀ ਸਜ਼ਾ, ਪਰ 5 ਮਿੰਟ ਕੀਤਾ ਆਂਟੀ ਨੇ, ਫਿਰ ਬਿਠਾ ਦਿੱਤਾ ਵੀ ਇੰਨਾ ਵੀ ਉਹਨੇ ਕੀ ਕਰਨਾ ਸੀ ਨਾ। ਤੇ ਫਿਰ ਆਂਟੀ ਨੇ ਫਿਰ ਕੱਲੇ ਕੱਲੇ ਨਾਲ ਸਕੀਮ ਪਾਈ ਵੀ ਹਾਂ ਕਿੰਨੇ ਵੱਡੀ ਸੀ ਜਾਲੀ ਕਿੰਨੇ ਵੱਡੀ, ਅਸੀਂ ਕਿਹਾ ਅਸ ਤਾਂ ਬਹੁਤ ਦਿਨ ਹੋ ਗਏ ਅਸੀਂ ਤਾਂ ਉੱਪਰ ਚ ਘੁੰਮ ਕੇ ਆਉਂਦੇ ਹਾਂ, ਅਸੀਂ ਤਾਂ ਗਲੀ ਚੋਂ ਆਏ ਨੀ, ਸਾਨੂੰ ਕਿਸੇ ਨੇ ਕਿਹਾ ਸੀ ਇੱਥੇ ਬਹੁਤ। ਸੋ ਏਦਾਂ ਦੀਆਂ ਜਿਹੜੀਆਂ ਕਾਢਾਂ ਆ ਨਾ ਭੂਤ ਕੱਢਣ ਵਾਲੀਆਂ ਜਾਂ ਕੋਈ ਵੀ ਏਦਾਂ ਦੀ, ਏਦਾਂ ਦੀਆਂ ਅਸੀਂ ਟਾਈਮ ਦਰ ਟਾਈਮ ਅਸੀਂ ਕਰਦੇ ਰਹਿੰਦੇ ਹੁੰਦੇ ਸੀ, ਜੇ ਹੁਣ ਕਦੀ ਕੀਤੀ ਹੋਵੇ ਨਿਆਣੇ ਤਾਂ ਮਾਵਾਂ ਮਤਲਬ ਤਾਨੇ ਦੇ ਦੇ ਕੇ ਮਾਰ ਲੈਣ, ਸਾਡੀਆਂ ਮਾਵਾਂ ਨੂੰ ਪਤਾ ਵੀ ਨਹੀਂ ਸੀ ਵੀ ਅਸੀਂ ਜਾਲੀ ਵੱਢੀ ਆ ਉੱਥੇ।
6: ਚਲੋ ਆਪਾਂ ਫਿਰ ਕਾਲਰਾਂ ਕੋਲ ਪੁੱਛਦੇ ਹਾਂ ਤੇ ਕੁਇਕਲੀ ਕਿਉਂਕਿ ਉਹ ਸਮਾਂ ਵੀ ਹੋ ਗਿਆ ਸਾਡਾ ਜਾਣ ਦਾ। ਤੇ ਆਪਾਂ ਆਂਟੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
8: ਹੈਲੋ ਸਤਿ ਸ਼੍ਰੀ ਅਕਾਲ, ਦੂਜਿਆਂ ਨੂੰ ਮੌਕਾ ਦੇ ਦੇ ਕੁੜਕੇ ਬੋਲਣ ਦਾ।
6: ਆਹੋ ਲੈ ਦੱਸ, ਮੈਂ ਕਦੇ ਦਾ ਕਹਿਣ ਡਿਆ, ਮੈਂ ਕਿਹਾ ਆਂਟੀ ਵੇਟ ਕਰਨ ਦੇ, ਵੇਟ ਕਰਦੇ ਕਦੋਂ
7: ਅਸੀਂ ਦੱਸੀ ਜਾਂਦੇ ਆ ਵੀ
8: ਨਾ, ਆਹ ਮੁੰਡਾ ਦੇਖ ਉਦੋਂ ਦਾ ਲੱਗਿਆ ਪਿਆਗਾ ਵੀ ਲੈ ਦੱਸ ਵੀ ਤੂੰ ਚੁੱਪ ਕਰ
6: ਹੈ, ਇਹ ਕਿਸੇ ਨੂੰ ਇਹ ਗੱਲ ਕਰ, ਕਿੰਨੀਆਂ ਗੱਲਾਂ ਜਮਾ ਕਰ ਲੈਂਦੀ ਇੱਕ ਹਫਤੇ ਚ ਵੇਖ ਲੋ।
8: ਪਤਾ ਨਹੀਂ ਮੈਨੂੰ ਸਾਰਾ ਕੁਛ ਆਪਦਾ ਬਚਪਨ ਯਾਦ ਆਈ ਜਾਂਦਾ ਜਦੋਂ ਸੁੱਖ ਕਰਦੀ ਆ। ਸਾਡੀ ਵੀ ਕੰਫੀੜੀ ਜੀ ਗਲੀ ਹੁੰਦੀ ਸੀ, ਅਸੀਂ ਉਹਦੇ ਕੋਲ ਉਹ ਚ ਵੀ ਆ ਜਾਂਦਾ ਸੀ, 2 ਬੰਦੇ ਨੀ ਸੀ ਲੰਘ ਸਕਦੇ, ਜੇ ਉਧਰੋਂ ਆ ਜਾਂਦਾ ਤੇ ਉਧਰੋਂ ਆ ਜਾਂਦਾ ਉਹ ਵਿੱਚ ਟਕਰਾ ਜਾਂਦੇ ਹੁੰਦੇ
6: ਭਾਈ, ਇੱਕ ਵੱਡਾ ਹੋਵੇ ਭਾਵੇਂ ਇੱਕ ਵੀ ਨਾ ਲੰਘੇ।
8: ਸੱਚੀ ਤੇ ਉਹ ਮੈਨੂੰ ਵੀ ਆ ਲੱਗਦਾ ਮੇਰੀ ਦਾਦੀ ਦੇ ਨਾ ਕਿੰਨੇ ਪਿੰਡ ਚ ਰਸਤੇ ਰੁਸਤੇ ਕਰਾਏ ਹੁੰਦੇ ਸੀਗੇ, ਤੇ ਉਹ ਮੈਨੂੰ ਭੇਜ ਦਿੰਦੀ ਹੁੰਦੀ ਸੀ ਛੱਡਣ, ਜਦੋਂ ਤਾਂ ਮੈਂ ਕਿਸੇ ਨੂੰ ਛੱਡਣ ਜਾਣਾ ਉਹਨਾਂ ਨੂੰ, ਉਦੋਂ ਤਾਂ ਮੈਂ ਚੱਲ ਜਾਂਦੀ, ਉੱਥੋਂ ਦੀ ਆਉਂਦੀ ਹੋਈ ਨੂੰ ਮੈਨੂੰ ਵਿਪਤਾ ਪੈ ਜਾਂਦੀ, ਉਹ ਮੈਨੂੰ ਪ੍ਰੇਮੀ ਦੇ ਨਿਆਣੇ ਯਾਦ ਆ ਜਾਂਦੇ ਹੁੰਦੇ ਵੀ ਮੈਂ ਹੁਣ ਆਉਂਦੀ ਹੋਈ ਮੈਂ ਕਿਵੇਂ ਆਊਂਗੀ ਉੱਥੋਂ ਦੀ ਭੀੜੀ ਗਲੀ ਵਿੱਚ ਦੀ।
6: ਹੁਣ ਮੈਂ ਆਪਣੇ ਵੀ ਕੋਈ ਸੋਚਦਾ ਹੁੰਦਾ ਵੀ ਜਿੱਦਾਂ ਪਹਿਲੇ ਜਿਹੜੇ ਘਰ ਸੀ ਜਾਂ ਪਿੰਡਾਂ ਦੀਆਂ ਗਲੀਆਂ ਸੀ ਉਦੋਂ ਕਿੰਨੇ ਸੋਚਿਆ ਹੋਣਾ ਵੀ ਕੱਲ ਨੂੰ ਕਾਰਾਂ ਵੀ ਆਉਣੀਆਂ ਵਾ ਜਾਂ ਇੱਥੋਂ ਲੰਘਣੇ ਹੁਣ ਅੱਜ ਕੱਲ ਸਾਰਾ ਸੋਚ ਵਿਚਾਰ
8: ਕੀਤਾ ਜਾਂਦਾ ਮੈਂ ਸੋਚਦੀ ਹੁੰਦੀ ਹਾਂ ਮੈਂ ਹੁਣ ਨਾ ਜਦੋਂ ਗਈ ਮੈਂ ਵੇਖ ਕੇ ਆਉਣੀ ਵੀ ਉਹ ਗਲੀ ਹਜੇ ਵੀ ਚੱਲਦੀ ਹੈਗੀ ਹੁਣ ਮੇਰੇ ਤੁਹਾਡੇ ਕਹੇ ਤੋਂ ਯਾਦ ਆਇਆ ਵੀ ਭੀੜੀ ਗਲੀ ਸੱਚੀ ਮੈਨੂੰ ਉਹ ਬੜਾ ਉਹਦੇ ਚ ਡਰ ਲੱਗਣਾ ਨਿੱਕੇ ਹੁੰਦਿਆਂ ਨੂੰ ਹੈ ਵੀ ਜੇ ਇਹਦੇ ਚ ਕੁਛ ਮੈਨੂੰ ਤਾਂ ਲੱਗਦਾ ਮੱਝ ਚ ਉਹ ਨੀ ਫਿਰਦੇ ਹੁੰਦੇ ਆਪਣੇ ਆਹ ਗਾਂ ਢੱਠੇ ਜੇ ਵੀ ਜੇ ਉਹ ਉਹਦੇ ਚ ਵੜ ਪੁੜ ਗਿਆ
6: ਫਸ ਜਾਣਗੇ ਨਾ
7: ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਜਦੋਂ ਜਾਂਦੇ ਸੀਗੇ ਉਹ ਇੱਦਾਂ ਹੁੰਦੀਆਂ ਸੀ ਹੁਣ ਉਹ ਮੈਨੂੰ ਲੱਗਦਾ ਸਾਰੇ ਜਣੇ ਉੱਥੋਂ ਹੁਣ ਬਾਹਰ ਨੂੰ ਆ ਗਏ ਹਵੇਲੀਆਂ ਚ ਉਹਨਾਂ ਨੇ ਘਰ ਬਣਾ ਲਏ
6: ਗੱਡੀਆਂ ਲਈਆਂ ਉਹਨਾਂ ਦੀ ਮਜਬੂਰੀ ਹੈ ਵੇਖੋ ਫਿਰਨੀ ਤੇ ਆ ਕੇ ਘਰ ਲੈ ਰਹੇ ਹੋਣਾ ਹਨਾ ਜਾਂ ਉਹਨਾਂ ਨੇ ਗੱਡੀਆਂ ਖਲਾਰਨ ਦੇ ਲਈ ਬਾਹਰ ਬਣਾਇਆ ਕੁਛ ਨਾ ਕੁਛ
8: ਪਰ ਸਾਡੇ ਵੀ ਉਹੀ ਸੁੱਖ ਤੁਹਾਡੇ ਵਾਲੀ ਹਵੇਲੀਆਂ ਉਹ ਸੱਚੀ ਹਵੇਲੀਆਂ ਹੁੰਦਾ ਸੀ ਨਿੱਕੀਆਂ ਇੱਟਾਂ ਦੀਆਂ ਬਿਲਕੁਲ ਜਿਹਨੂੰ ਸਾਨੂੰ ਕਹਿੰਦੇ ਛੋਟੀਆਂ ਇੱਟਾਂ ਦੀਆਂ ਉਹ ਸਾਡੇ ਵੀ ਨਾ ਸੋਡੀਆਂ ਦੇ ਬਹੁਤ ਘਰ ਸੀਗੇ ਤੇ ਉੱਥੇ ਬਹੁਤ ਉਹਨਾਂ ਦੇ ਵੱਡੀਆਂ ਵੱਡੀਆਂ ਹਵੇਲੀਆਂ ਬਣੀਆਂ ਹੁੰਦੀਆਂ ਸੀ ਹਵੇਲੀ ਵਾਲੀ ਵੱਜਦੇ ਹੁੰਦੇ ਸੀ
7: ਪਰ ਜਦੋਂ ਨਾ ਰਣਜੋਤ ਜੀ ਇੱਕ ਥੋੜਾ ਜਿਹਾ ਟ੍ਰੈਜਡੀ ਇਹ ਹੋਈ ਕਿ ਜਿਹੜੇ ਪੁਰਾਣੇ ਘਰ ਸੀਗੇ ਨਾ ਜਦੋਂ ਉਹਨਾਂ ਨੇ ਬਾਹਰ ਘਰ ਬਣਾਉਣੇ ਸ਼ੁਰੂ ਕੀਤੇ ਤੁਹਾਡੇ ਗੁਆਂਢੀ ਬਦਲ ਗਏ ਤੁਸੀਂ ਨਾ ਬਚਪਨ ਕੇ ਨਾ ਗੁਆਂਢੀਆਂ ਨਾਲ ਗੁਜ਼ਾਰਿਆ ਸੀਗਾ ਤੇ ਜਵਾਨੀ ਵੇਲੇ ਨਵੇਂ ਗੁਆਂਢੀ ਹੋਏ ਹਨਾ ਤੁਸੀਂ ਉਹ ਮਿਸ ਉਹ ਵਾਲਾ ਪਾਰਟ ਮੈਨੂੰ ਲੱਗਦਾ ਉਹਨਾਂ ਨਿਆਣਿਆਂ ਨੇ ਮਿਸ ਕੀਤਾ ਜਿਹਨਾਂ ਨੇ ਪਹਿਲਾਂ ਪਿੰਡਾਂ ਦੇ ਵਿੱਚ ਸੀਗੇ ਘਰ ਤੇ ਫਿਰ ਬਾਅਦ ਚ ਉਹਨਾਂ ਨੇ ਹਵੇਲੀਆਂ ਚ ਕਿਉਂਕਿ ਹਵੇਲੀਆਂ ਜਿੱਡੀ ਜਿਹੜੀ ਜਗ੍ਹਾ ਸੀਗੀ ਉਹ ਮੋਸਟਲੀ ਤੁਹਾਡੇ ਜਿਹੜੀ ਫੈਮਿਲੀ ਸੀਗੀ ਉਹਨਾਂ ਦੇ ਨਾਲ ਲੱਗਦੀ ਹੁੰਦੀ ਸੀ ਤਾਂ ਬਹੁਤ ਮਿਸ ਕੀਤਾ ਉਹਨਾਂ
6: ਅੱਜ ਕੱਲ ਤੇ ਕੋਈ ਉਦਾਂ ਵੀ ਧਿਆਨ ਨਹੀਂ ਦਿੰਦਾ ਸੁੱਖ ਜੀ ਪਹਿਲੀਆਂ ਚ ਬਹੁਤ ਇਹ ਚੀਜ਼ ਮੰਨੀ ਜਾਂਦੀ ਸੀ ਆਂਟੀ ਤੁਸੀਂ ਕੀ ਕਾਰਡ ਕੱਢੀ ਫਿਰ
8: ਕਾਰਡ ਮੈਂ ਤਾਂ ਅੱਜ ਕੱਢੀ ਹੈ ਭਾਈ ਤਾਜ਼ੀ
6: ਹਾਂਜੀ
8: ਤਾਜ਼ੀ ਮੇਰੇ ਨਾ ਮੇਥੇ ਬਣਾਏ ਲਾਏ ਹੋਏ ਸੀ ਉਹ ਸੁੱਕ ਗਏ ਹਨਾ ਪਿੰਨੀਆਂ ਜੀਆਂ
6: ਅੱਛਾ
8: ਉਹ ਸੁੱਕ ਗਈਆਂ ਪਿੰਨੀਆਂ ਇੰਨੀਆਂ ਸੁੱਕ ਗਈਆਂ ਨਾ ਮੈਂ ਅੱਜ ਮੈਨੂੰ ਕੁੰਡੀ ਚ ਸੋਟਾ ਮਾਰ ਮਾਰ ਕੁੱਟ ਕੇ ਉਹਨਾਂ ਨੂੰ ਆਟਾ ਬਣਾਇਆ ਉਹਨਾਂ ਦਾ
6: ਅੱਛਾ ਇੰਨੀਆਂ ਸੁੱਕ ਗਈਆਂ
8: ਹਾਰਡ ਇੰਨੀਆਂ ਉਹ ਪਤਾ ਨੀ ਮੈਂ ਉਹਨਾਂ ਚ ਭਾਈ ਘੱਟ ਕੁਛ ਪਾਇਆ ਤੇਲ ਘਿਓ ਨੀ ਪਾਇਆ ਹੋਣਾ ਮੈਨੂੰ ਲੱਗਦਾ ਕੱਲੀ ਮੇਥੇ ਗ੍ਰਾਇੰਡ ਕਰਕੇ ਕੀ ਵਿੱਚ ਪਾ ਕੇ ਮੈਂ ਤਾਂ ਭੁੱਲ ਗਈ ਹੁਣ ਮਹੀਨਾ ਦੋ ਮਹੀਨੇ ਕਿਤੇ ਠੰਡ ਸ਼ੁਰੂ ਹੋਣ ਤੋਂ ਅੱਜ ਮੈਂ ਜਦੋਂ ਮੈਂ ਖਾਂਦੀ ਸੀ ਨਾ ਤੇ ਉਹਨੂੰ ਖਾਧੀ ਖੁੱਥੇ ਜਾਣੀ ਮੈਂ ਇੱਕ ਦਿਨ ਮੈਂ ਕੀ ਕੀਤਾ ਰਾਤ ਨੂੰ ਦੁੱਧ ਚ ਭਿਉਂਤੀ ਦੁੱਧ ਚ ਭਿਉਂ ਕੇ ਸ਼ਾਇਦ ਮੈਂ ਖਾ ਲੂੰਗੀ ਖਤਮ ਕਰ ਦੂੰਗੀ ਵੀ ਹੁਣ ਪਰ ਉਹ ਖਤਮ ਉਹ ਕਿੱਥੇ ਉਹ ਥੋੜੀ ਥੋੜੀ ਲੈ ਗਈ ਕਹਿੰਦੇ ਜੀ ਉਹਦੀ ਤੇ ਉਹ ਵਿੱਚੋਂ ਸਾਰਾ ਫੇਰ ਪੱਥਰ ਜਾਊਗੀ ਮੈਂ ਕਿਹਾ ਸਿੱਟ ਸਿੱਟਦੀ ਤਾਂ ਮੈਂ ਵੀ ਨੀ ਮੈਂ ਕਿਹਾ ਮੈਂ ਵੀ ਇੱਡੀ ਕੁੱਤੇ ਦੀ ਵੱਡੀ ਆਟਾ ਬਣ ਗਿਆ ਜਮਾ ਹੀ ਉਹ ਤਾਂ ਮੇਰੇ ਦੁਆਰੇ ਵਰਤੋਂ ਚਾਹ
7: ਦੁਆਰੇ
8: ਵਰਤੋਂ ਚਾਹ
6: ਕੀ ਕੀਤਾ ਫਿਰ ਉਹਦਾ ਹੁਣ
8: ਹੁਣ ਉਹਨੂੰ ਬਸ ਮੈਂ ਦੁਆਰੇ ਫਿਰ ਹੁਣ ਕੀ ਕਰੂੰਗੀ ਹਜੇ ਤਾਂ ਕਰਨਾ ਹਜੇ ਤਾਂ ਖਲਾਰਾ ਪਾਈ
6: ਬੇਸਣ ਭੁੰਨ ਕੇ ਫੇਰ
7: ਰਲਾਉਗੇ
6: ਆਟਾ ਬਣ ਗਿਆ ਹੁਣ
8: ਆਟਾ ਬਣ ਗਿਆ ਮੇਰਾ ਕਹਿਣ ਦਾ ਮਤਲਬ ਪੂਰਾ ਤੇ ਵੀ ਹੁਣ ਤਾਂ ਉਹਨੂੰ ਮੈਂ ਕਿਵੇਂ ਵੀ ਯੂਜ਼ ਕਰ ਲੂੰਗੀ ਹੁਣ ਤਾਂ ਮੈਨੂੰ ਮੈਂ ਤਾਂ
6: ਰੋਟੀਆਂ ਬਣ ਜਾਣ
8: ਪਰ ਮੈਂ ਰੋਟੀਆਂ ਖਾਣ ਵਾਲਾ ਨੀ ਖਾਂਦਾ ਨਾ ਹੁਣ ਉਹਨਾਂ ਨੂੰ ਤਾਂ ਬਾਜਰੇ ਬੂਰੇ ਦੀ ਕਿਤੇ ਪਕਾ ਦੇ ਆਹ ਕੀ ਪੱਥਰ ਬਣਾ ਤਾ ਸੀਮੈਂਟ
6: ਬਣਾ ਤਾ ਇਹ ਤੁਸੀਂ ਦੁਬਾਰਾ ਭੁੰਨ ਕੇ ਤੇ ਉਹ ਚ ਰਲਾਉਣਾ
8: ਪੈਂਦਾ
6: ਇਹ ਹੋ ਜਾਂਦਾ ਹੌਲੀ ਹੌਲੀ ਜਿੱਦਾਂ ਜਿੱਦਾਂ ਟਾਈਮ ਪੈਂਦਾ ਨਾ ਇਹ ਸਖਤ ਹੁੰਦੇ ਜਾਂਦੇ
8: ਪਤਾ ਨੀ ਬੋਲਿਆ ਕੀ ਹੋ ਗਿਆ ਮੈਂ
6: ਕੋਈ ਸ਼ਾਇਦ ਬੇਸਣ ਜਿਹੜਾ ਨਾ ਉਹ ਹੌਲੀ ਹੌਲੀ ਹਾਰਡ ਹੋਈ ਜਾਂਦਾ ਵਾ ਚੁੱਕਲ ਚੁੱਕ ਜਾਂਦਾ
8: ਨਹੀਂ ਮੈਨੂੰ ਐ ਲੱਗਦਾ ਬੋਲਿਆ ਮੈਂ ਮੈਨੂੰ ਕਿਹਾ ਉਹ ਘੱਟ ਪਾਇਆ ਹੋਊਗਾ ਮੈਨੂੰ ਲੱਗਦਾ ਨਾ ਮੈਨੂੰ ਹੁਣ ਆਉਂਦਾ ਵੀ ਮੋਟਾ
7: ਪਤਾ ਇਹਨਾਂ ਨੂੰ ਹੈਗਾ ਹੋਈ ਜਾਂਦੇ ਪਤਾ ਇਹਨਾਂ ਨੂੰ ਹੈਗਾ ਇਹਨਾਂ ਨੇ ਕੀ ਕੀਤਾ
6: ਪਤਾ ਤਾਂ ਹੈਗਾ ਪਤਾ
8: ਤਾਂ ਕਿਉਂ ਘੱਟ ਪਾਇਆ ਹੋਣਾ ਨਾ ਕਿਉਂ
7: ਬਸ ਸਾਡੀ ਰਾਮ ਹੀ ਬਣਾਉਣੀ ਇਹਨਾਂ ਨੇ
8: ਬਹੁਤ ਦਾ ਨਾ
6: ਕਿਉਂ
8: ਬਣਾਇਆ ਪਾਇਆ ਹੁੰਦਾ ਤਾਂ ਉਹਨੇ ਤਾਂ ਸੌਫਟ ਰਹਿਣੀਆਂ ਹੀ ਸੀ ਕਿਉਂ ਨਹੀਂ ਪਾਇਆ ਹੋਣਾ ਮੈਨੂੰ ਲੱਗਦਾ
6: ਕਿਉਂ ਆਉਂਦਾ ਵੀ ਬੜਾ ਨਕੰਮਾ ਆਂਟੀ ਅੱਜ ਕੱਲ ਨਾ ਬਈ ਮਤਲਬ ਕਈ ਤੇ ਬ੍ਰਾਂਡ ਇਦਾਂ ਦੇ ਉਹ ਬਾਅਦ ਚੋਂ ਲੱਗਦਾ ਹੀ ਨਹੀਂ ਵੀ ਉਹ ਕਿਉਂ ਕਿਉਂ ਆ ਉਹਦਾ ਨਾਂ ਦੇ ਹੀ ਕਿਉਂ ਅੱਜ ਕੱਲ ਪਤਾ ਨੀ ਸਮਝ ਨੀ ਆਉਂਦੀ ਵੀ ਕੀ
8: ਹੁਣ ਤਾਂ ਵਿੱਚ ਤਾਂ ਭਾਈ ਕਹਿੰਦੇ ਆ ਟਿੱਕੀਆਂ ਜਿਹੀਆਂ ਲਿਆ ਕੇ ਬਣਾਓ ਆਪਦਾ ਮੈਂ ਕਹਿੰਦੇ ਪਤਾ ਨੀ ਭਾਈ ਕੀ ਬਣਾਓ ਕੁਛ ਨਹੀਂ
6: ਟਿੱਕੀਆਂ ਵੀ ਤੇ ਉਹ ਰੈਡੀਮੇਡ ਹੀ ਨੇ
7: ਟਿੱਕੀਆਂ ਵੀ ਤਾਂ ਕਿਤੇ ਪੈਕ ਹੋ ਗਏ
6: ਹਾਂ ਉਹ ਵੀ ਤੇ ਇਦਾਂ ਹੀ ਆ ਹੁਣ ਜਿਹੜੇ ਜਿਹੜੇ ਆ ਆਪਾਂ ਘਿਓ ਖਾਂਦੇ ਆ ਬਹੁਤੇ ਇਦਾਂ ਹੀ ਕਈ ਇੱਥੇ ਕਈਆਂ ਨੇ ਫੈਕਟਰੀਆਂ ਇਸੇ ਕੰਮ ਦੀਆਂ ਲਾ ਲਈਆਂ ਉਹ ਉਹੋ ਹੀ ਸਸਤਾ ਬਟਰ ਚੁੱਕ ਕੇ ਤੇ ਉਹਦਾ ਹੀ ਉਹ ਤੁਹਾਨੂੰ ਕਲੈਰੀਫਾਈਡ ਬਟਰ ਬਣਾ ਬਣਾ ਕੇ ਵੇਚ ਜਾਂਦੇ ਨੇ ਇੱਕ
8: ਵਾਰੀ ਵੱਡੀ ਨਿਊਜ਼ ਆਈ ਸੀ ਕਿਸੇ ਕੰਪਨੀ ਦੀ ਵੀ ਉਹਨਾਂ ਨੇ ਦੂਜਾ ਘਿਓ ਵਿੱਚ ਮਿਲਾ ਮਿਲਾ ਕੇ ਵੇਚਤਾ ਨਾ ਤਾਂ ਚੱਲ ਕੀ ਲੈਣਾ
6: ਹੁਣ ਵੀ ਇਹੋ ਕੁਛ ਹੀ ਚੱਲੀ ਜਾਂਦਾ ਆਂਟੀ ਇਹ ਤੁਹਾਨੂੰ ਪਤਾ ਹੀ ਇੱਥੇ ਕਿੱਥੇ ਹਟਦਾ ਇੱਕ ਵਾਰੀ ਉਹਦੇ ਜਿਹਨਾਂ ਨੂੰ ਪਤਾ ਪੁਰਾਣਾ ਮੰਨ ਲਓ ਤੁਹਾਨੂੰ ਪਤਾ ਹੋਊਗਾ ਮਾੜਾ ਮੋਟਾ ਭੇਜ ਦਊਗਾ ਘਿਓ ਦਾ ਆਮ ਨਵੀਂ ਜਨਰੇਸ਼ਨ ਨੂੰ ਕਿੱਥੇ ਪਤਾ ਵਾ
7: ਬਿਲਕੁਲ
8: ਮੈਂ ਤਾਂ ਕਿਹਾ ਸੀ ਮੇਰੇ ਮੁੰਡੇ ਨੂੰ ਮੈਂ ਕਿਹਾ ਇਹਨੂੰ ਇੱਕ ਗਾਂ ਹੀ ਲਿਆ ਦੇ ਮੈਂ ਕਿਹਾ ਮੈਂ ਚੋ ਵੀ ਲਿਆ ਕੇ ਸਾਰਾ ਕੁਛ ਕਰ ਲੂੰਗੀ ਮੈਂ ਕਿਹਾ ਮੈਂ ਆਪਦਾ ਦੁੱਧ ਕਮਾਉਂਦਾ ਹੀ ਨੀਗਾ
7: ਆਂਟੀ ਜੀ ਤੁਸੀਂ ਅੱਜ ਚੋ ਲਿਓ ਮੇਰੀ ਕਲਾਇੰਟ ਲੇਟ ਆਈ ਆ
8: ਨਹੀਂ ਸੋਖ ਤੂੰ ਤੂੰ ਤੂੰ ਗਾਵਾਂ ਮੰਗਵਾ ਦੇ ਕਿਸੇ ਨੂੰ ਕਹਿ ਕੇ ਮੁੰਡਿਆਂ ਮੰਡਿਆਂ ਨੂੰ ਇੱਕ ਦੋ ਨੂੰ ਮੈਂ ਤੂੰ ਉਹ ਤਾਂ ਲਊਂਗੀ
7: ਰਣਜੋਤ ਜੀ ਮੈਂ ਹਿਸਾਬ ਲਾ ਲਿਆ ਮੰਮੀਆਂ ਦਾ ਇਹਨਾਂ ਨੇ ਮੰਮੀਆਂ ਨੇ ਮੰਮੀਆਂ ਹੀ ਰਹਿਣਾ ਹਨਾ ਮੇਰੀ ਮੰਮੀ ਇੰਡੀਆ ਚ ਬੈਠੇ ਕਹਿੰਦੇ ਮੇਰਾ ਦਿਲ ਕਰਦਾ ਮੈਂ ਚਾਰ ਪੰਜ ਬੱਕਰੀਆਂ ਰੱਖ ਲਵਾਂ ਬਹੁਤ ਮਹਿੰਗਾ ਦੁੱਧ
8: ਵੇਖਦੇ
6: ਗਾਂਧੀ ਕਹਿੰਦੇ ਪੀਂਦਾ ਹੁੰਦਾ ਸੀ ਆਂਟੀ
8: ਬੜੀਆਂ ਸੱਚੀ ਢਿੱਡ ਦੀ ਗੱਲ ਦੱਸਾਂ ਅਸੀਂ ਚੌੜੀਆਂ ਵੀ ਅਸੀਂ ਇਕੱਠੀਆਂ ਜਿਹੀਆਂ ਰੱਗੇ ਵੀ ਇੱਕ ਵੱਡਾ ਸਾਨੂੰ ਹਾਲ ਜਾ ਬਣਾ ਦੋ ਤੇ ਅਸੀਂ ਵੀ ਉੱਥੇ ਵੀ ਤੁਹਾਡੇ ਅੰਕਲ ਅਰਗੇ ਵੀ ਪਾਸੇ ਉੱਥੇ ਵਿੱਚ ਉਹ ਤੁਰੇ ਫਿਰਨ ਰੋਟੀ ਪਾਣੀ
6: ਮਤਲਬ ਸੈਂਸ ਏਦਾਂ ਦੀ ਮੈਨੂੰ ਲੱਗਣ ਡਈ ਆ ਵੀ ਅਸੀਂ 6-7 ਜਾਣੀਆਂ ਵਾ ਸਾਨੂੰ ਤੇ ਪ੍ਰੋਪਰ ਬਣਾ ਦੋ ਤੇ ਅੰਕਲ ਉਦਾਂ ਤੁਰਿਆ ਫਿਰਦੇ
7: ਅੰਕਲ ਉਦੇ ਬਾਹਰ ਤੁਰੇ ਫਿਰਦੇ ਮੀਂਹ ਪਾਣੀ ਚ ਮੈਂ ਤੁਹਾਨੂੰ ਆਂਟੀ ਜੀ ਇੱਕ ਗੱਲ ਦੱਸਾਂ ਤੁਹਾਨੂੰ ਭਾਵੇਂ ਬਣਾ ਦੇਗੇ ਉਹ ਜਿਹੜੀ ਚਾਰ ਪੰਜ ਜਣੀਆਂ ਬਾਕੀ ਹੈ ਨਾ ਉਹਨਾਂ ਨੇ ਮੁੱਕਰ ਜਾਣਾ
8: ਨਹੀਂ ਮੈਂ ਮੁੱਕਰ ਨੀ ਦਿੰਦੀ ਮੈਂ ਲਿਖਤ ਕਰਾ ਕੇ ਕਰਾਉਂਗੀ ਮੈਂ ਉਹਨਾਂ ਨੂੰ ਫੋਟੋ ਪੱਕੇ ਪਕਾਈ ਜਾਂਦੀ ਆ ਤੇ ਆਪਾਂ ਕਰਾਂਗੇ ਆਪਾਂ ਮੁੰਡਿਆਂ ਨੂੰ ਉਂਗਲਾ ਲਾਉਣੇ ਆ ਵੀ ਭਾਈ ਸਾਨੂੰ ਕੋਈ ਏਡਾ ਸਾਡਾ ਹਾਲ ਜਾ ਲੈ ਦਿਓ ਤੇ ਉਹਦੇ ਚ ਅਸੀਂ ਮੌਜ ਨਾਲ ਦਾ ਰੋਟੀ ਪਾਣੀ ਕਰੀਏ ਤੇ ਮੌਜ ਨਾਲ ਦਾ ਦਿਨ ਇੰਜੋਏ ਕਰੀਏ
6: ਮੁੰਡੇ ਆਪਾਂ ਵੀ ਆਂਟੀ ਉੱਥੇ ਜਿੱਥੇ ਤੁਹਾਡੀ ਜਗ੍ਹਾ ਤੇ ਹੈਗੀ ਨੀ ਉੱਥੇ ਕੰਟੇਨਰ ਰੱਖੋ ਹੋਰ ਚਾਰ ਕ ਹੈ ਨਾ ਇੱਕ ਪਰ ਆਂਟੀ ਇੱਕ ਇੱਕ ਕੰਟੇਨਰ ਦਿਨੇ ਸਾਰੇ ਨਿਕਲ ਕੇ ਇਕੱਠੇ ਹੋ ਗਏ
7: ਨਹੀਂ ਉਹਨਾਂ ਨੇ ਇਕੱਠਿਆਂ ਨੇ ਇੱਕ ਹਾਲ ਬਣਾਉਣਾ ਉਹ ਕਹਿੰਦੇ ਅਲੱਗ ਅਲੱਗ ਕੰਟੇਨਰਾਂ ਚ ਨੀ ਸੋਣਾ
8: ਤੂੰ ਉਹ ਫਿਰ ਕਰੇ ਕੌਣ ਡੁੱਬੀ ਤਾਂ ਤਾਜੇ ਸਾਹ ਨਾ ਆਇਆ ਬਹਿਣ ਤਾਂ ਰਾਜਾ ਮੈਨੂੰ ਕਹਿੰਦਾ ਮੰਮੀ ਲੈ ਜਾਓ ਮੈਂ ਭਰਾਵਾ ਹੋਰ ਮੈਂ ਕਸ ਚ ਠੋਕਤੀ ਮੁੜ ਕੇ ਪੰਗਾ ਪਾਏਗਾ ਉਹ ਕਹਿੰਦਾ ਬਾਰਾਂ ਬੀਬੀਆਂ ਬਿਠਾ ਲਓ ਤੁਸੀਂ ਨਾਲ ਲੈ ਜਾਓ ਕਿਤੇ
6: ਠੀਕ ਹੈ ਕੋਈ ਨੀ ਕਰਦੇ ਆਂਟੀ ਕੁਛ ਕਰਦੇ ਇਹਦਾ ਵੀ ਆਪਾਂ ਇਲਾਜ
7: ਕਿੰਨੇ
8: ਸਾਡਾ ਸੱਚੀ ਗੱਲ ਹੈ ਭਰਾਵਾ ਸੱਚੀ ਧਾਰਨਾ ਸਾਡੇ ਡੇਲਾ ਨੂੰ ਪਾਣੀ ਮੁਰਜੇ ਹੋਰ ਬੀਬੀਆਂ ਵੀ ਬਹੁਤ ਦੁਖੀਆਂ ਬਿਲਕੁਲ ਅਸੀਂ ਤਾਂ ਬੜੀਆਂ ਦੁਖੀ ਤੋਂ
7: ਦੁਖੀ
6: ਇਕੱਠਿਆਂ ਰਹਿਣਾ ਗੱਲਾਂ ਬਾਤਾਂ ਮਾਰਨੀ ਗੱਪ ਸ਼ੱਪ ਮਾਰਨੀ
8: ਉਹੀ ਹੁਣ ਦੇਖ ਅਸੀਂ ਸਾਰੀਆਂ ਅੱਡ ਅੱਡ ਆਪਣੀਆਂ ਰਸੋਈਆਂ ਚ ਲੱਗੀਆਂ ਹੋਈਆਂ ਉਹੀ ਅਸੀਂ ਇਕੱਠੀ ਇੱਕ ਰਸੋਈ ਚ ਕਰ ਲਈਏ
7: ਇੱਕ ਦਿਨ ਇੱਕ ਦੇ ਘਰ ਇਕੱਠੀਆਂ ਹੋ ਗਈਆਂ ਇੱਕ ਦਿਨ ਇੱਕ ਦੇ ਆਰਾਮ ਨਾਲ
8: ਅਗਲੇ ਜਿਹੜੇ ਪਤਾ ਭਾਊ ਆ ਗਏ ਉਹ ਨਹੀਂ ਹੋਣ ਦਿੰਦੇ ਗੇ ਉਹਦੇ ਵਿੱਚ ਬੀਬੀਆਂ ਇਕੱਠੀਆਂ
7: ਇਹ ਮਤਲਬ ਇਹਨਾਂ ਦਾ ਬੀਬੀਆਂ ਦਾ ਕੱਲੀਆਂ ਦਾ ਪਲਾਨ ਭਾਊ ਇਹਨਾਂ ਨੇ ਵਿੱਚੋਂ ਕੱਢਣੇ ਆ ਮੈਂ ਤੁਹਾਨੂੰ ਦੱਸ ਦਿੰਦਾ
6: ਭਾਊ ਵੀ ਤਾਸ਼ ਤੂਸ਼ ਖੇਡਦੇ ਰਹਿ ਕਰਨਗੇ ਲਾਗੇ
8: ਨਹੀਂ ਕੱਢਣੇ ਨੀ ਬਿਲਿਆ ਕੱਢ ਹਾਂ ਇਸ ਉਮਰ ਚ ਕੱਢ ਕੇ ਕਿੱਥੇ ਜਾਣਾ ਨਹੀਂ ਬਸ
7: ਕੋਈ ਸਾਡੇ ਵਰਗੇ ਹੁੰਦੇ ਸੀ ਅਸੀਂ ਆਪ ਕੱਢਣੇ
8: ਆਏਗੇ
7: ਦੋ ਮਸਲੇ ਹੋ ਗਏ ਪਹਿਲਾਂ ਤਾਂ ਭਿੰਡੀ ਦਾ ਤਾਲੂ ਦਾ ਹਲੇ ਵਿਆਹ ਨੀ ਹੋਇਆ ਤੇ ਹੁਣ ਇੱਕ ਹਾਲ ਬਣਾਉਣ ਦਾ ਮਸਲਾ ਕਿੰਨੀਆਂ ਜ਼ਿੰਮੇਵਾਰੀਆਂ
6: ਇਕੱਠੇ ਕਰ ਦੇਣਾ ਸਾਰਾ
7: ਪਰ ਗੱਲ ਪਤਾ ਕੀ ਆ ਹੁਣ ਤੁਹਾਨੂੰ ਯਾਦ ਆ ਤੁਸੀਂ ਜਰਾ ਨੂੰ ਭੁੱਲ ਜਾਣਾ
6: ਨਹੀਂ ਨਹੀਂ ਇਸ ਸਾਲ ਦੇ ਵਿੱਚ ਆਪਾਂ ਕਰ ਦੇਣਾ ਭਿੰਡੀ ਭੁੰਡੀ ਦਾ ਜਿਹੜਾ ਵੀ ਜੋ ਵੀ ਹੈ ਨਾ ਭਿੰਡੀ ਤੇ ਪੱਕਣ ਤੇ ਆਈ ਓਦਾਂ ਹੀ ਇਸ ਸਾਲ ਦੇ ਇਸ ਸਾਲ
7: ਮੈਂ ਯਾਦ ਕਰਾਉਂਦੀ ਰਹੂੰਗੀ ਹਰ ਮੰਗਲਵਾਰ ਤੁਹਾਨੂੰ
6: ਨਹੀਂ ਨਹੀਂ ਆਪਾਂ ਐਰਕੀ ਨਿਊ ਈਅਰ ਦੇ ਉੱਤੇ ਕਰ ਦੇਣਾ ਵਿਆਹ
7: ਨਹੀਂ ਉਦਣ ਤੱਕ ਤਾਂ 100 ਮੰਗਲਵਾਰ ਆਉਣੇ ਆ ਮੈਂ ਯਾਦ ਤਾਂ ਕਰਾਵਾਂ ਤੁਹਾਨੂੰ
6: ਹਾਂ ਹਾਂ ਨਹੀਂ ਆਪਾਂ ਅਗਲੇ ਮੰਗਲਵਾਰ ਅਗਲੇਰੇ ਮੰਗਲਵਾਰ ਆਪਾਂ ਪਲੈਨਿੰਗ ਕਰ ਦੇਣੀ ਆ ਡਨ
7: ਓਕੇ
6: ਫਿਰ ਸਾਰਿਆਂ ਦੀ ਮਦਦ ਚਾਹੀਦੀ ਆ ਵੀ ਤੁਹਾਡੀ ਸਾਰਿਆਂ ਦੀ ਵੀ ਇੱਕ ਤੇ ਇਹ ਆ ਵੇਖੋ ਵੀ ਆਪਾਂ ਪ੍ਰੋਪਰ ਵਿਆਹ ਕਰਨਾ ਹਨਾ ਤੇ ਉਹਦੇ ਵਿੱਚ ਸਾਰਿਆਂ ਦਾ ਫਿਰ ਯੋਗਦਾਨ ਚਾਹੀਦਾ
7: ਜੀ
6: ਤੇ ਕੋਈ ਕੋਈ ਕੋਈ ਕਾਰੋਬਾਰੀ ਕੋਈ ਸਪੌਂਸਰ ਕਰ ਸਕਦਾ ਵਾ ਕੋਈ ਉਦਾਂ ਕੋਈ ਯੋਗਦਾਨ ਕੋਈ ਵਲੰਟੀਅਰ ਕੋਈ ਕਰ ਸਕਦਾ ਕੋਈ ਵਿਆਹ ਦੀ ਕੋਈ ਹੋਰ ਜ਼ਿੰਮੇਵਾਰੀ ਨਿਭਾ ਸਕਦਾ ਕੋਈ ਲੱਡੂ ਬਣਾ ਸਕਦਾ ਸ਼ੱਕਰਪਾਰੇ ਬਣਾ ਸਕਦਾ
7: ਜੀ ਰਣਜੋਤ ਜੀ ਮੈਨੂੰ ਇੱਦਾਂ ਕਾ ਸਾਊਂਡ ਹੁੰਦਾ
6: ਜਿਹੜੇ ਮੇਕਅਪ ਕਰ ਸਕਦਾ ਕੋਈ ਮਤਲਬ ਇਦਾਂ ਨਾਲ ਮਿਲ ਕੇ ਫਿਰ ਉਸ ਹਿਸਾਬ ਦੇ ਨਾਲ ਆਪਾਂ ਪਲਾਨ ਕਰਾਂਗੇ ਵੀ ਕਿਹੜੇ ਤਰੀਕੇ
7: ਦਾ ਤੁਸੀਂ ਟ੍ਰੈਂਡ ਦੇ ਨਾਲ ਤੁਰਨ ਲੱਗ ਗਏ ਨਾ ਜਿਹੜੀ ਫੇਕ ਵੈਡਿੰਗਾਂ ਹੋ ਰਹੀਆਂ ਉਹਦੇ ਵਾਂਗੂ ਹਨਾ ਫੇਕ ਵੈਡਿੰਗ ਪਾਰਟੀਆਂ ਵਾਂਗੂ ਕਰਨਾ
6: ਹਾਂ ਬਸ ਉਹ ਕਰਾਂਗੇ ਹਨਾ
7: ਹਾਂ
6: ਉਹ ਕਰਾਂਗੇ
7: ਫਿਰ ਵਿਆਹ ਅਸਲੀ ਹੋਊਗਾ ਸਾਡਾ
6: ਹਾਂ ਪਰ ਉਹ ਤੋਂ ਪਹਿਲਾਂ ਆਪਾਂ ਸਤੰਬਰ ਚ ਜਦੋਂ ਨਿਆਣੇ ਛੁੱਟੀਆਂ ਹੋਣੀਆਂ ਨਾ ਪ੍ਰੀ ਵੈਡਿੰਗ ਸ਼ੂਟ ਕਰਵਾ ਦਾਂਗੇ ਥੋੜੇ ਥੋੜਾ ਹੌਸਲਾ ਜਿਹਾ ਹੋ ਜਾਂਦਾ ਲੈ ਦੱਸ ਉਹਦੇ ਲਈ ਫੋਟੋਗ੍ਰਾਫਰ ਵੀ ਸਾਨੂੰ ਚਾਹੀਦਾ ਤੇ ਜੇ ਤੁਸੀਂ ਚਿਕਨ ਕੀਮਾ ਕੁਕਡ ਇਨ ਪਾਲਕ ਵਿਦ ਫੁਲਕੇ ਰਾਈਸ ਐਂਡ ਸਲਾਦ ਧੰਨਵਾਦ ਜਸਕਰੇ ਜੀ ਕਹਿੰਦੇ ਕਿ ਰਫੜ ਤੇ ਫੁੱਫੜ ਸੇਮ ਸੇਮ ਹੀ ਹੈ ਅੱਛਾ ਵਾਹ ਤੁਹਾਡਾ ਫੁੱਫੜ ਹੋਣਾ ਨੀ ਨਾ ਇੱਥੇ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਜੀ
7: ਇਹਨਾਂ ਦਾ ਹੋਣਾ ਨੀ ਮੈਨੂੰ ਲੱਗਦਾ ਕਿਤੇ ਵੀ ਤਾਂ ਇੱਦਾਂ ਦੀਆਂ ਗੱਲਾਂ ਕਰਦੇ
6: ਨਹੀਂ ਇੱਥੇ ਨੀ ਨਾ ਹੋਣਾ ਸੁਣਦੇ ਨੀ ਨਾ ਹੋਣੇ ਫੁੱਫੜ ਜੀ ਹੁੰਦੇ ਆ ਸਤਿ ਸ਼੍ਰੀ ਅਕਾਲ ਅਮਰਿਤ ਭੈਣ ਜੀ ਕਹਿੰਦੇ ਵੀਰ ਜੀ ਆਈ ਮੇਕ ਡਿਫਰੈਂਟ ਪਿਕਲ ਵਿਦ ਮਾਈ ਓਨ ਆਈਡੀਆ ਐਂਡ ਇੰਗਰੀਡੀਅੰਟ ਅੱਛਾ ਸੱਚ ਇਹ ਤੇ ਹੋਲਡ ਤੇ ਵੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਤੁਸੀਂ ਮਤਲਬ ਕੀ ਪਿਕਲ ਕੀ ਬਣਾਇਆ ਪੂਰਾ ਮਤਲਬ ਪੂਰਾ ਚਾਲ ਲਾਇਆ ਅੱਜ ਤੇ ਮੈਨੂੰ ਮੈਨੂੰ ਵੀ ਘਰ ਜਾ ਕੇ ਕਰਨੀਆਂ ਪੈਣੀਆਂ ਹੁਸ਼ਿਆਰਪੁਰ ਵਾਲਿਆਂ ਨੇ ਅੱਜ ਨਾ ਮਤਲਬ ਸਾਰਾ ਗੱਲ ਹੀ ਨੀ ਕਰਨੀ ਸੀ ਮੈਨੂੰ
7: ਦੇਖ ਲਓ
8: ਸਹੀ
7: ਪੈ ਗਿਆ
8: ਪਹਿਲਾਂ ਗੁਰਨੇਕ ਵੀਰ ਜੀ ਆ ਗਏ ਫਿਰ ਆਂਟੀ ਆ ਗਈ ਮਾਂ ਲੈ ਬਈ ਮੈਂ ਫੋਨ ਬੰਦ ਕਰ ਦਵਾਂ ਮੈਂ ਦੇਖੀ ਜਾਂਦੀ
6: ਤੁਸੀਂ ਉਹਨਾਂ ਚਿਰ ਨੀਤੂ ਜੀ ਨੇ ਕਰ ਲੈਣੀ ਸੀ ਬਾਥਰੂਮ ਚ ਬਰਸ਼ ਹੋਲਡਰ ਲੱਗ ਗਏ ਕਿ ਨਹੀਂ ਲੱਗ ਗਏ ਜਾਂ ਮਤਲਬ ਉਹਨਾਂ ਦਾ ਵੀ ਸੁੱਖ ਸ਼ਾਂਤ ਪੁੱਛ ਲੈਂਦੇ
8: ਨੀਤੂ ਜੀ ਨੇ ਮੇਰੀ ਨੀ ਸੁਣਨੀ ਸੀ ਨਾ ਆਪਣੀ ਸੁਣਾ ਕੇ ਚੱਲ ਜਾਣੀ ਸੀ
6: ਮਸਲਾ ਤੇ ਹੋਈ ਗੱਲ ਬੰਦੇ ਨੇ ਆਪਣੀ ਸੁਣਾਉਣੀ ਹੁੰਦੀ ਆ ਸੁਣਨੀ ਕਿਸੇ ਦੀ ਪੈ ਜਾਂਦੀ ਆ ਕਿਹੜਾ ਚਾਰ ਬਣਾਇਆ ਤੁਸੀਂ ਇੱਥੇ ਮੈਸੇਜ ਮੈਂ ਪੜ੍ਹ ਰਿਹਾ ਤੁਹਾਡਾ
8: ਮੈਂ ਵੀਰ ਜੀ ਹਰੇਕ ਤਰ੍ਹਾਂ ਦਾ ਬਣਾ ਲੈਂਦੀ ਨਿੰਬੂ ਦਾ ਅੰਬ ਦਾ ਮਿਰਚਾਂ ਦਾ ਨਿੰਬੂ ਦੇ ਛਿਲਕਿਆਂ ਦਾ ਹੀ ਬਣਾ ਲੈਂਦੇ ਜੇ ਨਿਚੋੜ ਕੇ ਆਪਣੇ ਛਿਲਕੇ ਬਚਦੇ ਨਾ
6: ਸਾਡੇ ਪਿੰਡ ਹੁੰਦਾ ਸੀ ਇੱਕ ਭਾਉ ਉਹਨੇ ਉਹਨੇ ਕੁੱਤੇ ਦਾ ਡੋਗੀ ਬਣਾਇਆ ਸੀ ਕੁੱਤਾ ਫੜ ਕੇ ਨਾ ਉਹਨੇ ਜਿੱਦਾਂ ਹਾਂ ਜਿੱਦਾਂ ਆਪਣੇ ਆ ਨੀ ਹੁੰਦੇ ਵਾਰਾ ਕੁੱਤੇ ਤੇ ਉਹਦੀ ਉਹਦੀ ਪੂਛ ਵੱਢ ਕੇ ਡਬਰਮੈਨ ਬਣਾਇਆ
8: ਉਹਨੂੰ
6: ਬਣ ਗਿਆ ਕਹਿੰਦਾ ਡੋਗੀ ਡਬਰਮੈਨ ਮਹਿੰਗਾ ਬੜਾ ਉਦੋਂ ਤੇ ਸ਼ਹਿਰੋਂ ਸੁਣਿਆ ਵੀ ਡਬਰਮੈਨ ਇੱਕ ਲੰਡੀ ਪੂਛ ਵਾਲਾ ਕੁੱਤਾ ਹੁੰਦਾ ਬੜਾ ਮਹਿੰਗਾ ਵਿਕਦਾ ਬੜਾ ਵਧੀਆ ਤੇ ਉਹਨੇ ਉੱਥੋਂ ਹੀ ਘਰ ਦੇ ਬਾਹਰ ਹੀ ਤੁਰੇ ਫਿਰਦੇ ਉਹਨੇ ਪਿਓ ਦੇ ਪੁੱਤ ਪੂਛ ਵੱਢ ਕੇ ਦਾਗਤੀ
7: ਕਿੰਨਾ ਜਦੋਂ ਗਾਈਆਂ ਦੇ ਸਿੰਘ ਦਾਗਣ ਆਉਂਦੇ ਹੁੰਦੇ ਸੀ ਡਾਕਟਰ ਬੱਚੇ ਬੱਚੇ ਬੱਚੀ ਦੇ ਛੋਟਿਆਂ ਦੇ ਤੇ ਉਦੋਂ ਸਾਨੂੰ ਕਿੰਨਾ ਰੋਣਾ ਆਉਂਦਾ ਹੁੰਦਾ ਸੀ ਨਾ ਸਾਨੂੰ ਮਤਲਬ ਇੱਦਾਂ ਲੱਗਦਾ ਸੀਗਾ ਕਿ ਕਿੰਨਾ ਇਹਨਾਂ ਨੂੰ ਦੁਖੀ ਅਸੀਂ ਰੋਜ਼ ਘਰੋਂ ਕਹਿ ਕੇ ਜਾਣਾ ਕਿ ਇਹ ਵਾਲਾ ਮੇਰਾ ਆਇਆ
6: ਹਨਾ
7: ਇਹਦੇ ਨੀ ਰੱਖਣੇ ਇਹਦੇ ਨੀ ਦਾਗਣੇ ਇਹਦੇ ਨੀ ਰੱਖਣੇ ਜਦੋਂ ਅਸੀਂ ਸਕੂਲ ਤੋਂ ਆਉਣਾ ਨਾ ਤੇ ਜਦੋਂ ਅਸੀਂ ਹਵੇਲੀ ਰਾਹ ਚ ਬੰਦੇ ਆਉਂਦੇ ਹਵੇਲੀ ਚ ਵੜ ਕੇ ਨਿਕਲਣਾ ਜੇ ਮੰਮੀ ਉੱਥੇ ਉਹਨਾਂ ਦੇ ਵਿਚਾਰਿਆਂ ਨੇ ਇੱਦਾਂ ਬੰਨੀ ਹੁੰਦੀ ਸੀ ਪੱਟੀ ਅਸੀਂ ਉੱਥੇ ਝੋਲਾ ਸੁੱਟ ਕੇ ਪਿੱਟਣਾ ਸ਼ੁਰੂ ਕਰ
6: ਦੇਣਾ
7: ਫਿਰ ਉੱਥੇ ਰੋਈ ਜਾਣਾ ਬੈਠ ਕੇ ਉਹਨਾਂ ਦੇ ਕੋਲ ਕੀ ਇਹਨੂੰ ਕਿੰਨਾ ਦੁੱਖ ਲੱਗਾ ਹੋਊਗਾ ਫਿਰ ਅਸੀਂ ਕਰਨਾ ਤੁਹਾਡੇ ਨਿਆਣਿਆਂ ਦੇ ਵੱਡੇ ਸਿੰਘ ਕੋਈ
8: ਸੁਖਵਿੰਦਰ ਨੇ ਕਾਢ ਕੱਢੀ ਸੀ ਉਹਦੇ ਤੇ ਪੱਕੀ ਗਿੱਲੀ ਕਰਕੇ ਨਾ ਕੁੱਤੇ ਨੂੰ ਫੁੱਟ ਕਰ ਲਈ ਕੁੱਤੇ ਨੂੰ ਗਰਮੀ ਲੱਗਦੀ
6: ਬੁੜਕਾ
8: ਮਾਰ
6: ਗਿਆ ਪੱਖੀ
8: ਲੈ ਕੇ ਨਾ ਉਹਨੂੰ ਝੋਲਣ ਲੱਗੀ ਉਹਨਾਂ ਜੂਹੇ ਦੇ ਪਾਜਾ ਮਾਰਿਆ ਪੱਖੀ ਕਰ
7: ਉਹਦੀ ਪੂਛ ਤੇ ਬੰਨਣੀ ਸੀ ਪੱਖੀ ਆਪੇ ਪੂਛ ਲਾਈ ਜਾਂਦਾ ਤੇ ਪੱਖੀ
6: ਨਹੀਂ ਪੱਖੀ ਗਰਮੀ ਉਹਨੂੰ ਲੱਗਦੀ ਸੀ ਨਾ ਪੱਖੀ ਗਿੱਲੀ ਕਰਕੇ ਤੇ ਪੱਖੇ ਕੁੱਤੇ ਨੂੰ ਝੱਲੋ ਮਤਲਬ ਅੱਗੇ ਮੂੰਹ ਵਾਲੇ ਪਾਸਿਓ ਹਨਾ ਤੇ ਕੁੱਤੇ ਦੀ ਪੂਛ ਗਿੱਲੀ ਕਰ ਦੋ ਉਹ ਝੱਲੂਗਾ ਤੁਹਾਨੂੰ ਤੁਹਾਨੂੰ ਵੀ ਨੀ ਗਰਮੀ ਲੱਗਣੀ ਉਹਨੂੰ ਵੀ ਨੀ
7: ਲੱਗਣੀ
6: ਮਿਸਟ ਉਹਨੇ ਮਿਸਟਿੰਗ ਨਾਲ ਮਾਰਨੀ
7: ਜਦੋਂ ਤੁਸੀਂ ਮੱਖੀ ਦੀ ਗੱਲ ਕਰਦੇ ਨਾ ਪੱਖਾ ਹੁੰਦਾ ਸੀਗਾ ਜਿਦਾਂ ਤੁਸੀਂ ਦਾਤੀ ਕੋਈ ਲੰਬਾ ਤਿੱਖਾ ਕਰਾਉਣ ਗਏ ਨਾ ਉਹਨੇ ਕਹਿਣਾ ਉਹਨੇ ਨਾ ਇੱਕ ਵੱਡਾ ਸਾਰਾ ਜਿੱਦਾਂ ਰਾਜਿਆਂ ਦੇ ਪੱਖੇ ਜੇ ਲੈ ਕੇ ਖੜੇ ਹੁੰਦੇ ਸੀ ਇੱਡੀ ਵੱਡੀ ਉੱਪਰ ਪੱਖੀ ਲਾਈ ਹੁੰਦੀ ਸੀ ਹਾਂ ਉਹਨੇ ਕਹਿਣਾ ਮੈਂ ਕਰਦਾ ਦੇਖਾ ਤੇ ਤੁਸੀਂ ਉਹ ਅਸੀਂ ਉਹ ਫੜ ਕੇ ਉਹਦੀ ਚੱਲਦੇ ਹੁੰਦੇ ਸੀ ਉਹਨੂੰ
6: ਤੇਜ਼ ਕਰਨੀ ਹੁੰਦੀ ਨਾ
8: ਵੀਰ ਜੀ ਇੱਕ ਸਲਾਹ ਦਵਾਂ ਜਿੱਧਰ ਸੁੱਖ ਜੀ ਆਉਂਦੇ ਨੇ ਦੋ ਘੰਟੇ ਵਧਾ ਲਿਆ ਕਰੋ ਪ੍ਰੋਗਰਾਮ
6: ਹਾਂ ਵੀ ਇਹ ਗੱਲ ਸਹੀ ਹੈ ਬੜੇ ਸਾਇੰਸਦਾਨ ਨੇ ਹੈ ਅੱਛਾ
8: ਦੋ ਹੋਰ ਤੁਹਾਡੇ ਕੋਲ ਇੱਕ ਹੋਰ
6: ਬਣਾਇਆ
8: ਸੀ ਨਾ ਕਿੱਲਾ ਵਾਲਾ ਬਣਾ ਕੇ ਦਿੱਤਾ ਸੀ ਉਹ ਸੁਖਵਿੰਦਰ ਦੀ ਕਾਰਡ ਸੀ ਕਿ ਉਹਨੇ ਹੱਥ ਜੋੜ ਕੇ
6: ਅੱਛਾ ਉਹ ਤੇ ਵਾਕਈ ਬੜੀ ਘੈਂਟ ਚੀਜ਼ ਸੀ
8: ਉਹ ਦੋਨੋਂ ਇਹਦੀ ਕਾਰਡ ਹੈ ਮਤਲਬ ਇਹਨੂੰ ਉਦਾਂ ਦੀ ਚੀਜ਼ਾਂ ਅਲੱਗ ਬਣਾਉਣ ਦੀ ਆਦਤ ਹੈਗੀ ਆ
6: ਨਹੀਂ ਉਹ ਤੇ ਵਾਕਈ ਬਹੁਤ ਵਧੀਆ ਹੈ
8: ਹਾਂਜੀ ਤੇ ਇਹਦੀ ਉਹ ਕਾਰਡ ਮੈਂ ਮਤਲਬ ਕੁਕਿੰਗ ਸਾਈਡ ਮੇਰੀ ਕਾਰਡ ਹੁੰਦੀ ਹੈ ਇਹਦੀ ਦਾ ਮਤਲਬ ਡੈਕੋਰੇਸ਼ਨ ਵਾਸਤੇ ਇਹਦੀ
6: ਵੈਰੀ ਨਾਈਸ ਫਿਰ ਇਹ ਤੇ ਫਿਰ ਸੁਖਵਿੰਦਰ ਸਟਾਈਨ ਹੋ ਗਏ ਤੇ ਜਿਹੜਾ ਬੰਦਾ ਉਹਨੂੰ ਅੱਗੋਂ ਵੀ ਸਮਝਣ ਵਾਲਾ ਚਾਹੀਦਾ ਨਾ ਉਸ ਲੈਵਲ ਤੇ
7: ਥੈਂਕ ਯੂ
8: ਮਤਲਬ ਜੀਜੇ ਨੂੰ ਦੱਸਦਾ ਤੂੰ ਸਮਝਣ ਵਾਲਾ ਥੋੜਾ ਲੈਜੈਂਡ
7: ਇਹ ਪਿਛਲੇ ਕੀ ਚੱਕਰ ਸੀ ਪਿਛਲੇ ਹਫਤੇ ਭੈਣ ਵੱਲ ਦੇ ਸੀ ਇਸ ਹਫਤੇ ਜੀਜੇ ਵੱਲ ਦੇ ਕੀ ਚੱਕਰ ਕੀ ਹੈ
6: ਨਹੀਂ ਤੁਹਾਨੂੰ ਭੁਲੇਖਾ ਲੱਗਾ ਵਾ ਹੁਣ ਵੀ ਭੈਣ ਵੱਲ ਦੇ ਤੁਹਾਨੂੰ ਭੁਲੇਖਾ ਲੱਗਣ ਡਿਆ ਵਾ ਕੀਤੀ ਹੁਣ ਵੀ ਉਹਨਾਂ ਨੇ ਭੈਣ ਵੱਲ ਦੀ ਆ
7: ਨਹੀਂ ਕੋਈ ਜੀਜਾ ਜੀਜਾ ਡੇਤ ਨਹੀਂ ਆ ਰਿਹਾ
8: ਨਹੀਂ ਨਹੀਂ ਮੇਰੇ ਕੋਲ ਤਾਂ ਪਹਿਲੇ ਅਰਦਾਨ ਤਾਰ ਤਾਂ ਡਰਦਾ ਸੁੱਕੇ ਜੀ ਮੈਂ ਉਸ ਤੋਂ ਜ਼ਿਆਦਾ ਕਰੰਟ ਹੈ ਮੇਰੇ
6: ਇਹਨੂੰ ਕਹਿੰਦੇ ਇੱਕ ਤੇ ਇੱਕ ਯਾਰਾ ਹੈ ਨਾ ਥੈਂਕ ਯੂ ਭੈਣ ਜੀ
8: ਯਾਰਾ ਓਕੇ ਥੈਂਕ ਯੂ ਜੀ ਥੈਂਕ ਯੂ ਸੁੱਕੇ ਜੀ
7: ਥੈਂਕ ਯੂ ਜੀ ਥੈਂਕ ਯੂ
6: ਥੈਂਕ ਯੂ ਭੈਣ ਜੀ ਨਹੀਂ ਤੁਸੀਂ ਨਾ ਮਤਲਬ ਐਵੇਂ ਕੁਇਕ ਜੀ ਸਤਿ ਸ਼੍ਰੀ ਅਕਾਲ ਜੀ ਕਰ ਲਓ ਚਾਹ ਜੀ ਕਰ ਲਓ ਟਾਈਮ ਬੜਾ ਹੋ ਗਿਆ
7: ਹਾਂਜੀ
8: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਈ ਗੱਲ ਨੀ ਵੀਰ ਜੀ ਮੈਂ ਖੁਦ ਕਹਿ ਰਹੀ ਨੀ ਧਿਆਨ ਰੱਖਣਾ ਤੇ ਮੈਂ ਬਸ ਇਹ ਕਹਿ ਕੇ ਸਮਾਪਤੀ ਕਰ ਲੈਣੀ ਹੈ ਸਾਡਾ ਕੀ ਹੈ ਅਸੀਂ ਤਾਂ ਰੋਜ਼ ਕਾਲ ਕਰਦੇ ਰਹਿੰਦੇ ਆ
7: ਤੁਸੀਂ ਕਾਰਡ ਦੱਸ ਦੋ ਫਟਾਫਟ ਇੱਕ ਕਾਰਡ ਦੱਸ ਦੋ
8: ਕਾਰਡ ਹਾਂਜੀ ਹਾਂ ਕਾਰਡ ਮੈਂ ਰੀਸੈਂਟਲੀ ਫਟਾਫਟ ਤੁਹਾਨੂੰ ਦੱਸ ਦਿੰਦੀ ਇੱਕ ਮਹੀਨੇ ਜਿਹੜੀ ਹੁਣੀ ਕਾਰਡ ਕਰੀ ਆ ਮੈਂ ਨਾ ਕਹਿੰਦੀ ਹਾਂ ਕਿ ਧੁੱਪੇ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਮੈਟ ਵਿਛਾ ਕੇ ਨਾ ਮਤਲਬ ਕਰੋ ਨਾ ਜੇ ਕਰੋ ਤਾਂ ਫਿਰ ਉਸ ਤੋਂ ਬਾਅਦ ਨਾ ਤੁਸੀਂ ਲੰਬੇ ਨਾ ਪਾਓ ਸੋ ਨਾ ਤੁਹਾਨੂੰ ਨਾ ਇੰਨੀ ਸੁਸਤੀ ਆ ਜਾਂਦੀ ਹੈ ਤੁਹਾਨੂੰ ਨੀਂਦ ਆ ਜਾਂਦੀ ਆ ਇਹ ਮੇਰੀ ਅੱਜ ਦੀ ਕਾਰਡ ਹੈਗੀ ਆ
7: ਧੁੱਪੇ ਵੈਸੇ ਵੀ ਨੀਂਦ ਆ ਜਾਂਦੀ
6: ਕਿੱਦਾਂ ਦੀ ਕਾਰਡ ਹੈ
7: ਧੁੱਪੇ ਨਹੀਂ ਤੁਝੇ ਵੈਸੇ ਵੀ ਨੀਂਦ ਆ ਜਾਂਦੀ ਆ
6: ਇਹ ਕਿੱਦਾਂ ਦੀ ਕਾਰਡ ਹੋਈ
7: ਬੋਡੀ ਥੱਕ ਜਾਂਦੀ ਹੈ
8: ਬਾਰੇ ਮੈਨੂੰ ਲੱਗਿਆ ਬੋਡੀ ਥੱਕ ਜਾਂਦੀ ਹੈ ਉਹਨਾਂ
7: ਦੀ ਕਾਰਡ ਆ
8: ਜਿਹੜੀ ਮੀਨਿੰਗਫੁਲ ਕੁਕਿੰਗ ਵੁਕਿੰਗ ਤਾਂ ਹੁੰਦੀ ਰਹਿੰਦੀ ਹੈ ਕਦੀ ਵੀ ਹਸਬੈਂਡ ਅਗਰ ਨਾਲ ਤੁਹਾਡੇ ਤੁਹਾਨੂੰ ਕੁਛ ਬੋਲੇ ਹਨਾ ਤੁਹਾਨੂੰ ਲੱਗੇ ਕਿ ਕੋਈ ਗੱਲ ਕਹਿ ਰਹੇ ਹੈ ਬੋੜੋ ਨਾ ਬਹਿਸ ਨਾ ਕਰੋ ਸ਼ਾਂਤ ਰਹੋ ਸ਼ਾਂਤ ਫਿਰ ਉਸ ਤੋਂ ਬਾਅਦ ਤੁਸੀਂ ਦੇਖਿਓ ਮਾਹੌਲ ਵਾਕਈ ਬੜਾ ਪੋਜ਼ਿਟਿਵ ਹੋ ਜਾਂਦਾ ਦੇਖੋ ਲੜੋਗੇ ਘਰ ਦਾ ਮਾਹੌਲ ਖਰਾਬ ਹੋਊਗਾ ਹਨਾ
9: ਤੇ ਇਹ ਮੈਨੂੰ ਦੇਖ ਰਿਹਾ, ਆਪਣੇ ਆਪ ਨਾਲ ਗੱਲਾਂ ਕਰੋ, ਬਸ ਸ਼ਬਦ ਕੀਰਤਨ ਸੁਣੋ, ਫਿਰ ਅਗਲੇ ਦਿਨ ਹਸਬੈਂਡ ਆਪਣੇ ਆਪ ਤੁਰਿਆ ਆਉਂਦਾ, ਫਿਰ ਬੋਲਦਾ ਸੋਰੀ ਡਾਰਲਿੰਗ ਆਈ ਡਿਡਨਟ ਡਿਡ ਨਾਟ ਵੈਲ,
6: ਉਹ ਮਤਲਬ ਕੁੱਲ ਮਿਲਾ ਕੇ ਦਫਾ ਕਰੋ, ਉਹ ਕੱਲ ਵਾਲੀ ਗੱਲ ਹੋ ਗਈ, ਅਰੇ ਇਹ ਤਾਂ ਵੈਸੇ ਸਲਾਹ ਹੋ ਗਈ ਨਾ,
7: ਉਹ ਹਸਬੈਂਡ ਸੀਟ ਦੀ ਚ ਰਹਿੰਦੇ ਲਈ ਤੁਸੀਂ ਤੇ ਉਹ ਘਰ ਵਾਲੀਆਂ ਵੀ
6: ਨਹੀਂ, ਇਹ ਉਹ ਹੋ ਗਈ ਨਾ, ਇਹ ਸਲਾਹ ਹੋ ਗਈ ਇਹਨਾਂ ਦੀ,
7: ਸੁਜੈਸ਼ਨ,
6: ਹਾਂ ਕਾਰਡ ਥੋੜੀ ਕਾਰਡਾਂ ਤੇ ਸਕੂਲ ਗਈਆਂ ਹੁੰਦੀਆਂ। ਥੈਂਕ ਯੂ ਕਹਿੰਦੇ ਕਿ ਮਾਈ ਕਜ਼ਨ ਟੁੱਕ ਏ ਹਿਊਮਨ ਹੇਅਰ ਐਂਡ ਸਪਲਿਟ ਇਟ ਇੰਟੂ 24 ਪਾਰਟਸ, ਦੀ ਗਿਨੀਜ਼ ਵਰਲਡ ਰਿਕਾਰਡ ਇਜ਼ 18 ਪਾਰਟਸ। ਅੱਛਾ,
7: ਓ ਵਾਓ,
6: ਸਿਰ ਦੇ ਵਾਲ ਲੈ ਕੇ ਤੇ 24 ਹਿੱਸਿਆਂ 'ਚ ਉਹਨੂੰ ਵੰਡਤਾ, ਮਤਲਬ ਕਿਹੜੇ ਰੁੱਖ, ਮਤਲਬ ਜਿੱਦਾਂ ਮਤਲਬ ਲੰਮਾ ਵਾਲ ਲੈ ਕੇ ਤੈਨੂੰ ਆਪਾਂ 24 ਇੱਕ ਤੇ ਇਦਾਂ ਕੱਟ ਦਾਂਗੇ, ਇੱਕ ਆਪਾਂ
7: ਲੇਅਰਸ, ਉਹਦੀਆਂ ਲੇਅਰਸ ਨੂੰ ਕੀਤਾ ਹੋਣਾ,
6: ਹਾਂ ਲੇਅਰਸ ਕੀਤੀ ਜਾ ਸਕਦੀ,
7: ਲੇਅਰਸ
6: ਤੁਹਾਡਾ ਤਾਂ ਕੰਮ ਹੈ, ਹੋ ਸਕਦੀਆਂ ਵੱਖ ਵੱਖ
7: ਲੇਅਰਸ ਦੇ ਵਿੱਚ ਪਿਗਮੈਂਟ ਹੁੰਦੀ ਆ, ਪਰ ਮੈਨੂੰ ਪਤਾ ਨਹੀਂ ਵੀ ਉਹਨੂੰ
6: ਕਿਸ ਤਰੀਕੇ ਦੇ ਨਾਲ, ਕਈਆਂ ਦੇ ਦੋ ਦਫਾੜ ਹੋਏ ਹੁੰਦੇ ਨਾ ਵਾਲ,
7: ਹਾਂ ਹਾਂ, ਉਹਨੂੰ 24ਾਂ ਦੇ ਵਿੱਚ
6: ਵੱਡੀ ਵੱਡੀ ਵੱਡੀ ਵੱਡੀ ਗੱਲ ਹੈ ਯਾਰ, ਮਤਲਬ ਇਹ ਫਰੈਂਡ ਆਪਣੇ ਨਾਲ ਕਰਾਓ ਗੱਲ ਕਿਤੇ,
7: ਜੀ ਜੀ,
6: ਤੇ ਬਹੁਤ ਮਿਹਰਬਾਨੀ ਜਸਵੰਤ ਸਾਹਿਬ, ਧੰਨਵਾਦ, ਰੁਪਿੰਦਰ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ, ਥੈਂਕ ਯੂ ਜੀਤ ਪੁੱਟਰ ਜੀ, ਮਿਹਰਬਾਨੀ, ਕਹਿੰਦੇ ਕਿ ਆਈ ਲਿਸਨ ਟੂ ਗੁਰਬਾਣੀ ਅਲੋਟ, ਅਤੇ ਥੈਂਕ ਯੂ, ਹੁਣ ਤੁਸੀਂ ਕਹਾਣੀ ਵਾਲਾ ਵੀ ਚੈੱਕ ਕਰਕੇ ਅਤੇ ਜ਼ਰੂਰ ਦੱਸਿਓ ਸਾਨੂੰ, ਅਤੇ ਕਹਿੰਦੇ ਘਿਓ ਦੀ ਗੱਲ ਹੋ ਰਹੀ ਆ ਅਤੇ ਪਲੀਜ਼ ਹੁਣ ਕਹਿੰਦੇ ਰਿਕਮੈਂਡ ਵੀ ਕਰੋ ਕਿ ਮੈਲਬਨ ਦੇ ਵਿੱਚ ਵਧੀਆ ਘਿਓ ਕਿਹੜਾ ਆ ਜੀ ਵਰਤਣ ਦੇ ਲਈ। ਜੀ ਵੇਖੋ ਬਾਈ, ਤੁਸੀਂ ਆਪ ਵਰਤ ਕੇ ਵੇਖ ਸਕਦੇ ਹੋ, ਉੱਦਾਂ ਮੈਂ ਤਾਂ ਕਹਾਂ ਤਾਂ ਮੈਨੂੰ ਤਾਂ ਆ ਜਿਹੜਾ ਆਪਣੇ ਐਡ ਚੱਲਦੀ ਹੈ ਇਹਨਾਂ ਦੀ ਆਪਣੇ ਨਿਊਜ਼ੀਲੈਂਡ ਵਾਲੇ ਘਿਓ,
7: ਹਾਂ
6: ਹਾਂਜੀ, ਕੱਚ ਦੇ ਡੱਬੇ ਵਾਲਾ, ਸੋ ਮੈਨੂੰ ਤਾਂ ਇਹ ਵਧੀਆ ਲੱਗਦਾ ਵਾ। ਬਾਕੀ ਜਿਹੜਾ ਉਹ ਤੁਸੀਂ ਚੈੱਕ ਕਰਨ ਦੇ ਲਈ ਨਾ, ਮੈਂ ਪਤਾ ਨਹੀਂ ਕੀ ਇਹ ਕਰਦੇ ਆ ਜਾਂ ਕੀ ਆ, ਆਈ ਡੋਂਟ ਨੋ, ਮਤਲਬ ਇਹ ਚਲੋ ਕਿਸੇ ਦਿਨ ਇਹਨਾਂ ਦੇ ਘਿਓ ਵਾਲਿਆਂ ਨਾਲ ਕਰਾਂਗੇ ਗੱਲ। ਤੁਸੀਂ ਜਦੋਂ ਘਿਓ ਨੂੰ ਗਰਮ ਕਰਦੇ ਜੇ ਨਾ ਇੱਥੇ, ਤੁਸੀਂ ਉਹਨੂੰ ਉਹਨੂੰ 100 ਡਿਗਰੀ ਪਲੱਸ ਲੈ ਜਾਓ, ਉਹਨੂੰ ਸਾੜ ਦਿਓ, ਉਹਨੂੰ ਘਿਓ ਨੂੰ ਹੈ ਨਾ, ਗਰਮ ਕਰ ਲਓ ਉਹਨੂੰ, ਜਦੋਂ ਧੂੰਆਂ ਜਿਹਾ ਨਿਕਲੂਗਾ ਅਤੇ ਉਹਨੂੰ ਰੱਖ ਦਿਓ, ਜਦੋਂ ਠੰਡਾ ਹੋਊਗਾ ਤਾਂ ਉਹ ਐਂ ਲੱਗਦਾ ਵਾ ਜਿੱਦਾਂ ਇਹ ਆਪਣਾ ਗਿਰੀ ਦਾ ਤੇਲ ਆ, ਹੈ ਨਾ, ਬਹੁਤਿਆਂ ਦੇ ਤੁਹਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ, ਪਤਾ ਨਹੀਂ ਹੁਣ ਉਹ ਸਹੀ ਆ ਉਹ ਚੀਜ਼ ਜਾਂ ਨਹੀਂ, ਉਹਦੀ ਸਮੈਲ ਵੀ ਕਰੋਗੇ ਤਾਂ ਬਿਲਕੁਲ ਸਮੈਲ ਵੀ ਵੱਖਰੀ ਹੋ ਜਾਂਦੀ ਹੈ ਉਹਦੀ, ਜਦਕਿ ਦੇਸੀ ਘਿਓ ਤਾਂ ਉਹ ਆ ਵੀ ਜਿੰਨਾ ਮਰਜ਼ੀ ਤੁਸੀਂ ਉਹਨੂੰ
7: ਸਾੜੀ ਜਾਓ,
6: ਜੋ ਮਰਜ਼ੀ ਕਰੀ ਜਾਓ, ਅਤੇ ਉਦਾਂ ਦਾ ਉੱਦਾਂ ਹੀ ਰਹਿੰਦਾ ਹੁੰਦਾ
7: ਅਤੇ
6: ਰਹਿੰਦਾ ਵੀ ਆ
7: ਅਤੇ
6: ਰਹਿੰਦਾ ਵੀ ਆ, ਪਰ ਇਹਦੇ ਵਿੱਚ ਪਤਾ ਨਹੀਂ ਕੀ ਇਹ ਮਤਲਬ ਕਿੱਦਾਂ, ਆਈ ਡੋਂਟ ਨੋ ਟੈਕਨੀਕਲੀ ਇਹ ਰੋਂਗ ਆ ਰਾਈਟ ਆ, ਪਰ ਹਾਂ ਇਹ ਉੱਦਾਂ ਦਾ ਹੋ ਜਾਂਦਾ ਚਿੱਟਾ, ਜਿੱਦਾਂ ਆਪਣੇ ਨਹੀਂ ਹੁੰਦਾ ਮਹੀਂ ਮੱਝਾਂ ਦਾ ਘਿਓ ਹੁੰਦਾ ਇਹ ਚਿੱਟਾ, ਇਹ ਉੱਦਾਂ ਦਾ ਹੋ ਜਾਂਦਾ ਵਾ, ਪਰ ਨਾਲ ਉਹਦੀ ਜਿਹੜੀ ਉਹ ਆ ਉਹ ਵੀ ਚੇਂਜ ਹੋ ਜਾਂਦੀ ਆ,
7: ਟੇਸਟ
6: ਸਮੈਲ ਚੇਂਜ ਹੋ ਜਾਂਦੀ ਹੈ, ਟੇਸਟ ਚੇਂਜ ਹੋ ਜਾਂਦਾ, ਮਤਲਬ ਸਲਾਈਟਲੀ ਜਿਹਾ ਫਰਕ ਪੈਂਦਾ, ਅਤੇ ਪਰ ਐਨੀਵੇ ਤੁਸੀਂ ਫਿਰ ਅਗੇਨ ਉਹੀ ਆ ਵੀ ਟੈਕਨੀਕਲੀ ਕੀ ਆ ਇਹ, ਉਹ ਚੀਜ਼ ਫਿਰ ਆਪਾਂ ਹੁਣ ਕਿਸੇ ਮਾਹਰ ਕੋਲ ਹੀ ਆਪਾਂ ਪੁੱਛਾਂਗੇ, ਪਰ ਹਾਂ ਆਹ ਚੀਜ਼ ਜਿਹੜੀ ਆ ਉਹ ਹੁੰਦੀ ਜ਼ਰੂਰ ਆ,
7: ਇਹ
6: ਇਸ ਸਮੱਸਿਆ ਜਿਹੜੀ ਆ ਇਹਨਾਂ ਦੀ ਰਹਿੰਦੀ ਜ਼ਰੂਰ ਆ, ਅਤੇ ਹੋਰ ਹਾਂਜੀ ਠੀਕ ਹੈ ਜੀ, ਥੈਂਕ ਯੂ, ਤੁਹਾਡਾ ਮਿਹਰਬਾਨੀ, ਅਤੇ ਆਪਾਂ ਹੁਣ ਇਜਾਜ਼ਤ ਲੈਣ ਵਾਲੇ ਪਾਸੇ ਨੂੰ ਹਾਂ, ਅਤੇ ਇਸ ਕਰਕੇ ਹੁਣ ਆਪਾਂ ਅੱਗੇ ਤੁਰਦੇ ਹਾਂ, ਹਾਂ ਗੋਲਡ ਲੀਫ, ਸੋਰੀ ਮੈਂ ਗੋਲਡ ਲੀਫ ਵਾਲਿਆਂ ਦਾ ਜਿਹੜਾ ਉਹ ਉਹਦੇ ਵਿੱਚ ਆਹ ਵਾਲੀ ਆਹ ਜਿਹੜੀ ਪ੍ਰੋਬਲਮ ਹੈ ਇਹ ਨਹੀਂ, ਮਤਲਬ ਮੈਂ ਤਾਂ ਉਹ ਵਰਤਦਾ ਵਾਂ,
7: ਬਾਕੀ
6: ਹਾਂ ਹੋਰ ਵੀ ਹੈਗੇ ਨੇ ਕਈ ਮੇਰੇ ਹੁਣ ਧਿਆਨ 'ਚ ਨਹੀਂ ਆ ਰਿਹਾ, ਇੱਕ ਦੋ ਬ੍ਰਾਂਡ ਹੋਰ ਮੈਂ ਕੀਤੇ ਆਈਡੈਂਟੀਫਾਈ ਵੀ ਉਹਨਾਂ ਦੇ ਵਿੱਚ ਇਹ ਵਾਲੀ ਪ੍ਰੋਬਲਮ ਨਹੀਂ ਆ, ਮੰਨ ਲਓ ਜੇ ਗਰਮੀ ਆ ਤਾਂ ਗਰਮੀ 'ਚ ਪਿਘਰਦੇ ਨਹੀਂ ਆ, ਜੇ ਠੰਡ ਆ ਠੰਡ 'ਚ ਜੰਮਦੇ ਨਹੀਂ ਆ, ਮਤਲਬ ਇਹ ਵੀ ਅਜੀਬ ਹੀ ਵੇਖੀ ਆ ਚੀਜ਼,

0: ਚਾਹ ਪੀਣ ਦਾ ਬੜਾ ਮਨ ਕਰੇ ਬਟ ਕਹਿੰਦੇ ਕਿ ਘਰੇ ਦੁੱਧ ਨਹੀਂ ਸੀ ਨੇਬਰ ਘਰ ਦੇ ਕੇ ਗਏ ਸੀ ਨੇਬਰ ਉਹਨਾਂ ਦੇ ਘਰ ਫੜਾ ਗਏ ਹੋਣੇ ਹਨਾ ਤੇ ਮੈਂ ਚਾਹ ਕਹਿੰਦੇ ਕਿ ਰੱਖ ਦਿੱਤੀ ਤੇ ਉਸ ਤੋਂ ਬਾਅਦ ਲੱਸੀ ਪਾ ਦਿੱਤੀ ਕਿ ਮਿਲਕ ਵੀ ਵਾਈਟ ਹੀ ਹੁੰਦਾ ਤੇ ਲੱਸੀ ਵੀ ਵਾਈਟ ਹੁੰਦੀ ਹੈ ਤੇ ਫਿਰ ਜਦੋਂ ਫੁੱਟ ਗਈ ਤੇ ਮੈਂ ਨਾਲ ਵਾਲੇ ਘਰ ਵਾਲਿਆਂ ਨੂੰ ਕਿਹਾ ਕਿ ਮੇਰੀ ਚਾਹ ਬਣੀ ਕਿ ਨਹੀਂ ਤੇ ਉਹ ਉਹ ਹੱਸੀ ਜਾਣ ਮੈਂ ਕਿਹਾ ਹੱਸੋ ਨਾ ਦੱਸੋ ਚਾਹ ਉਵੇਂ ਦੀ ਕਿਉਂ ਨਹੀਂ ਬਣੀ ਅੱਛਾ ਥੈਂਕ ਯੂ ਕਰਮ ਜੀ ਤੇ ਕਹਿੰਦੇ ਕਿ ਦੇਸੀ ਘੀ ਦੇ ਲਈ ਕਹਿੰਦੇ ਨੇ ਕਿ ਅਨਸਾਲਟਿਡ ਬਟਰ ਲੈ ਲਓ ਹਾਂ ਉਹ ਤਾਂ ਫਿਰ ਹੈ ਹੀ ਆ ਤੁਸੀਂ ਅਨਸਾਲਟਿਡ ਬਟਰ ਲੈ ਕੇ ਤੁਸੀਂ ਘਰੇ ਤੁਸੀਂ ਕਰ ਸਕਦੇ ਹੋ ਤੁਸੀਂ ਬਣਾ ਸਕਦੇ ਹੋ ਟਰਾਈ ਕਰ ਸਕਦੇ ਹੋ ਬਟ ਉਹੀ ਗੱਲ ਫਿਰ ਉਹੀ ਆ ਜਾਂਦੀ ਹੈ ਵੀ ਉਹ ਵੀ ਤਾਂ ਰੈਡੀਮੇਡ ਹੀ ਹੈ ਨਾ
1: ਜੀ ਬਿਲਕੁਲ
0: ਪਰ ਹਾਂ ਉੱਤੋਂ ਗਾਂ ਪ੍ਰੋਸੈਸ ਜਿਹੜਾ ਉਹ ਤੁਸੀਂ ਕਰ ਸਕਦੇ ਬਟ ਅਗੇਨ ਜਿਹੜਾ ਘਿਓ ਦਾ ਦੇਸੀ ਘਿਓ ਦਾ ਜਿਹੜਾ ਪ੍ਰੋਸੈਸ ਹੈ ਨਾ ਉਹ ਅਸਲੀ ਪ੍ਰੋਸੈਸ ਜਿਹੜਾ ਆਪਾਂ ਪਿੰਡਾਂ 'ਚ ਬਣਾਉਂਦੇ ਰਹੇ ਸਾਡਾ ਤਾਂ ਕੰਮ ਵੀ ਇਹੋ ਰਿਹਾ ਡੇਅਰੀ ਦਾ ਹੀ ਉਹ ਤਾਂ ਡਿਫਰੈਂਟ ਪ੍ਰੋਸੈਸ ਹੈ ਨਾ
1: ਬਿਲਕੁਲ
0: ਉਹ ਤਾਂ ਤੁਸੀਂ ਜੇ ਆਪਣਾ ਲੈ ਕੇ ਕਰੀਮ ਤੋਂ ਲੈ ਕੇ ਤੇ ਫਿਰ ਤੁਸੀਂ ਬਣਾ ਸਕਦੇ ਹੋ ਜੇ ਤੁਸੀਂ ਪ੍ਰੋਪਰ ਬਣਾਉਣਾ ਵਾ ਇੱਥੇ ਕਈ ਕਰਦੇ ਨੇ ਕਈ ਪਰ ਉਹੀ ਮਿਹਨਤੀ ਆ ਤੁਸੀਂ ਜਿੰਨੀ ਵੀ ਤੁਸੀਂ ਕਰ ਲਓ ਤੇ ਉਹ ਟਾਈਮ ਹੀ ਆ ਉਹ ਸਾਡੇ ਕੋਲ ਹੈ ਨਹੀਂ ਗਾ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਕਹਿੰਦੇ ਇਨਵੈਸਟਮੈਂਟ ਪ੍ਰੋਪਰਟੀ ਇਜ਼ ਸੁਪਰ ਹਿੱਟ ਓਕੇ ਉਹ ਤਾਂ ਇਨਵੈਸਟਮੈਂਟ ਹੀ ਰਹੀ ਹੁੰਦੀ ਆ ਉਹ ਵੱਖਰੀ ਗੱਲ ਆ ਵੀ ਅੱਜ ਕੱਲ੍ਹ ਦੇ ਹਿਸਾਬ ਨਾਲ ਉਹ ਠੀਕ ਆ ਕਿਉਂਕਿ ਉਹ ਤਾਂ ਮਤਲਬ ਕੁਛ ਗਰੋ ਵੀ ਨਹੀਂ ਨਾ ਕਰਕੇ ਜਾਂਦਾ ਕੁਛ ਤੁਹਾਨੂੰ ਤਮਨੀਤ ਕਹਿੰਦੇ ਕਿ ਬਹੁਤ ਖਿਜੀ ਫਿਰਦੀ ਅੱਜ ਕੱਲ ਤੁਹਾਡੇ ਤੇ ਕਿਉਂ ਖਿਜੀ ਫਿਰਦੀ ਆ ਮੈਨੂੰ ਲੱਗਦਾ ਵਿਆਹ ਤੇ ਹੋਣਾ ਉਹਨਾਂ ਨੂੰ ਇਹ ਹੋਣਾ ਵੀ ਵਿਆਹ ਕਿਉਂ ਨਹੀਂ ਕਰਦੇ ਸਾਡੀ ਪਿੰਡੀ ਦਾ ਅਮਨ ਗਰੇਵਾਲ ਜੀ ਕਹਿੰਦੇ ਨੇ ਕਿ ਅੱਛਾ ਇਹਨਾਂ ਨੇ ਆਹ ਬਣਾਇਆ ਵਾ ਕੁਛ ਕਹਿੰਦੇ ਕਿ ਸੁਖਜੀ ਰਣਜੋਤ ਜੀ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਮੇਰੇ ਹਸਬੈਂਡ ਨੇ ਕਹਿੰਦੇ ਮੇਰੀ ਡਾਟਰ ਦੇ ਲਈ ਸਟ੍ਰਿੰਗ ਫੋਨ ਬਣਾਇਆ ਸੀ ਸਕੂਲ ਲੈ ਕੇ ਗਈ ਸੀ ਤੇ ਸ਼ੋਅ ਕਰਨ ਦੇ ਲਈ ਐਂਡ ਸ਼ੀ ਰੀਅਲੀ ਲਾਈਕਸ ਇਟ ਅੱਛਾ ਇਹਨਾਂ ਨੇ ਜਿੱਦਾਂ ਇਹ ਅਸੀਂ ਵੀ ਕਰਦੇ ਹੁੰਦੇ ਹਾਂ ਸਕੂਲ ਜਿੱਦਾਂ ਸੋ ਕੇ ਅਸੀਂ ਡੱਬੀਆਂ ਨਾਲ ਕਰਦੇ ਹੁੰਦੇ ਇਹਨਾਂ ਨੇ ਨਾ ਉਹ ਜਿਹੜੇ ਉਹ ਨਹੀਂ ਹੁੰਦੇ ਕਿ ਉਹ ਜਿਹੜੇ ਉਹ ਚਿਪਸ ਕਿਹੜੇ ਹੁੰਦੇ ਆ ਉਹ ਇੱਕ ਐਡੇ ਇੱਦਾਂ ਲੰਮੀ ਜਿਹੀ ਡੱਬੀ ਹੁੰਦੀ ਆ ਉਹ ਕਿਹੜੇ
1: ਹੁੰਦੇ
0: ਕਿਹੜੇ ਚਿਪਸ ਕਹਿੰਦੇ ਉਹਨਾਂ ਨੂੰ
1: ਇੱਦਾਂ ਕੁਝ ਕਹਿੰਦੇ ਜਿਹੜੇ ਡੱਬੀ ਚ ਆਉਂਦੇ ਆ ਹਾਂਜੀ
0: ਹਾਂ ਡੱਬੀ ਉਹ ਵਾਲੀਆਂ ਡੱਬੀਆਂ ਲੈ ਕੇ ਨਾ ਖਾਲੀ ਛੋਟੀਆਂ
1: ਓਕੇ ਉਹਨਾਂ ਦਾ ਬਣਾਇਆ
0: ਹਾਂ ਉਹਨਾਂ ਦੇ ਵਿੱਚ ਇੱਦਾਂ ਪਿੱਛੇ ਛੇਦ ਕਰਕੇ ਧਾਗਾ ਤੇ ਦੋ ਡੱਬੀਆਂ ਲੈ ਕੇ ਧਾਗਾ ਫੋਨ ਬਣਾਇਆ ਉਹਦਾ
1: ਫੋਨ ਬਣਾਇਆ ਆਪਾਂ ਟੀਲਾਂ ਵਾਲੀਆਂ
0: ਆਪਾਂ ਟੀਲਾਂ ਵਾਲੀ ਡੱਬੀ ਨਾ ਕਰਦੇ ਹੁੰਦੇ ਹਾਂ ਸਕੂਲਾਂ ਦੇ ਵਿੱਚ
1: ਆਪਾਂ ਉਹਦੇ ਕੇਂਦਰ ਨੂੰ ਸੇ ਆਵਾਜ਼ ਆਉਂਦੀ ਹੈ ਨਾ ਦੋ
0: ਗੱਭਰੂ ਮੁੜ ਤੋਂ ਹੀ ਕਹਿੰਦੇ ਬੜਾ ਸੀ ਕਾਢੀ ਤੇ ਜਗਾੜੂ ਫਲਾਣੇ ਫਲਾਣੇ ਪਿੰਡ ਵਿੱਚ ਦਾਈ ਨੇ ਜਿਸ ਦਾ ਕੱਟਿਆ ਸੀ ਨਾੜੂ ਤੇ ਨਾਲੇ ਤਾਂ ਹਸਾ ਹਸਾ ਕੇ ਵੱਖੀ ਵਿੱਚ ਪਾਉਂਦਾ ਸਭ ਦੇ ਪੀੜਾਂ ਤੇ ਨਾਲੇ ਫਿਰਦਾ ਜਾਂਦਾ ਅੱਜ ਕੱਲ ਪੰਜਾਬ ਫੇਰੀ ਜਾਂਦਾ ਪੰਜਾਬ ਚ ਝਾੜੂ ਇਕੱਠਾ ਹੋ ਗਿਆ ਸਾਰਾ ਹੀ ਲਾਣਾ ਬਾਣਾ ਲੱਗਦਾ 2027 ਦੇ ਵਿੱਚ ਇਹ ਫਿਰ ਸਰੀਕੇ ਵਾਲਿਆਂ ਦਾ ਕਲੇਜਾ ਸਾੜੂ ਗੱਭਰੂ ਮੁੱਢ ਤੋਂ ਹੀ ਬੜਾ ਸੀ ਜਗਾੜੂ ਸੁਖਦੀਪ ਸਿੰਘ ਘੁੰਮਣ ਜੀ ਭੇਜਦੇ ਨੇ ਰਾਜਨੀਤਿਕ ਚੀਜ਼ ਕਵਿਤਾ ਹੋ ਗਈ ਹੈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਭਾਜੀ ਤੁਸੀਂ ਇੱਕ ਆਟਾ ਦੱਸਿਆ ਸੀ ਬ੍ਰਾਂਡ ਤੇ ਮੈਨੂੰ ਕਿਤੋਂ ਨਹੀਂ ਲੱਭਿਆ ਪਲੀਜ਼ ਉਹ ਕਿੱਥੋਂ ਮਿਲੇਗਾ ਤੇ ਉਹਦੀ ਫੋਟੋ ਭੇਜ ਦਿਓ ਨਹੀਂ ਆਟਾ ਨਹੀਂ ਆਓ ਜੀ ਆਟਾ ਨਹੀਂ ਬ੍ਰਾਂਡ ਮਤਲਬ ਸੂੜਾ ਸੂੜਾ ਤੇ ਮੈਂ ਤੁਹਾਨੂੰ ਭੇਜ ਦੇਣਾ ਵਾ ਲਿੰਕ ਧੂੜਾ ਸੂੜਾ ਜਿਹੜਾ ਕਣਕ ਦੇ ਉੱਤੋਂ ਲਾਈਦਾ ਵਾ ਬੂਰਾ ਬੁਰਾਦਾ ਕਹਿ ਲਓ ਜੋ ਵੀ ਤੁਸੀਂ ਕਹਿੰਦੇ ਜੇ ਇਹ ਉਹ ਹੁੰਦਾ ਵਾ ਹੈ ਨਾ ਤੇ ਜਿੱਥੇ ਤੁਸੀਂ ਮੰਨ ਲਓ ਪਿਆ ਹੁੰਦਾ ਨਾ ਤੁਹਾਡਾ ਬੀਟ ਬਿਕਸ ਦਿਸ ਦੈਟ ਜੇ ਉਹ ਹਾਂ ਉੱਥੇ ਤੁਹਾਨੂੰ ਮਿਲ ਜੂਗਾ ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸੇਮ ਮੁੰਡਿਆਂ ਨੂੰ ਹੁੰਦਾ ਕਿ ਅਸੀਂ ਪਾਪਾ ਵਾਂਗੂ ਕਰੀਏ ਅੱਛਾ ਜਿੱਦਾਂ ਮੰਮਾ ਕੁੜੀਆਂ ਮੰਮਾ ਵਾਂਗੂ ਕਰਦੀਆਂ ਨੇ ਹੈ ਨਾ ਥੈਂਕ ਯੂ ਹਾਂ ਪ੍ਰਿੰਗਲਸ ਹਾਂ ਪ੍ਰਿੰਗਲਸ ਥੈਂਕ ਯੂ ਜਸਕੀਰੇ ਜੀ ਜਸਕੀਰੇ ਜੀ ਨਾ ਮੈਂ ਸੋਚਦਾ ਵੀ ਇਹਨਾਂ ਨਾਲ ਨਾ ਉਹ ਬੜੀ ਰਲਦੀ ਹੈ ਵੇਵ ਲੈਂਥ ਉਸੇ ਵੇਲੇ ਹਾਂ ਇਹ ਸਮਝ ਆਉਂਦੇ ਵੀ ਕੀ ਚੱਲ ਰਿਹਾ ਵਾ ਭਾਅ ਜੀ ਦੇਸੀ ਘੀ ਕਹਿੰਦੇ ਨੇ ਕਿ ਅਸੀਂ ਕਰੀਮ ਤੋਂ ਬਣਾਉਂਦੇ ਹਾਂ ਹਾਂ ਉਹੀ ਫਿਰ ਉਹੀ ਨਾ ਕਰੀਮ ਤੋਂ ਤੇ ਫਿਰ ਮਤਲਬ ਹੈ ਹੀ ਉਹ ਤੇ ਫਿਰ ਇੱਕ ਪ੍ਰੋਸੈਸ ਹੋ ਗਿਆ ਚਲੋ ਐਨੀ ਵੀ ਆਪਾਂ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਜੀ ਇਜਾਜ਼ਤ
1: ਜੀ ਬਿਲਕੁਲ ਸ਼ਬਦ ਇੱਕ ਵਾਰ ਦੱਸ ਦਈਏ
0: ਹਾਂਜੀ ਸ਼ਬਦ ਦੱਸ ਦਿਓ
1: ਸ਼ਬਦ ਆਪਣਾ ਸਾਡਾ ਪਹਿਲਾ ਸੀ ਅੱਜ ਦਾ ਰਖੇਲ ਰਖੇਲ ਹੁੰਦਾ ਬਿਨਾਂ ਵਿਆਹ ਤੋਂ ਜਿਹੜਾ ਕੋਈ ਔਰਤ ਤੇ ਔਰਤ ਨੂੰ ਨਾਲ ਰੱਖਦਾ ਹੈ ਉਹਨੂੰ ਔਰਤ ਨੂੰ ਉਸਨੂੰ ਰਖੇਲ ਕਿਹਾ ਜਾਂਦਾ ਹੈ

0: ਦੂਸਰਾ ਸ਼ਬਦ ਸੀ ਰਮਜ, ਰਮਜ ਹੁੰਦਾ ਹੈ ਜਿੱਦਾਂ ਭੇਦ ਭਰੀ ਗੱਲ ਜਾਂ ਰਹੱਸਮਈ ਗੁੱਜੀ ਗੱਲ ਜਾਂ ਕਹਿ ਲਓ ਕਿ ਅੱਖ ਦਾ ਇਸ਼ਾਰਾ ਕੋਈ ਵੀ ਨਾ। ਰੱਫੜ ਹੁੰਦਾ ਹੈ ਜਦੋਂ ਝੋਨਾ ਲਾਉਣ ਲਈ ਆਪਾਂ ਕੱਦੂ ਕਰਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਕਿ ਇਹ ਰੱਫੜ ਜਿਹਾ। ਏਦਾਂ ਆਪਾਂ ਕਹਿੰਦੇ ਹਾਂ ਕਿ ਰੱਫੜ ਪਾ ਲਿਆ, ਲਾਈਕ ਕੋਈ ਗੱਲ ਹੈ ਨਹੀਂ ਪਰ ਤੂੰ ਐਵੇਂ ਉਹਨੂੰ ਗਾਂਹ ਤੇ ਗਾਂਹ ਵਧਾਈ ਜਾਂਦਾ, ਘੋਲੀ ਜਾਂਦਾ। ਉਸ ਤੋਂ ਅਗਲਾ ਸ਼ਬਦ ਸੀ ਰਾਹੀ, ਰਾਹੀ ਹੁੰਦਾ ਪਾਂਧੀ ਜਾਂ ਮੁਸਾਫਿਰ। ਰੋਮ, ਰੋਮ ਹੁੰਦਾ ਛੇਕ ਜਾਂ ਜਿਹੜੀ ਲੂਹ ਜਾਂ ਕਹਿ ਲਓ ਆਪਣੇ ਬਾਲ ਜਿਹਦੇ ਵਿੱਚੋਂ ਨਿਕਲਦੇ ਆਪਾਂ ਕਹਿੰਦੇ ਨਾ, ਬਾਲਾਂ ਨੂੰ ਵੀ ਆਪਾਂ ਰੋਮ ਕਹਿ ਦਿੰਦੇ, ਕਹਿੰਦੇ ਨਾ ਰੋਮ ਨਹੀਂ ਕਤਲ ਕਰਾਇਆ। ਹਾਂਜੀ ਜੀ। ਉਸ ਤੋਂ ਅਗਲਾ ਸ਼ਬਦ ਸੀ ਰੂਪ, ਰੂਪ ਹੁੰਦਾ ਸ਼ਕਲ ਸੂਰਤ ਆਕਾਰ ਜਾਂ ਕਿਸੇ ਵੀ ਚੀਜ਼ ਦੀ ਜਿਹੜੀ ਕਹਿ ਲਓ ਕਿਸਮ ਜੀ। ਉਸ ਤੋਂ ਅਗਲਾ ਸ਼ਬਦ ਸੀ ਰੀਣਕ ਕਹਿ ਲਓ ਚਾਹੇ ਰੀਣਕੂ ਕਹਿ ਲਓ, ਥੋੜ੍ਹਾ ਜਿਹਾ ਜਾਣੀ ਰੀਣ ਹੁੰਦੀ ਆ ਜਿੱਦਾਂ ਆਪਾਂ ਮਿੱਟੀ ਦੇ ਜਿਹੜੇ ਕਣ ਨਹੀਂ ਹੁੰਦੇ ਆਪਾਂ ਉਹਨਾਂ ਨੂੰ ਵੀ ਕਹਿੰਦੇ ਰੀਣ, ਉਹ ਮਤਲਬ ਕਣ ਤੋਂ ਵੀ ਕਣ ਜਿੰਨਾ ਮਤਲਬ ਥੋੜ੍ਹਾ ਜਿਹਾ। ਜੇ ਆਪਾਂ ਕਹੀਏ ਵੀ ਕਈ ਵਾਰ ਆਪਾਂ ਕਹਿੰਦੇ ਹੁੰਦੇ ਹਾਂ ਕਿ ਕੁਛ ਲੈ ਖਾਣ ਲਈ ਕੋਈ ਚੀਜ਼, ਰੀਣਕ ਮੈਨੂੰ ਦੇ ਦੇ, ਥੋੜ੍ਹੀ ਜਿਹੀ ਇੰਨੀ ਕੁ ਮੈਨੂੰ ਦੇ ਦੇ। ਸੋ ਥੋੜ੍ਹਾ ਜਿਹਾ,
1: ਥੋੜ੍ਹਾ ਜਿਹਾ
0: ਸੀ। ਇਹ ਸੀ ਸਾਡੇ 7 ਸ਼ਬਦ ਤੇ ਅਸੀਂ, ਸਾਨੂੰ ਤਾਂ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਾ। ਤੁਹਾਡੀਆਂ ਕਾਢਾਂ ਕਈ ਜਿਹੜੀਆਂ ਉਹ ਅਸੀਂ ਵੀ ਟਰਾਈ ਕਰਾਂਗੇ ਘਰ ਜਾ ਕੇ, ਸਪੈਸ਼ਲੀ ਕਾਲੀ ਮਿਰਚਾਂ ਵਾਲੀ ਚਾਹ। ਤੇ
1: ਭੁੱਜੀ ਚਾਹ, ਕਾਲੀ ਮਿਰਚਾਂ ਵਾਲੀ ਚਾਹ
0: ਜੀ, ਬਿਲਕੁਲ। ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆ ਕੇ ਸ਼ੇਅਰ ਕਰਨ ਦੇ ਲਈ ਸਾਡੇ ਨਾਲ ਆਪਣੇ ਜਿਹੜੀਆਂ ਕਾਢਾਂ ਹੈ ਉਹਨੂੰ, ਤੇ ਮਿਲਦੇ ਹਾਂ ਤੁਹਾਨੂੰ ਸੂਨ।
1: ਹਾਂਜੀ ਬਿਲਕੁਲ ਜੀ, ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਅਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ। ਨਿੱਕੀਆਂ ਨਿੱਕੀਆਂ ਕਾਢਾਂ, ਉਹਨਾਂ ਦਾ ਮਤਲਬ ਇਹ ਹੁੰਦਾ ਵਾ ਕਿ ਆਪਾਂ ਦਿਮਾਗ ਕਿਸੇ ਨਾ ਕਿਸੇ ਪਾਸੇ ਵਰਤ ਰਹੇ ਹਾਂ, ਅਤੇ ਜਦੋਂ ਆਪਾਂ ਵਰਤਦੇ ਹਾਂ ਤਾਂ ਫਿਰ ਉਹਦੇ 'ਚੋਂ ਜ਼ਰੂਰ ਕੁਛ ਨਾ ਕੁਛ ਨਿਕਲਦਾ ਵਾ, ਤੁਹਾਨੂੰ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਹੁੰਦਾ ਵੀ ਯਾਰ ਤੁਸੀਂ ਕੁਛ ਕੀਤਾ ਵਾ ਤੁਸੀਂ, ਹੈ ਨਾ। ਅਤੇ ਉਹਦਾ ਆਈਡੀਆ ਚਾਹੇ ਤੁਸੀਂ ਕਿਤੇ ਵੀ ਲਿਆ ਹੁੰਦਾ, ਪਰ ਜੇ ਤੁਸੀਂ ਹੱਥੀਂ ਕਰਦੇ ਹੋ ਤਾਂ ਉਹਦਾ ਇੱਕ ਮਜ਼ਾ ਹੀ ਅਲੱਗ ਹੁੰਦਾ ਵਾ, ਰਾਦਰ ਦੈਨ ਆਪਾਂ ਕਹੀਏ ਵੀ ਯਾਰ ਮਿਲ ਹੀ ਜਾਂਦਾ ਸਾਰਾ ਕੁਛ, ਰੈਡੀਮੇਡ ਹੀ ਮਿਲ ਜਾਂਦਾ। ਉਹ ਮਿਲ ਜਾਂਦਾ ਅੱਜ ਕੱਲ੍ਹ, ਪਰ ਫਿਰ ਵੀ ਇਹ ਇੱਕ ਆਪਣਾ ਹੀ ਆਨੰਦ ਆ, ਉਹ ਚੀਜ਼ ਤੁਹਾਨੂੰ ਜ਼ਿਆਦਾ ਆਪਣਾਪਣ ਦਿੰਦੀ ਆ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
2: ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
1: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ
2: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਆਸਟ੍ਰੇਲੀਆ ਦੇ ਅੰਦਰ ਕੇਂਦਰੀ ਬੈਂਕ ਦੀ ਤਰਫ ਤੋਂ ਵਿਆਜ ਦਰਾਂ ਦੇ ਵਿੱਚ ਨਹੀਂ ਕੀਤਾ ਗਿਆ ਕੋਈ ਇਜ਼ਾਫਾ ਤੇ ਵਿਕਟੋਰੀਆ ਸੂਬੇ ਦੇ ਵਿੱਚ ਵਰਕ ਫਰੋਮ ਹੋਮ ਦੇ ਪਿਛਲੀ ਪ੍ਰੀਮੀਅਰ ਦੀ ਤਰਫ ਤੋਂ ਥੋਪੇ ਗਏ ਕਾਨੂੰਨਾਂ ਨੂੰ ਕੀਤਾ ਗਿਆ ਅਗਲੇ ਕੁਝ ਮਹੀਨਿਆਂ ਦੇ ਲਈ ਰੱਦ। ਆਸਟ੍ਰੇਲੀਆ, ਭਾਰਤ ਤੇ ਦੁਨੀਆ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਆਏ ਹਾਂ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਅੱਜ ਮੰਗਲਵਾਰ ਯਾਨੀ ਕਿ 11 ਅਗਸਤ 2026 ਦੀ ਸ਼ਾਮ। ਆਓ ਜਾਣਦੇ ਹਾਂ ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਕੀ ਨੇ ਖਾਸ ਖਬਰਾਂ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਵੇਰ ਦੀ ਔਰ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਦੇ ਨਾਲ। ਕੋਲੰਬੀਆ ਦੇ ਵਿੱਚ ਆਏ ਭਿਆਨਕ ਭੂਚਾਲ ਤੇ ਬਾਅਦ ਮਚੀ ਤਬਾਹੀ ਦੀਆਂ ਹੁਣ ਖਬਰਾਂ, ਤਸਵੀਰਾਂ ਔਰ ਕੁਝ ਖੌਫਨਾਕ ਮੰਜ਼ਰ ਸਾਹਮਣੇ ਆ ਰਹੇ ਨੇ। 7.4 ਦੀ ਤੀਬਰਤਾ ਵਾਲੇ ਇਸ ਭੂਚਾਲ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 130 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਵੱਡੀ ਗਿਣਤੀ ਦੇ ਵਿੱਚ ਲੋਕ ਹਾਲੇ ਵੀ ਮਲਬੇ ਦੇ ਥੱਲੇ ਦਬੇ ਹੋਣ ਦੀ ਸ਼ੰਕਾ ਹੈ। ਹਾਲਾਤ ਨੂੰ ਦੇਖਦਿਆਂ ਹੋਇਆਂ ਦੇਸ਼ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਧਿਕਾਰੀਆਂ ਦੇ ਦੁਆਰਾ ਮ੍ਰਿਤਕਾਂ ਦੀ ਗਿਣਤੀ ਵਧਣ ਦੇ ਪੂਰੇ ਪੂਰੇ ਆਸਾਰ ਜਤਾਏ ਜਾ ਰਹੇ ਨੇ, ਜਿੰਨੇ ਭਿਆਨਕ ਉੱਥੇ ਹਾਲਾਤ ਬਣੇ ਹੋਏ ਨੇ। ਕੋਲੰਬੀਆ ਦੇ ਜੀਓਲੋਜੀਕਲ ਸਰਵੇ ਦੇ ਮੁਤਾਬਕ ਭੂਚਾਲ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 7:30 ਵਜੇ ਆਇਆ। ਭੂਚਾਲ ਦਾ ਕੇਂਦਰ ਚੋਕੋ ਸੂਬੇ ਦੇ ਵਿੱਚ ਸੀ। ਜ਼ਮੀਨ ਤੋਂ ਕਰੀਬ 103 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਭੂਚਾਲ ਦੇ ਝਟਕੇ ਆਏ ਸੀ ਤੇ ਉਸ ਤੋਂ ਬਾਅਦ ਸਰਫੇਸ ਦੇ ਉੱਤੇ ਯਾਨੀ ਜ਼ਮੀਨੀ ਪੱਧਰ ਦੇ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ। ਭੂਚਾਲ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ 'ਚ ਕੌਫੀ ਦੇ ਉਤਪਾਦਨ ਦੇ ਲਈ ਮਸ਼ਹੂਰ ਪੇਰੀਆ ਸ਼ਹਿਰ ਦੇ ਵਿੱਚ ਔਰ ਇਸ ਦੇ ਆਲੇ ਦੁਆਲੇ ਦੇ ਖੇਤਰਾਂ 'ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਭੂਚਾਲ ਦੇ ਕੇਂਦਰ ਤੋਂ ਕਰੀਬ 55 ਕਿਲੋਮੀਟਰ ਦੂਰ ਪੇਰੀਆ ਸ਼ਹਿਰ ਦੇ ਵਿੱਚ ਤਬਾਹੀ ਦਾ ਮੰਜ਼ਰ ਇਹ ਹੈ ਕਿ ਇੱਥੇ ਉੱਚੀਆਂ ਇਮਾਰਤਾਂ ਡਿੱਗ ਪਈਆਂ ਨੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ। ਪੇਰੀਆ ਸ਼ਹਿਰ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਘੱਟੋ ਘੱਟ 40 ਲੋਕਾਂ ਦੀ ਮੌਤ ਹੋਈ ਹੈ। 65 ਇਮਾਰਤਾਂ ਢਹਿ ਗਈਆਂ ਨੇ, ਜਿਨ੍ਹਾਂ 'ਚੋਂ 15 ਇਮਾਰਤਾਂ ਦੇ ਥੱਲੇ ਹਾਲੇ ਵੀ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਦੱਸ ਦਈਏ ਕਿ ਪੇਰੀਆ ਤੋਂ ਕਰੀਬ 160 ਕਿਲੋਮੀਟਰ ਦੱਖਣ ਦੇ ਵੱਲ ਸਥਿਤ ਕਾਲੀ ਸ਼ਹਿਰ ਦੇ ਵਿੱਚ ਵੀ ਵੱਡੇ ਪੈਮਾਨੇ ਦੇ ਉੱਤੇ ਨੁਕਸਾਨ ਹੋਇਆ, ਜਿੱਥੇ 32 ਇਮਾਰਤਾਂ ਢਹਿ ਢੇਰੀ ਹੋ ਗਈਆਂ ਨੇ। ਭੂਚਾਲ ਦੇ ਕੇਂਦਰ ਤੋਂ ਕਰੀਬ 200 ਕਿਲੋਮੀਟਰ ਦੂਰ ਇਹ ਥਾਂ ਦੱਸੀ ਗਈ ਹੈ। ਵੈਸੇ ਭੂਚਾਲ ਦੇ ਝਟਕੇ ਗੁਆਂਢੀ ਮੁਲਕ ਵੈਨਜ਼ੂਏਲਾ ਦੇ ਵਿੱਚ ਵੀ ਲੱਗੇ ਨੇ। ਵੈਨਜ਼ੂਏਲਾ ਹਾਲੇ ਕੁਝ ਮਹੀਨੇ ਪਹਿਲਾਂ ਹੀ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰ ਚੁੱਕਿਆ ਔਰ ਵੱਡਾ ਨੁਕਸਾਨ ਝੱਲ ਚੁੱਕਿਆ, ਜਿੱਥੇ 6,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਸੀ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਨਾਲ ਹਾਲੀਆ ਫੌਜੀ ਸੰਘਰਸ਼ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਜੰਗ ਦੇ ਦਰਮਿਆਨ ਹੋਏ ਨੁਕਸਾਨ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਿਹਾ ਤਾਂ ਅਮਰੀਕਾ ਵੀ ਈਰਾਨ ਤੋਂ ਉਹਨਾਂ ਲੋਕਾਂ ਦੇ ਲਈ ਮੁਆਵਜ਼ਾ ਮੰਗ ਸਕਦਾ ਜੋ ਈਰਾਨ ਦੇ ਹਮਲਿਆਂ ਦੇ ਦਰਮਿਆਨ ਜਾਂ ਤਾਂ ਮਾਰੇ ਗਏ ਸੀ ਜਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਮੈਂ ਦੇਖ ਰਿਹਾ ਕਿ ਈਰਾਨ ਦੇ ਪ੍ਰਤੀਨਿਧੀ ਪਿਛਲੇ 5 ਮਹੀਨਿਆਂ ਦੇ ਦਰਮਿਆਨ ਫੌਜੀ ਸੰਘਰਸ਼ ਦੇ ਦੌਰਾਨ ਹੋਏ ਨੁਕਸਾਨ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਸੰਘਰਸ਼ ਇਸ ਲਈ ਸ਼ੁਰੂ ਹੋਇਆ ਸੀ ਕਿਉਂਕਿ ਉਹ ਪਰਮਾਣੂ ਹਥਿਆਰ ਨਹੀਂ ਛੱਡਣਗੇ, ਜਦਕਿ ਸਾਡੀ ਕਿਸੇ ਵੀ ਗੱਲਬਾਤ ਜਾਂ ਬੈਠਕ ਦੇ ਵਿੱਚ ਇਸ ਦਾ ਕਦੇ ਜ਼ਿਕਰ ਨਹੀਂ ਹੋਇਆ। ਉਹਨਾਂ ਲਿਖਿਆ ਕਿ ਇਹ ਇੱਕ ਦਿਲਚਸਪ ਵਿਚਾਰ ਹੈ, ਹੁਣ ਮੈਂ ਵੀ ਈਰਾਨ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ। ਇਹ ਮੁਆਵਜ਼ਾ ਉਹਨਾਂ ਲੋਕਾਂ ਦੇ ਲਈ ਹੋਏਗਾ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਜਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ। ਟਰੰਪ ਨੇ ਲਿਖਿਆ ਕਿ ਇਸ ਤੋਂ ਇਲਾਵਾ ਪਿਛਲੇ 50 ਸਾਲਾਂ ਦੇ ਵਿੱਚ ਈਰਾਨ ਨੇ ਜਿਨ੍ਹਾਂ ਲੱਖਾਂ ਨਿਰਦੋਸ਼ ਪ੍ਰਦਰਸ਼ਨਕਾਰੀਆਂ ਨੂੰ ਵੀ ਮਾਰਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਇਹਨਾਂ ਦੇ ਵਿੱਚ ਪਿਛਲੇ 5 ਮਹੀਨਿਆਂ ਦੇ ਅੰਦਰ ਮਾਰੇ ਗਏ 52,000 ਲੋਕ ਵੀ ਸ਼ਾਮਲ ਨੇ। ਮੈਂ ਆਪਣੇ ਪ੍ਰਤੀਨਿਧੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਵਿੱਖ ਦੇ ਹੋਣ ਵਿੱਚ ਹੋਣ ਵਾਲੀ ਕਿਸੇ ਵੀ ਗੱਲਬਾਤ ਦੇ ਵਿੱਚ ਇਸ ਮੰਗ ਨੂੰ ਮਜ਼ਬੂਤੀ ਦੇ ਨਾਲ ਰੱਖਣ। ਜ਼ਿਕਰਯੋਗ ਹੈ ਕਿ ਈਰਾਨ ਦੇ ਪ੍ਰਤੀਨਿਧੀ ਗੱਲਬਾਤ ਦੇ ਵਿੱਚ ਲਗਾਤਾਰ ਇਹ ਮੁੱਦਾ ਚੁੱਕਦੇ ਰਹੇ ਨੇ ਕਿ ਅਮਰੀਕਾ ਜਿਸਨੇ ਹਮਲੇ ਦੀ ਸ਼ੁਰੂਆਤ ਕੀਤੀ ਸੀ ਉਸ ਨੂੰ ਮੁਆਵਜ਼ਾ ਈਰਾਨ ਨੂੰ ਦੇਣਾ ਚਾਹੀਦਾ ਹੈ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸਾਕ ਡਾਰ ਨੇ ਸੋਮਵਾਰ ਦੇ ਦਿਨ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ। ਇਸ ਦਰਮਿਆਨ ਸਾਕ ਡਾਰ ਨੇ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਵਿਚਕਾਰ ਹੋਏ ਹਾਲੀਆ ਮੱਕਾ ਰੱਖਿਆ ਸਮਝੌਤੇ ਦੇ ਕੁਝ ਕੇਂਦਰ ਬਿੰਦੂਆਂ ਦੇ ਉੱਤੇ ਈਰਾਨੀ ਵਿਦੇਸ਼ ਮੰਤਰੀ ਦੇ ਨਾਲ ਚਰਚਾ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਗੱਲਬਾਤ ਦੇ ਦਰਮਿਆਨ ਇਸਾਕ ਡਾਰ ਨੇ ਮੱਕਾ ਸਮਝੌਤੇ ਦੇ ਟੀਚਿਆਂ ਦੇ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕਿ ਸਮਝੌਤੇ ਦਾ ਟੀਚਾ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ ਤੇ ਖੇਤਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਉੱਥੇ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਅਬਾਸ ਅਰਾਕਚੀ ਨੇ ਸਮਝੌਤੇ ਦੇ ਕੁਝ ਪ੍ਰਮੁੱਖ ਬਿੰਦੂਆਂ ਦੇ ਉੱਤੇ ਪਾਕਿਸਤਾਨ ਦੀ ਤਰਫ ਤੋਂ ਈਰਾਨ ਨੂੰ ਜਾਣੂ ਕਰਵਾਉਣ ਦੇ ਲਈ ਇਸਾਕ ਡਾਰ ਦਾ ਧੰਨਵਾਦ ਜਤਾਇਆ। ਦੱਸ ਦਈਏ ਕਿ ਦੋਹਾਂ ਨੇਤਾਵਾਂ ਦੇ ਦਰਮਿਆਨ ਖੇਤਰੀ ਤੇ ਕੌਮਾਂਤਰੀ ਘਟਨਾਕ੍ਰਮ ਨੂੰ ਲੈ ਕੇ ਵੀ ਚਰਚਾ ਹੋਈ ਹੈ। ਈਰਾਨ ਦਾ ਇਸ ਤੋਂ ਪਹਿਲਾਂ ਬਿਆਨ ਵੀ ਸਾਹਮਣੇ ਆਇਆ ਸੀ ਕਿ ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਦੇ ਵਿੱਚ ਹੋਇਆ ਸਮਝੌਤਾ ਈਰਾਨ ਦੇ ਲਈ ਕਿਤੇ ਵੀ ਕਿਸਮ ਦੇ ਨਾਲ ਕੋਈ ਖਤਰਾ ਨਹੀਂ ਹੋ ਸਕਦਾ।
ਉੱਥੇ ਅਮਰੀਕਾ ਦੀ ਇੱਕ ਅਦਾਲਤ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ ਕਥਿਤ ਧੋਖਾਧੜੀ ਤੇ ਰਿਸ਼ਵਤਖੋਰੀ ਦੇ ਨਾਲ ਜੁੜੇ ਅਪਰਾਧਕ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਹੁਣ ਸਥਾਈ ਰੂਪ ਦੇ ਵਿੱਚ ਯਾਨੀ ਪੱਕੇ ਤੌਰ ਦੇ ਉੱਤੇ ਖਾਰਜ ਕਰ ਦਿੱਤਾ। 2 ਸਾਲ ਤੋਂ ਚੱਲ ਰਹੀ ਇਸ ਅਪਰਾਧਕ ਕਾਰਵਾਈ ਨੂੰ ਹੁਣ ਖਤਮ ਕਰ ਦਿੱਤਾ ਗਿਆ। ਖ਼ਬਰ ਏਜੰਸੀ PTI ਦੇ ਮੁਤਾਬਕ ਅਮਰੀਕਾ ਦੀ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਨੇ ਨਿਆਂ ਵਿਭਾਗ ਦੀ ਤਰਫ ਤੋਂ ਦਾਇਰ ਕੀਤੀਆਂ ਅਪੀਲਾਂ ਨੂੰ ਖਾਰਜ ਕਰਨ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਗੌਤਮ ਅਡਾਨੀ, ਸਾਗਰ ਅਡਾਨੀ ਤੇ ਅਡਾਨੀ ਗ੍ਰੀਨ ਐਨਰਜੀ ਲਿਮਿਟਡ ਦੇ ਸਾਬਕਾ CEO ਵਿਨੀਤ ਜੈਨ ਦੇ ਖਿਲਾਫ਼ ਲਗਾਏ ਦੋਸ਼ ਵੀ ਖਾਰਜ ਕਰ ਦਿੱਤੇ ਨੇ। ਇਹਨਾਂ ਦੋਸ਼ਾਂ ਦੇ ਵਿੱਚ ਸਿਕਿਉਰਿਟੀ ਫਰਾਡ ਇਹਨਾਂ ਦੋਸ਼ਾਂ ਦੇ ਵਿੱਚ ਸਿਕਿਉਰਿਟੀਜ਼ ਫਰਾਡ ਦੀ ਸਾਜਿਸ਼, ਵਾਇਰ ਫਰਾਡ ਦੀ ਸਾਜਿਸ਼ ਤੇ ਸਿਕਿਉਰਿਟੀਜ਼ ਦੇ ਨਾਲ ਜੁੜੇ ਕੁਝ ਹੋਰ ਮਸਲੇ ਵੀ ਸ਼ਾਮਲ ਸੀ ਜਿਨ੍ਹਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ। ਅਦਾਲਤ ਦਾ ਇਹ ਫੈਸਲਾ ਡਿਸਮਿਸਲ ਵਿਦ

ਅਦਾਲਤ ਦਾ ਇਹ ਫੈਸਲਾ ਡਿਸਮਿਸਲ ਵਿਦ ਪ੍ਰੈਜੁਡਿਸ ਦੇ ਤਹਿਤ ਆਇਆ, ਜਿਸ ਦਾ ਮਤਲਬ ਇਹ ਹੈ ਕਿ ਇਹਨਾਂ ਅਪਰਾਧਕ ਦੋਸ਼ਾਂ ਦੇ ਵਿੱਚ ਦੁਬਾਰਾ ਮੁਕੱਦਮਾ ਵੀ ਦਾਖਲ ਨਹੀਂ ਕੀਤਾ ਜਾ ਸਕਦਾ। ਗੌਤਮ ਅਡਾਨੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ। ਇੱਕ ਐਕਸ ਦੇ ਉੱਤੇ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਉਹਨਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਉੱਤੇ ਇਸ ਵਿਵਸਥਾ ਅਤੇ ਭਾਰਤ ਦੀ ਨਿਆਂ ਦੇਣ ਦੀ ਕਾਬਲੀਅਤ ਦੇ ਉੱਤੇ ਭਰੋਸਾ ਨਹੀਂ ਖੋਇਆ। ਅਸੀਂ ਉਹ ਕੰਮ ਕਰ ਰਹੇ ਹਾਂ ਜਿਸ ਦੇ ਵਿੱਚ ਜ਼ਿਆਦਾਤਰ ਲੋਕ ਭਰੋਸਾ ਕਰਦੇ ਨੇ, ਆਪਣੇ ਦੇਸ਼ ਦੇ ਨਿਰਮਾਣ ਕਰਨਾ, ਇਸ ਦਾ ਇੱਕ ਵੈਲਿਊ ਸਿਸਟਮ ਤਿਆਰ ਕਰਨਾ ਔਰ ਖੁਦ ਇੱਕ ਵੱਡੇ ਟੀਚੇ ਦੇ ਲਈ ਕੰਮ ਕਰਨਾ। ਜ਼ਿਕਰਯੋਗ ਹੈ ਕਿ ਮਾਮਲਾ ਨਵੰਬਰ 2024 'ਚ ਸਾਹਮਣੇ ਆਇਆ ਸੀ। ਅਮਰੀਕੀ ਧਿਰ ਦੀ ਤਰਫ ਤੋਂ ਦੋਸ਼ ਮੜਿਆ ਗਿਆ ਸੀ ਕਿ ਗੌਤਮ ਅਡਾਨੀ, ਸਾਗਰ ਅਡਾਨੀ ਅਤੇ ਅਡਾਨੀ ਗ੍ਰੀਨ ਐਨਰਜੀ ਦੇ ਤਤਕਾਲੀ CEO ਵਿਨੀ ਜੈਨ ਅਤੇ ਹੋਰਨਾਂ ਕੁਝ ਭਾਰਤੀ ਸਰਕਾਰੀ ਅਧਿਕਾਰੀਆਂ ਦੇ ਲੋਕਾਂ ਦੀ ਤਰਫ ਤੋਂ ਕਰੀਬ $25 ਕਰੋੜ ਦੀ ਕਥਿਤ ਰਿਸ਼ਵਤਖੋਰੀ ਦੇਣ ਦਾ ਮਾਮਲਾ ਅਮਰੀਕਾ ਦੇ ਵਿੱਚ ਸਾਹਮਣੇ ਆਇਆ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਅਗਲੀ ਖਬਰ ਵਿਦਿਆਰਥੀ ਅੰਦੋਲਨ ਦੇ ਨਾਲ ਜੁੜੀ, ਜਿੱਥੇ ਝਾਰਖੰਡ ਦੇ ਵਿੱਚ JPSC ਅਤੇ JSSC ਦੀ ਪ੍ਰੀਖਿਆਵਾਂ ਦੇ ਵਿੱਚ ਕਥਿਤ ਬੇਨਿਯਮੀਆਂ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਸੋਮਵਾਰ ਦੇ ਦਿਨ ਲਾਠੀਚਾਰਜ ਤੋਂ ਬਾਅਦ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਹੁਣ ਅੱਜ ਯਾਨੀ ਮੰਗਲਵਾਰ ਦੇ ਦਿਨ ਝਾਰਖੰਡ ਬੰਦ ਦਾ ਸੱਦਾ ਦਿੱਤਾ। ਭਾਜਪਾ ਦੀ ਹੜਤਾਲ ਦਾ ਅਸਰ ਰਾਜਧਾਨੀ ਰਾਂਚੀ ਦੀਆਂ ਸੜਕਾਂ ਦੇ ਉੱਤੇ ਦਿਖਾਈ ਦਿੱਤਾ। ਭਾਜਪਾ ਵਰਕਰਾਂ ਨੇ ਟਾਇਰ ਸਾੜ ਕੇ ਹਰਮੂ ਚੌਂਕ ਦੇ ਉੱਤੇ ਸੜਕ ਵੀ ਜਾਮ ਕਰ ਦਿੱਤੀ। ਇਸ ਦਰਮਿਆਨ ਕਾਰਕੁਨਾਂ ਨੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਹੈ, ਵਿਦਿਆਰਥੀਆਂ ਵਿਰੁੱਧ ਹੋਈ ਪੁਲਿਸ ਕਾਰਵਾਈ ਦਾ ਵਿਰੋਧ ਵੀ ਕੀਤਾ। ਦੱਸ ਦਈਏ ਕਿ ਭਾਜਪਾ ਦੇ ਕੋਲ ਇਸ ਵਕਤ ਸਿਆਸਤ ਚਮਕਾਉਣ ਦਾ ਇੱਕ ਚੰਗਾ ਮੌਕਾ ਹੈ, ਕਿਉਂਕਿ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭਾਰਤ ਭਰ ਦੇ ਵਿੱਚੋਂ ਆਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਹੁਣ ਖਾਮਿਆਜ਼ਾ ਰਾਂਚੀ ਦੇ ਵਿੱਚੋਂ ਲਿਆ ਜਾ ਰਿਹਾ। ਰਾਂਚੀ ਦੇ ਵਿੱਚ ਕਾਂਗਰਸ ਦੀ ਹਮਾਇਤ ਵਾਲੀ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਹੈ। ਦੱਸ ਦਈਏ ਕਿ ਬੰਦ ਦੇ ਕਾਰਨ ਰਾਂਚੀ 'ਚ ਚੱਲਣ ਵਾਲੀਆਂ ਬੱਸਾਂ ਅਤੇ ਸਰਕਾਰ ਯਾਤਰੀ ਵਾਹਨ ਜਿਹੜੇ ਨੇ ਉਹਨਾਂ ਦੇ ਵਿੱਚ ਗਿਣਤੀ ਆਮ ਦੇ ਨਾਲੋਂ ਘੱਟ ਹੀ ਰਹੀ। ਰਾਂਚੀ ਦੀਆਂ ਸੜਕਾਂ ਦੇ ਉੱਤੇ ਵੀ ਯਾਤਰੀਆਂ ਦੀ ਗਿਣਤੀ ਦੇ ਵਿੱਚ ਕਮੀ ਦੇਖੀ ਗਈ। ਇਸ ਦਰਮਿਆਨ ਸੜਕਾਂ ਤੋਂ ਚਹਿਲ ਪਹਿਲ ਘੱਟ ਰਹੀ। ਬੰਦ ਦੇ ਮੱਦੇਨਜ਼ਰ ਰਾਜਧਾਨੀ ਰਾਂਚੀ ਦੇ ਸਾਰੇ ਸਕੂਲ ਵੀ ਅੱਜ ਦੇ ਦਿਨ ਬੰਦ ਰੱਖੇ ਗਏ ਸਨ। ਜ਼ਿਕਰਯੋਗ ਹੈ ਕਿ ਵਿਦਿਆਰਥੀ JPSC ਅਤੇ JSSC ਦੀਆਂ ਪ੍ਰੀਖਿਆਵਾਂ 'ਚ ਕਥਿਤ ਬੇਨਿਯਮੀਆਂ, ਪੇਪਰ ਲੀਕ ਅਤੇ ਭਰਤੀ ਪ੍ਰਕਿਰਿਆ 'ਚ ਪਾਰਦਰਸ਼ਤਾ ਨੂੰ ਲੈ ਕੇ ਕਈ ਅਲੱਗ ਅਲੱਗ ਮੰਗਾਂ ਦੇ ਉੱਤੇ ਲੰਮੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਪਾਣੀ ਦੀਆਂ ਧੋਪਾਂ, ਥਰੂ ਗੈਸ, ਲਾਠੀਚਾਰਜ ਦੀ ਵਰਤੋਂ ਵੀ ਕੀਤੀ ਸੀ, ਜਿਸ ਕਾਰਨ ਕੁਝ ਵਿਦਿਆਰਥੀ ਜ਼ਖਮੀ ਹੋ ਗਏ ਸੀ। ਹੁਣ ਇਸੇ ਦੇ ਵਿਰੋਧ ਦੇ ਵਿੱਚ ਭਾਜਪਾ ਦੀ ਤਰਫ ਤੋਂ ਵਿਦਿਆਰਥੀਆਂ ਦੀ ਹਮਾਇਤ ਦੇ ਵਿੱਚ ਝਾਰਖੰਡ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉੱਥੇ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਮੰਗਲਵਾਰ ਯਾਨੀ ਅੱਜ ਦੇ ਦਿਨ ਕੋਲਾ ਬਲਾਕ ਵੰਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿੱਤੀ ਗਈ ਕਲੀਨ ਚਿੱਟ ਦਾ ਸਵਾਗਤ ਕਰਦਿਆਂ ਉਹਨਾਂ ਦੀ ਇਮਾਨਦਾਰੀ ਅਤੇ ਜਵਾਬਦੇਹੀ ਦਾ ਰਿਕਾਰਡ ਨਰਿੰਦਰ ਮੋਦੀ ਦੀ ਸਰਕਾਰ ਦੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਮਨਮੋਹਨ ਸਿੰਘ ਦੀ ਸਰਕਾਰ ਬਿਲਕੁਲ ਉਲਟ ਸੀ। ਸੋਨੀਆ ਗਾਂਧੀ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਮਨਮੋਹਨ ਸਿੰਘ ਨੂੰ ਇੱਕ ਨਰਮ, ਕੋਮਲ ਪਰ ਸਭ ਤੋਂ ਮਹੱਤਵਪੂਰਨ ਪ੍ਰਧਾਨ ਮੰਤਰੀਆਂ ਦੇ ਵਿੱਚੋਂ ਇੱਕ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਂਦਾ ਰਹੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ July 29, 2026 ਦਾ ਦਿਨ ਭਾਰਤੀ ਸਿਆਸੀ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਪਰ ਅਣਦੇਖਿਆ ਦਿਨ ਸੀ, ਜਦੋਂ ਸੁਪਰੀਮ ਕੋਰਟ ਨੇ CBI ਦੇ ਕਲੋਜ਼ਰ ਰਿਪੋਰਟ ਦੇ ਆਧਾਰ ਦੇ ਉੱਤੇ ਕਥਿਤ ਕੋਲਾ ਘੁਟਾਲੇ ਦੇ ਮਾਮਲੇ ਦੇ ਵਿੱਚ ਮਨਮੋਹਨ ਸਿੰਘ ਨੂੰ ਦਿੱਤੀ ਕਲੀਨ ਚਿੱਟ ਨੂੰ ਬਰਕਰਾਰ ਰੱਖਿਆ ਸੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ CBI ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਨ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਿਰੁੱਧ ਬਿਨਾਂ ਕਿਸੇ ਠੋਸ ਆਧਾਰ ਦੇ ਔਰ ਪ੍ਰਤੀਕੂਲ ਟਿੱਪਣੀਆਂ ਕੀਤੀਆਂ ਅਤੇ ਅਦਾਲਤ ਦੇ ਵਿੱਚ ਦੋਸ਼ੀ ਵੀ ਠਹਿਰਾਇਆ। ਸੋਨੀਆ ਗਾਂਧੀ ਨੇ ਸੱਤਾਧਾਰੀ NDA ਗਠਜੋੜ ਦੀ ਦੱਸਿਆ ਕਿ ਮਾਕਣਾ ਮੌਜੂਦਾ ਵਿਰੋਧੀ ਧਿਰ ਅਤੇ ਤਤਕਾਲੀ ਸੱਤਾਧਾਰੀ UPA ਗਠਜੋੜ ਨੇ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਦੇਸ਼ ਦੇ ਲਈ ਜਿਹੜੇ ਕੰਮ ਕੀਤੇ ਨੇ ਉਹ ਆਉਂਦੇ ਯੁੱਗਾਂ ਤੱਕ ਭਾਰਤ ਦੇ ਲੋਕਾਂ ਦੀ ਤਰਫ ਤੋਂ ਯਾਦ ਰੱਖੇ ਜਾਣਗੇ। ਉੱਥੇ ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਦਿੱਲੀ ਦੇ ਵਿੱਚ ਸੁਰੱਖਿਆ ਵਿਵਸਥਾ ਨੂੰ ਕਈ ਪੱਧਰਾਂ ਤੱਕ ਮਜ਼ਬੂਤ ਕਰ ਦਿੱਤਾ ਗਿਆ। ਖੁਫੀਆ ਏਜੰਸੀਆਂ ਤੋਂ ਮਿਲੀ ਇਨਪੁੱਟ ਤੋਂ ਬਾਅਦ ਰਾਜਧਾਨੀ ਦਿੱਲੀ ਦੇ ਵਿੱਚ ਅੱਤਵਾਦੀ ਖਤਰੇ ਨੂੰ ਧਿਆਨ ਦੇ ਵਿੱਚ ਦੇਖਦਿਆਂ ਹੋਇਆਂ ਦਿੱਲੀ ਪੁਲਿਸ ਹਾਈ ਅਲਰਟ ਦੇ ਉੱਤੇ ਹੈ। ਘੱਟੋ ਘੱਟ ਪੁਲਿਸ ਨੇ 19 ਵਾਂਟਡ ਅੱਤਵਾਦੀਆਂ ਦੇ ਅਤੇ ਉਹਨਾਂ ਦੀਆਂ ਤਸਵੀਰਾਂ ਦੇ ਪੋਸਟਰ ਜਾਰੀ ਕਰਕੇ ਜਨਤਕ ਸਥਾਨਾਂ ਦੇ ਉੱਤੇ ਚਿਪਕਾਉਣੇ ਸ਼ੁਰੂ ਕਰ ਦਿੱਤੇ ਨੇ। ਦਿੱਲੀ ਪੁਲਿਸ ਨੇ ਜਿਨ੍ਹਾਂ 19 ਕਥਿਤ ਤੌਰ ਦੇ ਉੱਤੇ ਜਿਹੜੇ ਸਮਾਜ ਦੇ ਲਈ ਖਤਰਾ ਦੱਸੇ ਜਾਣ ਵਾਲੇ ਤੱਤ ਨੇ ਉਹਨਾਂ ਦੇ 3 ਅਲੱਗ ਅਲੱਗ ਮੋਡਿਊਲ ਦੇ ਵਿੱਚ ਵੰਡਿਆ ਗਿਆ। ਇਹਨਾਂ 'ਚੋਂ ਇੰਡੀਅਨ ਮੁਜ਼ਾਹਿਦੀਨ,
ਅਲਕਾਇਦਾ ਤੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਜਿਹੜੇ ਕੁਝ ਲੋਕ ਨੇ ਵੱਖਵਾਦੀ ਲੋਕ ਨੇ ਉਹਨਾਂ ਨੂੰ ਇੱਕ ਸੂਚੀਬੱਧ ਕੀਤਾ ਗਿਆ ਤਾਂ ਕਿ ਇਹਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਸਕੇ। ਦੱਸ ਦਈਏ ਕਿ ਇਸ ਦਰਮਿਆਨ ਇੰਡੀਅਨ ਮੁਜਾਹਿਦੀਨ ਦੇ ਨਾਲ ਜੁੜੇ ਹੋਏ 5 ਚਿਹਰੇ ਨੇ ਜਿਨ੍ਹਾਂ ਦੇ ਵਿੱਚ ਇਕਬਾਲ ਭੱਟ, ਰਿਆਜ਼ ਭਟਕਲ, ਬੈਂਗਲੁਰ ਦੇ ਜੁਨੈਦ ਅਹਿਮਦ, ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਤੋਂ ਮੁਹੰਮਦ ਖਾਲਿਦ ਤੇ ਮਹਾਰਾਸ਼ਟਰ ਦੇ ਪੁਣੇ ਤੋਂ ਮੋਹਸਿਨ ਚੌਧਰੀ ਸ਼ਾਮਲ ਨੇ। ਸੁਰੱਖਿਆ ਏਜੰਸੀਆਂ ਦੇ ਰਿਕਾਰਡ ਦੇ ਵਿੱਚ ਕਈ ਨਾਮ ਅੱਤਵਾਦੀ ਮਾਮਲਿਆਂ ਦੇ ਵਿੱਚ ਸਾਹਮਣੇ ਆ ਚੁੱਕੇ ਨੇ। ਇਸ ਦਰਮਿਆਨ ਦੂਸਰੇ ਮੋਡਿਊਲ ਅਲਕਾਇਦਾ ਦੇ ਨਾਲ ਜੁੜੇ ਹੋਏ 6 ਜਿਹੜੇ ਵਾਂਟਿਡ ਲੋਕ ਨੇ ਉਹਨਾਂ ਦੀ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ। ਇਹਨਾਂ 'ਚ ਮੁਹੰਮਦ ਸ਼ਰਜ਼ੀਲ ਅਖਤਰ, ਦਿੱਲੀ ਦੇ ਵਸਨੀਕ ਮੁਹੰਮਦ ਰੇਹਾਨ, ਝਾਰਖੰਡ ਦੀ ਵਿਦਿਆਰਥਣ ਅਬੂ ਸੁਫੀਅਨ, ਜਮਸ਼ੇਦਪੁਰ ਦੇ ਨਿਵਾਸੀ ਸੈਯਦ ਮੁਹੰਮਦ ਆਰਸ਼ੀਅਨ ਅਤੇ ਬੈਂਗਲੁਰੂ ਦੇ ਮੁਹੰਮਦ ਸ਼ਹੀਦ ਫੈਜ਼ਲ ਸ਼ਾਮਲ ਨੇ ਜਿਨ੍ਹਾਂ ਨੂੰ ਇਸ ਸੂਚੀ ਦੇ ਵਿੱਚ ਰੱਖਿਆ ਗਿਆ। ਇੰਨਾ ਹੀ ਨਹੀਂ ਬਲਕਿ ਤੀਸਰੇ ਮੋਡਿਊਲ 'ਚ ਖਾਲਿਸਤਾਨ ਸੰਗਠਨ ਦੇ ਨਾਲ ਜੁੜੇ 8 ਵਾਂਟਿਡ ਵਿਅਕਤੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ। ਇਸ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਬੱਬਰ, ਪੁਰਸ਼ੋਤਮ ਸਿੰਘ ਪੰਮਾ, ਹਰਵਿੰਦਰ ਸਿੰਘ ਰਿੰਦਾ, ਗੁਰਮੀਤ ਸਿੰਘ ਬੱਗਾ, ਭੁਪਿੰਦਰ ਸਿੰਘ ਭਿੰਦਾ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਅਰਸ਼ਦੀਪ ਸਿੰਘ ਡਾਲਾ ਆਦਿ ਸ਼ਾਮਲ ਨੇ। ਨਵੀਂ ਦਿੱਲੀ ਪੁਲਿਸ ਨੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਮੈਟਰੋ ਸਟੇਸ਼ਨਾਂ, ਬਾਜ਼ਾਰਾਂ, ਇਤਿਹਾਸਕ ਥਾਵਾਂ ਅਤੇ ਭੀੜ ਭਾੜ ਵਾਲੇ ਇਲਾਕਿਆਂ ਦੇ ਉੱਤੇ ਨਿਗਰਾਨੀ ਵਧਾ ਦਿੱਤੀ ਹੈ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਆਸਟ੍ਰੇਲੀਆ ਦੇ ਵਿੱਚ RBI ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਤਰਫ ਤੋਂ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਗਿਆ। ਦੱਸ ਦਈਏ ਕਿ ਵਿਆਜ ਦਰਾਂ ਦੇ ਬਰਕਰਾਰ ਰੱਖਣ ਦਾ ਫੈਸਲਾ ਸਿਡਨੀ ਸਮੇਂ ਦੇ ਮੁਤਾਬਕ ਦੁਪਹਿਰ 3:30 RBI ਦੀ ਗਵਰਨਰ ਮਿਚਲ ਬੁਲਕ ਦੀ ਤਰਫ ਤੋਂ ਦਿੱਤਾ ਗਿਆ। ਇਸ ਦਰਮਿਆਨ ਕਿਹਾ ਗਿਆ ਕਿ ਆਸਟ੍ਰੇਲੀਆ 'ਚ ਹਾਲ ਫਿਲਹਾਲ ਵਿਆਜ ਦਰਾਂ 4.35% ਦੇ ਉੱਤੇ ਬਣੀਆਂ ਰਹਿਣਗੀਆਂ। ਉੱਧਰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕੀਤਾ ਜਾ ਸਕਦਾ ਹੈ। ANZ ਨੇ ਵਿਆਜ ਦਰਾਂ ਦੇ ਐਲਾਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸਿਡਨੀ ਦੇ ਵਿੱਚ ਘਰਾਂ ਦੀਆਂ ਔਸਤ ਕੀਮਤਾਂ 14.5% ਦੇ ਦਰ ਦੇ ਉੱਤੇ ਡਿੱਗ ਰਹੀਆਂ ਨੇ, ਜਦਕਿ 4 ਵੱਡੇ ਬੈਂਕਾਂ ਨੇ ਇਸ ਕਿਸਮ ਦੇ ਅਨੁਮਾਨ ਲਗਾਏ ਸੀ ਕਿ ਵਿਆਜ ਦਰਾਂ ਦੇ ਵਿੱਚ ਜਿਹੜੀ ਉਹ ਸਥਿਰਤਾ ਰੱਖੀ ਜਾ ਸਕਦੀ ਹੈ, ਜੋ ਕਿ ਹੋਇਆ ਵੀ। 50 ਦੇ ਕਰੀਬ ਲੈਂਡਰਸ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਅਲੱਗ ਅਲੱਗ ਕਰਜ਼ਦਾਤਾਵਾਂ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਰਜ਼ ਦਿੰਦੇ ਨੇ, ਪਰ ਇਸ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਅਨ ਘਰਾਂ ਦੇ ਵਿੱਚ ਜਿਹੜੀ ਸੇਵਿੰਗ ਹੈ ਉਹ ਘਟੀ ਹੈ। ਇਸ ਦੇ ਬਾਵਜੂਦ ਵਿਆਜ ਦਰਾਂ ਦੇ ਵਿੱਚ ਫਿਲਹਾਲ ਕੋਈ ਕਟੌਤੀ ਨਹੀਂ ਕੀਤੀ ਗਈ, ਬਲਕਿ ਇਹਨਾਂ ਨੂੰ ਸਥਿਰ ਬਣਾ ਕੇ ਰੱਖਿਆ ਜਾਏਗਾ। ਮਾਰਕੀਟ ਦੇ ਇਸ ਦੇ ਲਿਹਾਜ਼ ਦੇ ਨਾਲ ਕੀ ਮਤਲਬ ਨੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲ ਸਕਦਾ, ਪਰ ਫਿਲਹਾਲ ਮੋਟੇ ਤੌਰ ਦੇ ਉੱਤੇ 3 ਮੇਜਰ ਫੈਕਟਰ ਦੱਸੇ ਗਏ ਨੇ। ABS ਦੀ ਤਰਫ ਤੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਸੀ ਜੂਨ ਮਹੀਨੇ ਦੇ ਵਿੱਚ ਜਿਹੜੀ ਮਹਿੰਗਾਈ ਘਟੀ ਹੈ ਆਸਟ੍ਰੇਲੀਆ ਦੇ ਅੰਦਰ, ਉਹ ਅੰਕੜੇ ਉਹਨਾਂ ਨੂੰ ਵੀ RBI ਨੇ ਧਿਆਨ 'ਚ ਰੱਖਿਆ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੀ ਆਸਟ੍ਰੇਲੀਆ 'ਚ ਮਹਿੰਗਾਈ ਦਰ ਹੈ ਉਹ ਵੀ 4% ਤੋਂ ਘੱਟ ਕੇ ਤਿੰਨ ਇਸ਼ਾਰੀਆ 8% ਰਹਿ ਗਈ ਹੈ। ਹਾਲਾਂਕਿ ਇਸ ਨੇ RBI ਨੂੰ ਫੈਸਲਾ ਲੈਣ ਦੇ ਲਈ ਮਜਬੂਰ ਕੀਤਾ। ਅਨਇੰਪਲੋਇਮੈਂਟ ਯਾਨੀ ਬੇਰੁਜ਼ਗਾਰੀ ਦਰ ਵੀ ਅਪ੍ਰੈਲ ਮਹੀਨੇ 'ਚ 4.5% ਸੀ, ਉਹ ਘੱਟ ਕੇ 4.4% ਰਹਿ ਗਈ। ਅਜਿਹੇ ਦੇ ਵਿੱਚ ਜਿਹੜਾ ਆਸਟ੍ਰੇਲੀਆ ਦੇ ਅੰਦਰ RBI ਦੀ ਤਰਫ ਤੋਂ ਫਿਲਹਾਲ ਜਿਹੜਾ ਇਹ ਫੈਸਲਾ ਲਿਆ ਗਿਆ, ਇਸ ਦੇ ਉੱਤੇ ਅਲੱਗ ਅਲੱਗ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਦੇ ਵਿੱਚ ਫਿਲਹਾਲ ਵਰਕ ਫਰੋਮ ਹੋਮ ਯਾਨੀ WFH ਦੇ ਲਾਜ਼ ਜਿਹੜੇ ਨੇ ਉਹਨਾਂ ਨੂੰ ਅਗਲੇ ਸਾਲ ਤੱਕ ਢਾਲ ਦਿੱਤਾ ਜਾਏਗਾ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਦੀ ਤਰਫ ਤੋਂ ਲਾਜ਼ਮੀ ਵਰਕ ਫਰੋਮ ਹੋਮ ਕੁਝ ਇੱਕ ਸੈਕਟਰਸ ਦੇ ਵਿੱਚ ਕਰ ਦਿੱਤਾ ਗਿਆ ਸੀ, ਜਿੱਥੇ ਕਾਮਿਆਂ ਨੂੰ ਘਰੋਂ ਹੀ ਕੰਮ ਕਰਨ ਦੀ ਇਜਾਜ਼ਤ ਦੇਣਾ ਔਰ ਉਸਦੇ ਲਈ ਮਜਬੂਰ ਨਾ ਕਰਨਾ ਆਦਿ ਵਰਗੇ ਨਿਯਮ ਸੀ। ਅਜਿਹੇ ਦੇ ਵਿੱਚ ਹੁਣ ਬੈਨ ਕੈਰਲ ਦਾ ਕਹਿਣਾ ਹੈ ਕਿ ਹਾਲ ਫਿਲਹਾਲ ਇਸ ਨਿਯਮ ਨੂੰ ਟਾਲ ਦਿੱਤਾ ਜਾਏਗਾ। 1 ਸਪਤੰਬਰ ਤੋਂ ਵਰਕ ਫਰੋਮ ਹੋਮ ਦਾ ਇਹ ਨਿਯਮ ਪੱਕੇ ਤੌਰ ਦੇ ਉੱਤੇ ਲਾਗੂ ਹੋਣਾ ਸੀ, ਪਰ ਇਸ ਨੂੰ 1 ਜੁਲਾਈ 2027 ਤੱਕ ਟਾਲ ਦਿੱਤਾ ਗਿਆ, ਯਾਨੀ ਕਿ ਚੋਣਾਂ ਤੋਂ ਵੀ 7-8 ਮਹੀਨੇ ਬਾਅਦ ਨਵੰਬਰ ਮਹੀਨੇ ਦੇ ਵਿੱਚ ਇਸੇ ਸਾਲ ਚੋਣਾਂ ਹੋਣੀਆਂ ਨੇ। ਬੈਨ ਕੈਰਲ ਫਿਲਹਾਲ ਕੋਈ ਵੀ ਐਸਾ ਮੌਕਾ ਨਹੀਂ ਛੱਡ ਰਹੇ ਜਿੱਥੇ ਉਹਨਾਂ ਦੇ ਸਰਕਾਰ ਦੇ ਖਿਲਾਫ਼ ਜਾਂ ਉਹਨਾਂ ਦੀ ਕੁਰਸੀ ਨੂੰ ਕੋਈ ਖਤਰਾ ਪੈਦਾ ਹੋਵੇ।
ਉੱਥੇ ਆਸਟ੍ਰੇਲੀਆ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਫਿਲਹਾਲ ਬਰਡ ਫਲੂ ਦੇ ਖਤਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਸਟ੍ਰੇਲੀਅਨ ਸਰਕਾਰ ਦੀ ਤਰਫ ਤੋਂ ਖੇਤੀਬਾੜੀ ਮੰਤਰੀ ਜੁਲੀ ਕੋਲਿੰਸ ਨੇ ਇੱਕ ਵੱਡਾ ਐਲਾਨ ਕੀਤਾ। ਖੇਤੀਬਾੜੀ ਮੰਤਰੀ ਦੇ ਨਾਲ ਨਾਲ ਐਨਵਾਇਰਮੈਂਟ ਮਿਨਿਸਟਰ ਮੁਰੇ ਵਾਟ ਨੇ ਵੀ ਇਹ ਫੈਸਲਾ ਦਿੱਤਾ ਹੈ ਕਿ ਲਗਾਤਾਰ ਜਿਹੜਾ ਬਰਡ ਫਲੂ ਦਾ ਕਹਿਰ ਫੈਲ ਰਿਹਾ ਉਸ ਨੂੰ ਕੰਟਰੋਲ ਕਰਨ ਦੇ ਲਈ ਜਾਨਵਰਾਂ ਦੀ ਜਿਹੜੀ ਵੈਕਸੀਨੇਸ਼ਨ ਉਹ ਕੀਤੀ ਜਾਏਗੀ ਪੰਛੀਆਂ ਦੀ। ਇਸ ਤੋਂ ਇਲਾਵਾ ਵੱਡੇ ਪੱਧਰ ਦੇ ਉੱਤੇ ਮੌਤਾਂ ਵੀ ਹੋਣਗੀਆਂ, ਕਈਆਂ ਨੂੰ ਮਾਰ ਦਿੱਤਾ ਜਾਏਗਾ ਜਿਨ੍ਹਾਂ ਦਾ ਫਲੂ ਕਰਕੇ ਕੋਈ ਇਲਾਜ ਨਹੀਂ ਹੋਇਆ। ਵੈਸੇ ਵੀ ਜਾਨਵਰਾਂ ਦੇ ਵਿੱਚ H5 ਬਰਡ ਫਲੂ ਦਾ ਕੋਈ ਇਲਾਜ ਖਾਸ ਹੈ ਨਹੀਂ। ਅਲੱਗ ਅਲੱਗ ਸੂਬਿਆਂ ਅਤੇ ਟੈਰੇਟਰੀਜ਼ ਦੀ ਤਰਫ ਤੋਂ $2 million ਦੀ ਜਿਹੜੀ ਇੱਕ ਗ੍ਰਾਂਟ ਹੈ ਜਾਂ ਇੱਕ ਨਿਵੇਸ਼ ਹੈ ਜਿਸ ਦੇ ਚੱਲਦਿਆਂ ਕਰੀਬ 1500 ਵਾਇਲਸ ਜਿਹੜੀਆਂ ਨੇ ਇਕੱਠੀਆਂ ਕੀਤੀਆਂ ਜਾਣਗੀਆਂ। ਜਾਨਵਰਾਂ ਦੇ ਸੈਂਪਲ ਜਿਹੜੇ ਨੇ ਸਰੀਰ ਦੇ ਨਾਲ ਅਲੱਗ ਅਲੱਗ ਜੁੜੇ ਹੋਏ, ਪਰ ਇਸ ਮਾਮਲੇ 'ਚ ਮਾਸ ਡੈਥ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਅੱਜ ਸਿਡਨੀ ਦੇ ਵੋਲੰਗੋਂਗ ਦੇ ਵਿੱਚ ਸਵੇਰੇ 11 ਵਜੇ ਦੇ ਆਸ ਪਾਸ ਇੱਕ ਪੁਲਿਸ ਨੂੰ ਘਰ ਦੇ ਵਿੱਚ ਸੱਦਿਆ ਜਾਂਦਾ। ਅਸਲ 'ਚ ਪੁਲਿਸ ਸੱਦੇ 'ਤੇ ਨਹੀਂ ਬਲਕਿ ਆਪ ਹੀ ਜਾਂਦੀ ਹੈ ਕਿਉਂਕਿ ਇਸ ਘਰ ਦੇ ਵਿੱਚ ਰਹਿ ਰਹੀ ਮਹਿਲਾ ਤੋਂ ਇੱਕ ਹੋਰ ਮਾਮਲੇ ਦੀ ਪੁੱਛ ਪੜਤਾਲ ਕੀਤੀ ਜਾਣੀ ਸੀ ਜਿਹੜੀ ਕਿ ਉਸ ਮਾਮਲੇ ਦੇ ਵਿੱਚ ਪ੍ਰਮੁੱਖ ਗਵਾਹ ਦੇ ਤੌਰ ਦੇ ਉੱਤੇ ਬਿਆਨ ਦੇਣ ਲੱਗੀ ਸੀ। ਪਰ ਪੁਲਿਸ ਦੇ ਨਾਲ ਕਿਹੜੀ ਇਹੋ ਜਿਹੀ ਕਹਾ ਸੁਣੀ ਹੋ ਗਈ। ਉਸ ਮਹਿਲਾ ਦਾ ਜਿਹੜਾ ਹੈ ਉਸਨੇ ਬਾਲਕੋਨੀ ਦੇ ਵਿੱਚੋਂ ਛਾਲ ਮਾਰ ਦਿੱਤੀ, ਮੌਕੇ ਦੇ ਉੱਤੇ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਦੇ ਬਾਬਤ ਇੱਕ ਵੱਖਰੀ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਉੱਥੇ ਵੈਸਟਰਨ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਪਰਥ ਦੇ ਸਾਊਥ ਦੇ ਵਿੱਚ ਇੱਕ ਬਨਿੰਗਸ ਦੇ ਬਾਹਰ ਇੱਕ ਵੈਨ ਧੂੰ ਧੂੰ ਕਰਕੇ ਜਲ ਗਈ। ਮਾਇਰੀ ਨਾਮ ਦਾ ਇਹ ਸਬਬ ਦੱਸਿਆ ਗਿਆ ਜਿੱਥੇ ਵੈਨ ਨੂੰ ਪੂਰੀ ਤਰ੍ਹਾਂ ਦੇ ਨਾਲ ਅੱਗ ਲੱਗ ਗਈ। ਇਸ ਦੇ ਵਿੱਚ ਬੈਠੇ ਇੱਕ ਬਜ਼ੁਰਗ ਵਿਅਕਤੀ ਨੂੰ ਹਾਲਾਂਕਿ ਕਾਫੀ ਲੇਟ ਪਰ ਬਚਾ ਲਿਆ ਗਿਆ, ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਵੈਨ ਦੇ ਵਿੱਚ ਅੱਗ ਲੱਗਣ ਦਾ ਕਾਰਨ ਜਿਹੜਾ ਉਹ ਸਪਸ਼ਟ ਨਹੀਂ ਹੋ ਸਕਿਆ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਕ੍ਰਿਕਟ ਟੀਮ ਦੇ ਨਾਲ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੇ ਨਾਲ ਜੁੜੀ ਖਬਰ, ਜਿੱਥੇ ਅਫਗਾਨਿਸਤਾਨ ਨੇ ਤੀਸਰੇ ਵਨਡੇ ਦੇ ਵਿੱਚ ਆਇਰਲੈਂਡ ਨੂੰ 3 ਵਿਕਟਾਂ ਦੇ ਨਾਲ ਹਰਾ ਕੇ ਜਿੱਤ ਦੇ ਲਈ ਕੁਆਲੀਫਾਈ ਕਰਨ ਦੇ ਨਾਲ ਨਾਲ ਅਫਗਾਨਿਸਤਾਨ ਦੇ ਬਰਾਬਰ ਜਿਹੜਾ ਉਹ ਅਫਗਾਨਿਸਤਾਨ ਨੇ ਮਾਫ ਕਰਨਾ ਆਪਣੇ ਆਪ ਨੂੰ ਕੁਆਲੀਫਾਈ ਕਰ ਲਿਆ। ਦਰਅਸਲ ਆਇਰਲੈਂਡ ਦੇ ਬੈਲਫੇਸਟ ਦੇ ਵਿੱਚ ਸੋਮਵਾਰ ਦੇ ਦਿਨ ਖੇਡੇ ਗਏ ਮੁਕਾਬਲੇ 'ਚ ਅਫਗਾਨਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਟੀਮ ਨੇ ਆਇਰਲੈਂਡ ਨੂੰ 46.3 ਓਵਰ 'ਚ 206 ਦੌੜਾਂ ਦੇ ਉੱਤੇ ਆਲ ਆਊਟ ਕਰ ਦਿੱਤਾ ਸੀ। ਜਵਾਬ 'ਚ ਅਫਗਾਨਿਸਤਾਨ ਦੀ ਟੀਮ ਨੇ 44.5 ਓਵਰ ਦੇ ਵਿੱਚ ਹੀ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ।

ਸਾਉਣ ਦੇ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ, ਉਹਨਾਂ ਦੇ ਬੈਲ ਨੰਦੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ, ਇਸ ਦੇ ਨਾਲ ਜੁੜਿਆ ਇੱਕ ਪੋਡਕਾਸਟ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਸੀ। ਪੋਡਕਾਸਟ ਕੀ ਇੱਕ ਪ੍ਰੋਗਰਾਮ ਵੀਰਵਾਰ ਦੇ ਦਿਨ ਆਉਂਦਾ ਜਿਹੜਾ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਹੈ ਰੇਡੀਓ। ਹਾਂਜੀ 1674 ਐਮ ਤੇ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। 20 ਪ੍ਰੈਕ ਦਾ ਇਹ ਨਵਾਂ ਗੀਤ ਆ ਗਿਆ ਹੈ ਔਰ ਇਸ ਗੀਤ ਦੇ ਨਾਲ ਨਾਲ ਅੱਜ ਦੇ ਦਿਨ ਪ੍ਰੋਗਰਾਮਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ। ਅੱਜ ਇਨਸਾਈਟ ਰਿਪੋਰਟ ਹੋਏਗਾ। ਅੱਜ ਕਿਸੇ ਇੱਕ ਰਿਪੋਰਟ ਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਕਰਨ ਦੀ ਬਜਾਏ 4-5 ਅਲੱਗ ਅਲੱਗ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਬਣੀਆਂ ਸੀ ਜਾਂ ਨਹੀਂ ਬਣੀਆਂ ਸੀ ਉਹਨਾਂ ਦੇ ਉੱਤੇ ਜ਼ਿਕਰ ਜ਼ਰੂਰ ਕਰਨਾ ਹੈਗਾ। ਅਤੇ ਤੁਸੀਂ ਸਾਡੇ ਨਾਲ ਬਣੇ ਰਹੋ ਉਸ ਪ੍ਰੋਗਰਾਮ ਦੇ ਵਿੱਚ ਇਨਸਾਈਟ ਰਿਪੋਰਟ ਦੇ ਵਿੱਚ। ਕੁਝ ਕੁ ਰਿਪੋਰਟਾਂ ਜਿਹੜੀਆਂ ਨੇ ਉਹ ਕਾਫੀ ਕੰਮ ਦੀਆਂ ਤੁਹਾਡੇ ਆਮ ਜ਼ਿੰਦਗੀ ਦੇ ਲਈ ਜੁੜੀਆਂ ਹੋਈਆਂ ਨੇ। ਬੀ ਪ੍ਰਾਗ ਦੇ ਇਸ ਗਾਣੇ ਤੋਂ ਬਾਅਦ ਪਾਕਿਸਤਾਨ ਦਾ ਇੱਕ ਗਾਣਾ ਤੁਹਾਨੂੰ ਸੁਣਾ ਦਿੰਦੇ ਹਾਂ। ਇੱਕ ਕਿਸਮ ਦਾ ਇਹ ਨਵਾਂ ਅੱਜ ਕੱਲ੍ਹ ਉੱਥੇ ਕਾਫੀ ਚੱਲ ਰਿਹਾ ਗੀਤ ਹੈਗਾ ਪਾਕਿਸਤਾਨ ਦੇ ਵਿੱਚ, ਮੈਡਲੀ ਕਹਿ ਸਕਦੇ ਹਾਂ, ਮੈਡਲੀ ਤੁਹਾਡੀ

ਬਾਦਸ਼ਾਹ ਦਾ ਨਵਾਂ ਗਾਣਾ ਵੈਸੇ ਪੂਰੇ ਗਾਣੇ ਦੇ ਵਿੱਚ ਬੈਂਗਰ ਜਾਂ ਫਿਰ ਬੈਨ, ਬੈਂਗਰ ਯਾਨੀ ਕਿ ਇੱਕ ਧਮਾਕਾ ਅਤੇ ਬੈਨ ਯਾਨੀ ਕਿ ਪਤਾ ਹੀ ਹੈ ਤੁਹਾਨੂੰ ਬੈਨ, ਬਾਦਸ਼ਾਹ ਦੇ ਉੱਤੇ ਪਿਛਲੇ ਕੁਛ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਕੰਟਰੋਵਰਸੀਜ਼ ਹੋਈਆਂ। ਸੋ ਉਹਨੂੰ ਲੈ ਕੇ ਇਹ ਗਾਣਾ ਜਿਹੜਾ ਉਹਨਾਂ ਨੇ ਹੁਣ ਕੱਢਿਆ, ਇੱਕ ਤਰ੍ਹਾਂ ਦਾ ਜਵਾਬ ਹੀ ਕਹਿ ਲਓ, ਜਵਾਬ ਮਤਲਬ ਆਪਣੀ ਤਰਫ ਤੋਂ ਜਵਾਬ ਨਹੀਂ ਦਿੱਤਾ, ਜਵਾਬ ਉਹਨਾਂ ਦਾ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਨੂੰ ਬੈਨ ਕਰਨ ਦੀਆਂ ਗੱਲਾਂ ਕਰ ਰਹੇ ਸੀਗੇ। ਇੱਕ ਗੱਲ ਤੁਹਾਡੇ ਨਾਲ ਕਰਨੀ ਹੈ,

ਇੱਕ ਕਸੂਤੀ ਡਿਗਰੀ ਫਿਲਮ ਜਿਹੜੀ ਹੈ ਇਸ ਸ਼ੁੱਕਰਵਾਰ ਰਿਲੀਜ਼ ਹੋਈ ਸੀਗੀ, ਮੇਰੇ ਤੱਕ ਕੁਛ ਕੁ ਰਿਵਿਊਜ਼ ਪਹੁੰਚੇ ਨੇ। ਰਿਲੀਜ਼ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਇਹੋ ਜਿਹਾ, ਹਾਂ ਥੋੜ੍ਹੀ ਜਿਹੀ ਐਕਟਿੰਗ ਦੇ ਫੀਡਬੈਕ ਮਾੜੀ ਜ਼ਰੂਰ ਆਈ ਹੈ, ਕਹਿੰਦੇ ਕਿ ਕੁਛ ਕੁ ਕਲਾਕਾਰ ਬਹੁਤ ਕੱਚੇ ਹੈ। ਐਕਸਪੈਕਟ ਦੈਟ ਕਿ ਇਹ ਜਦੋਂ ਡਰਾਮਾ ਬਣਾਇਆ ਸੀ ਯੂਟਿਊਬ ਦੇ ਲਈ ਤਾਂ ਇਹ ਫਨ ਵੇ ਦੇ ਵਿੱਚ ਬਣਾਇਆ ਗਿਆ ਇੱਕ ਡਰਾਮਾ ਸੀ, ਪਰ ਉਸ ਡਰਾਮੇ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨੂੰ ਹੁਣ ਇਸ ਫਿਲਮ ਦੇ ਵਿੱਚ ਲਿਆ ਜਾਣਾ ਜ਼ਰੂਰੀ ਸੀ, ਨਹੀਂ ਤਾਂ ਉਹ ਉੱਥੇ ਉਹਦਾ ਜਿਹੜੀ ਇੱਕ ਬੇਸ ਐਲੀਮੈਂਟ ਆ ਉਹ ਖਤਮ ਹੋ ਜਾਣਾ ਸੀ ਜੇ ਉਹ ਚਿਹਰੇ ਬਦਲ ਦਿੱਤੇ ਜਾਂਦੇ ਹੁੰਦੇ। ਪਰ ਉਹਨਾਂ ਦੀ ਐਕਟਿੰਗ ਨੂੰ ਜੇ ਕੁਝ ਕੁ ਆਰਟਿਸਟਾਂ ਦੀ ਐਕਟਿੰਗ ਨੂੰ ਇਗਨੋਰ ਕਰ ਦਿਉ ਤਾਂ ਅਦਰਵਾਈਜ਼ ਓਵਰਆਲ ਜਿਹੜੀ ਇਹ ਫਿਲਮ ਹੈ ਬੜੀ ਕਹਿੰਦੇ ਘੈਂਟ ਫਿਲਮ ਹੈਗੀ ਹੈ, ਬੜੀ ਡਿਫਰੈਂਟ ਫਿਲਮ ਨਿਕਲ ਕੇ ਆਈ ਹੈ ਔਰ ਬੜੀ ਖੂਬਸੂਰਤ ਫਿਲਮ ਹੈਗੀ ਹੈ। ਬੜੇ ਚਿਰ ਬਾਅਦ ਪੰਜਾਬੀ ਦੇ ਵਿੱਚ ਇੱਕ ਐਸੀ ਕੋਈ ਫਿਲਮ ਦੇਖਣ ਨੂੰ ਮਿਲੀ ਹੈਗੀ ਹੈ ਜਿਹਨੂੰ ਸਾਰੀ ਫੈਮਿਲੀ ਦੇਖਣ ਜਾ ਸਕਦੀ ਹੈਗੀ ਹੈ। ਬਹੁਤ ਬਹੁਤ ਵੱਡੇ ਵੱਡੇ ਕਲੇਮ ਨਹੀਂ ਕੀਤੇ ਗਏ, ਬਹੁਤ ਵੱਡੇ ਵੱਡੇ ਆਰਟਿਸਟ ਨਹੀਂ, ਕੋਈ ਆਸਟ੍ਰੇਲੀਆ ਕੈਨੇਡਾ ਗੇੜੇ ਨਹੀਂ ਕੱਢੇ ਇਹਨਾਂ ਨੇ, ਪ੍ਰਮੋਸ਼ਨਲ ਟੂਰ ਨਹੀਂ ਕਰੇ, ਤਾਂ ਵੀ ਫਿਲਮ ਜਿਹੜੀ ਹੈ ਵਧੀਆ ਇੱਕ ਸਬਜੈਕਟ ਦੇ ਉੱਤੇ ਬਣੀ ਹੋਈ ਹੈਗੀ ਹੈ। ਸੋ ਤੁਸੀਂ ਜਾ ਕੇ ਦੇਖਿਓ ਫਿਲਮ ਦਾ ਇੱਕ ਗੀਤ ਜਿਹੜਾ ਉਹ ਤੁਹਾਨੂੰ ਸੁਣਾਉਂਦੇ, ਥੋੜ੍ਹਾ ਜਿਹਾ ਰੋਮੈਂਟਿਕ ਜਿਹਾ ਗਾਣਾ ਹੈਗਾ, ਫਿਰ ਉਹ ਤੋਂ ਬਾਅਦ ਬੈਕ ਟੂ ਬੈਕ ਕੁਝ ਗਾਣੇ ਅੱਜ ਦੇ ਡਰਾਈਵ ਬੈਕ ਸ਼ੋਅ ਦੇ ਵਿੱਚ ਇਨਸਾਈਟ ਰਿਪੋਰਟ ਸ਼ਾਮੀ 5 ਵਜੇ ਤੁਹਾਡੇ ਤੱਕ ਲੈ ਕੇ ਆਵਾਂਗੇ।

0: ਉਹ ਯਾਦ ਵੀ ਕਰਦੇ ਆ ਪਰ ਜਤਾਉਂਦੇ ਨਹੀਂ। ਉਹ ਰਵਾਉਣਾ ਸਿੱਖ ਗਏ ਹੁਣ ਹਸਾਉਂਦੇ ਨਹੀਂ।
1: ਲਿਖੇ ਹੋਏ ਤੇਰੇ ਅੱਖਰ ਸਾਰੇ
2: ਕਮਾਲ ਹੈ ਯਾਰ। ਫਿਲਮ ਦੇ ਵਿੱਚ ਮੁੰਡਿਆਂ ਨੇ ਐਕਟਿੰਗ ਹੀ ਨਹੀਂ ਕੀਤੀ ਹੈਗੀ। ਕਰਨ ਨੇ ਗਾਣਾ ਆਪ ਲਿਖਿਆ ਵੀ ਹੈ, ਗਾਇਆ ਵੀ ਹੈ, ਔਰ ਉੱਧਰ ਪਹਿਲਾਂ ਪੁਖਰਾਜ ਦਾ ਵੀ ਗਾਣਾ ਸੀਗਾ ਜੀ ਵੈਗਨ, ਉਹ ਵੀ ਉਹਨੇ ਆਪ ਗਾਇਆ, ਲਿਖਿਆ ਤਾਂ ਨਹੀਂ, ਪਰ ਗੁੱਡ ਔਨ ਦੈਮ। ਕੁਛ ਵੱਖਰਾ ਐਫਰਟ ਕਰਨ ਦੀ ਇੱਕ ਕੋਸ਼ਿਸ਼ ਜ਼ਰੂਰ ਕੀਤੀ ਹੈਗੀ। ਬੈਸਟ ਵਿਸ਼ੇਸ ਫਾਰ ਦੈਮ। ਬਾਕੀ ਇਹਨਾਂ ਦੇ ਨਾਲ ਜੁੜੀ ਇੱਕ ਇੰਟਰਵਿਊ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾ ਕੇ ਦੇਖ ਸਕਦੇ ਹੋ। ਰੇਡੀਓ ਹਾਂਜੀ 1674 AM ਦੇ ਉੱਤੇ ਇਨਸਾਈਡ।

0: ਰੇਡੀਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
2: ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ
3: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
0: ਰੇਡੀਓ ਹਾਂਜੀ 16

ਬੇਸ਼ੱਕ ਡਰਾਈਵ ਬੈਕ ਸ਼ੋਅ ਹੈਗਾ ਅਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਵੀ ਗਾਣੇ ਹੁਣ ਉਹ ਪਿਛਲਾ ਗਾਣਾ ਆਪਾਂ ਇਸ ਕਰਕੇ ਨਹੀਂ ਚਲਾਇਆ, ਮੈਨੂੰ ਲੱਗਿਆ ਕਿ ਐਡਾ ਵਰਥ ਨਹੀਂ ਹੈਗਾ ਸੁਣਨਾ। ਸੋ ਕਈ ਵਾਰ ਕੁਛ ਗਾਣੇ ਆਪਾਂ ਉੱਦਾਂ ਹੀ ਟ੍ਰਿਮ ਕਰ ਦਈਦੇ ਨੇ। ਅੱਛਾ, ਰਾਜਵੀਰ ਜਵੰਦਾ ਦਾ ਮਰਨੋ ਉਪਰੰਤ ਗਾਣੇ ਜਿਹੜੇ ਨੇ ਦੋ ਤਿੰਨ ਆ ਗਏ ਨੇ ਹੁਣ, ਆਹ ਇੱਕ ਨਵਾਂ ਗਾਣਾ ਵੀ ਆਇਆ, ਆਫਿਸ਼ੀਅਲ ਵੀਡੀਓ ਉਹਨਾਂ ਦੇ ਚੈਨਲ ਤੋਂ ਹੀ ਪਾਈ ਗਈ ਹੈ, ਮੈਂ ਸੁਣਨਾ ਚਾਹੁੰਦਾ ਸੀਗਾ ਅਤੇ ਤੁਹਾਡੇ ਨਾਲ ਸ਼ੇਅਰ ਵੀ ਕਰਨਾ ਚਾਹੁੰਦਾ ਸੀ।

ਪਿਛਲੇ ਦਿਨਾਂ ਚ ਇੱਕ ਸ਼ੇਅਰ ਕੀਤਾ ਸੀ ਤੁਹਾਡੇ ਨਾਲ ਕਿ ਰਣਜੀਤ ਬਾਵੇ ਦੀ ਪੂਰੀ ਇੱਕ EP ਆਈ ਹੈਗੀ ਹੈ, ਬੜੀ ਘੈਂਟ ਐਲਬਮ ਆਈ ਹੈਗੀ ਹੈ ਫੋਕ ਐਰਾ। ਉਹਦੇ ਚੋਂ ਇੱਕ ਇੱਕ ਕਰਕੇ ਹੁਣ ਗਾਣੇ ਆਪਾਂ ਇਸ ਪੂਰੇ ਹਫ਼ਤੇ ਸ਼ੇਅਰ ਕਰਿਆ ਕਰਨੇ ਨੇ। ਮੈਨੂੰ ਤਾਂ ਪਰਸਨਲੀ ਤਾਂ ਵਧੀਆ ਲੱਗੇ ਹੈਗੇ ਨੇ, ਤੁਸੀਂ ਵੀ ਸੁਣ ਕੇ ਦੱਸਿਓ ਕਿਵੇਂ ਲੱਗੇ। ਹਾਂ, ਗਾਣਾ ਲੌਂਗ ਲੱਭ ਗਿਆ ਸ਼ਾਦੀਆਂ ਮਨਜ਼ੂਰ ਤੇ ਰਣਜੀਤ ਬਾਵੇ। ਬਾਬੂ ਸਿੰਘ ਮਾਨ ਦਾ ਵੈਸੇ ਲਿਖਿਆ ਹੋਇਆ ਪਰ ਪਾਕਿਸਤਾਨ ਵਾਲੇ

ਮੈਂ ਹਲੇ ਪਲਾਨ ਨਹੀਂ ਕੀਤਾ ਪਰ ਥੋੜੀ ਜਿਹੀ 뮤지컬 ਜੀ ਸ਼ੁਰੂਆਤ ਹੀ ਕਰ ਦਿੰਨੇ ਆ ਆਪਾਂ ਅੱਜ ਦੇ ਇਨਸਾਈਟ ਰਿਪੋਰਟ ਦੀ ਸੀਰੀਅਸ ਹੁੰਦੇ ਹੀ ਆਪਾਂ ਹਰ ਵਾਰੇ ਹੁੰਨੇ ਆ ਅੱਜ ਦੇਖਦਾ ਮੈਂ ਚਲੋ ਹਲੇ ਹੋਰ 4-5 ਮਿੰਟ ਬਚੇ ਹੈਗੇ ਨੇ ਤੇ ਤੁਸੀਂ ਜੇ ਮੈਲਬਨ ਦੀ ਫ੍ਰੀਕੁਐਂਸੀ ਤੋਂ ਜੁੜੇ ਹੋਏ ਹੋ ਤਾਂ ਫਿਰ ਸਿਡਨੀ ਦੀ ਫ੍ਰੀਕੁਐਂਸੀ ਦੇ ਉੱਤੇ ਆ ਜਾਓ ਉੱਥੋਂ ਹੀ ਫਿਰ ਉਹ ਗੱਲਬਾਤ ਆਪਾਂ ਅੱਗੇ ਕਰਾਂਗੇ ਸਿਡਨੀ ਦੇ ਐਪ ਸਟੋਰ ਦੇ ਉੱਤੇ ਐਪ ਦੇ ਉੱਤੇ ਜਾ ਕੇ ਸਿਡਨੀ 'ਤੇ ਕਲਿੱਕ ਕਰ ਲਓ

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦੀਦੀ ਆਪਾਂ, ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦੀਦੀ ਹੈ, ਨਹੀਂ ਤਾਂ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ, ਉਹਦੇ ਨਾਲ ਕਰੀਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ, ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ, 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ। ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ। ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਅਤੇ ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 crore ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ ਆ, ਕਰੈਕਟਰ ਨੂੰ ਲੈ ਕੇ ਆ। ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ, ਇਨਸਾਈਟ ਰਿਪੋਰਟ ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਹੈ ਕਿੰਨਾ ਉਹ ਬਣਾ ਰਹੇ ਨੇ ਪਹਿਲਾਂ ਕਿੰਨਾ ਟੈਕਸ ਇਹਦੀ ਕੋਈ ਜਾਣਕਾਰੀ ਤੁਸੀਂ ਹੱਸ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ ਇਹ ਕਿਹਾ ਜਾਂਦਾ ਹੈ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ ਕੈਨੇਡਾ ਜਾਣਗੇ ਕੈਨੇਡਾ ਦੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ ਪਰ ਮੈਨੂੰ ਹੁਣ ਤੱਕ ਫਰੈਂਕਲੀ ਸਪੀਕਿੰਗ ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਹੈ ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ ਕੋਈ ਫਿਕਸ ਪੈਰਾਮੀਟਰ ਨਹੀਂ ਹੈ ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ ਬਸ ਉਹਨਾਂ ਦੇ ਖਰਚੇ ਚੱਕਦੀ ਤਨਖਾਹ ਨਹੀਂ ਮਿਲਦੀ ਹੈਗੀ ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ ਇਹਨਾਂ ਦੇ ਆਪਣੇ ਸਮੁੰਦਰ ਨੇ ਇਹਨਾਂ ਦੇ ਆਪਣੇ ਜ਼ਖੀਰੇ ਨੇ ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਇਹਨਾਂ ਦੀ ਹੀ ਉਹ ਹੈ ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ ਕਰਾਊਨ ਐਸਟੇਟਸ ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ। ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ। ਕਿਉਂ? ਸਿਰਫ ਇੰਗਲੈਂਡ ਦੀ ਨਹੀਂ, ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ, ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ, ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ, ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ। ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਆ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ। ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ। ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ, ਇਹ ਕਿਹਾ ਜਾ ਰਿਹਾ, ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ, ਕਿਉਂਕਿ ਇਹ ਇਹ ਰਕਮ ਘਟਣੀ ਕਿਉਂ ਹੈ? ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਆ ਬਕਿੰਗਮ ਪੈਲੇਸ, ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ। 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ। ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ, ਰੋਇਲ ਫੈਮਿਲੀ ਨੇ, ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ, ਟੈਕਸ ਵੱਧ ਦੇਣਗੇ, ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ, ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ। ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ, ਇਹ ਤੋਂ ਕਿਤੇ ਪਹਿਲਾਂ ਤੋਂ ਹੈ। ਉਹਨਾਂ ਦੇ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ, 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ। ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ, ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ, ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ, ਯਾਨੀ ਬਾਰ ਬਾਰ ਮੈਂ ਦੱਸ ਰਿਹਾ, ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ, ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ। ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ। ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ, ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ, ਜਾਂ ਕੋਈ ਤਾਂ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ, ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ, ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ। ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ, ਪਤਾ ਨਹੀਂ, ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ, ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ। ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ, ਉਹਨਾਂ ਨੇ ਟੈਕਸ ਕਿੰਨਾ ਭਰਿਆ ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ। 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ, ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ। ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ। ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ, ਪਰ ਉਦੋਂ ਪਹਿਲੀ ਵਾਰ ਸੀਗਾ, ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ, ਪ੍ਰਿੰਸੈਸ ਡਾਇਨਾ ਤੋਂ, ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ। ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ, ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ, ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ। ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ, ਪਰ ਕਿੰਨਾ ਦੇਣਗੇ? ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ, 30%, 35%, 40%, ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ, ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ, ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ। ਉਹਦੀ ਕੀ ਵਜ੍ਹਾ ਰਹੀ ਹੋਊਗੀ, ਕਿਉਂ ਹੋਊਗਾ, ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ, ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ। ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ। 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ, 1,17,00,000 ਪਾਊਂਡ ਦਿੱਤਾ ਸੀ, ਔਰ ਇੰਨਾ ਟੈਕਸ ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੋਪ 50 ਲੋਕ ਨੇ ਉਹਨਾਂ ਦੇ ਵਿੱਚ
ਇਹਨਾਂ ਦਾ ਨਾਮ ਆ ਸਕਦਾ ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਈਨਹਾਰਟ ਨੇ ਉੱਧਰ ਮੁਕੇਸ਼ ਅੰਬਾਨੀ ਨੇ ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ ਅਤੇ ਨਾ ਹੀ ਉਹ ਦੱਸਦੇ ਨੇ ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ ਜਿਹਨਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ ਆਈ ਡੋਂਟ ਨੋ ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ ਬਟ ਇਟ ਕੁੱਡ ਬੀ ਮੈਨੀ ਅਦਰ ਫੈਮਿਲੀਜ਼ ਹੋਰ ਬਹੁਤ ਸਾਰੇ ਪਰਿਵਾਰ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਹਨਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ ਐਨੀਵੇਜ਼ ਮੂਵਿੰਗ ਫਾਰਵਰਡ ਪੈਸੇ ਦੀ ਗੱਲ ਹੋਈ ਹੈ ਰੂਸ ਦੀ ਗੱਲ ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ ਕੱਢ ਕੱਢ ਕੇ ਵੇਚ ਰਹੇ ਨੇ ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਆਹ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਡਾਲਰ ਪ੍ਰਤੀ ਔਂਸ ਸੀਗੀ ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹਿ ਗਈ ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ ਬਸ ਸੋਨਾ ਲੈ ਲਓ ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ ਅੰਦਾਜ਼ੇ ਹੈਗੇ ਨੇ ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਸ ਦੇ ਵਿੱਚ ਵੀ ਦੇਣ ਲੱਗ ਗਏ ਸੀ ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ ਇਰਾਨ 'ਤੇ ਅਟੈਕ ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ ਫਲਾਣਾ ਧਿਮਕਾ ਸਭ ਡਰਾਮੇ ਹੋਏ ਸੀਗੇ ਖੈਰ ਐਨੀਵੇਜ਼ ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ ਅੰਦਾਜ਼ੇ ਹੀ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ ਉਦੋਂ ਤੋਂ ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ ਉਹਨਾਂ ਦਾ ਰੱਖਿਆ ਬਜਟ ਵਧਿਆ ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ 2021 'ਚ ਯਾਨੀ ਉਹ ਤੋਂ ਇੱਕ ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ 2025 'ਚ $16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ
$200 अरब ਕਹਿਣ ਦੀ ਗੱਲ ਹੁੰਦੀ ਹੈ। ਔਰ ਇਹ $200 अरब ਉਹਨਾਂ ਨੇ ਕਾਹਦੇ 'ਤੇ ਖਰਚੇ? ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ। ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ। ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ, ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚੋਂ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ, ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਰਿਪੋਰਟ ਆਈ ਹੈ, ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ। KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ, ਇਹ ਹੈਗਾ ਅਮੈਰੀਕਾ ਦੇ ਕੋਲ 72% ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ। 8,133 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ। ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ, ਦੱਸਣ ਲੱਗਿਆ ਤੁਹਾਨੂੰ, ਇਹ ਹੋਗੀ ਕੀਮਤ $60,95,278। $60,00,000 ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ $US ਦਾ ਸੋਨਾ ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ, ਦੁਨੀਆ 'ਚ ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ। ਔਰ ਇਹਨਾਂ ਦੇ ਕੋਲ 3,351 ਟਨ ਸੋਨਾ, ਔਰ ਇਹਦੀ ਕੀਮਤ ਲਗਭਗ $25,11,661 ਹੈ $US। $25,00,000 ਜਰਮਨੀ ਦੇ ਕੋਲ ਔਰ $60,00,000 ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ, ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ $18,37,000 $ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਸੋਰੀ ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ। ਔਰ ਇਹਦੀ ਕੀਮਤ ਜਿਹੜੀ ਉਹ $18,26,000 $US ਦੱਸੀ ਜਾਂਦੀ ਹੈ। ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ। ਜਿੱਦਾਂ ਦੱਸਿਆ ਕਿ ਹੁਣ ਲਗਭਗ 2,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ। ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ, ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ। ਲਗਭਗ $17,50,000 ਦਾ $ ਦਾ ਸੋਨਾ ਰਸ਼ੀਆ ਦੇ ਕੋਲ ਪਿਆ। ਔਰ ਉਸ ਤੋਂ ਬਾਅਦ ਚੀਨ ਹੈ, ਚੀਨ ਦੇ ਕੋਲ ਵੀ $2,200 ਟਨ ਸੋਨਾ ਹੈਗਾ, ਲਗਭਗ $16,00,000। ਜਾਪਾਨ ਦੇ ਕੋਲ 845 ਟਨ ਸੋਨਾ, ਲਗਭਗ $6,33,000 ਦਾ ਸੋਨਾ ਜਾਪਾਨ ਦੇ ਕੋਲ ਪਿਆ। ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ। ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ, ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ, ਉਹ 840 ਟਨ ਸੋਨਾ ਹੈਗਾ। ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ $6,30,000 $ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ। ਉਹ ਤੋਂ ਬਾਅਦ ਫਿਰ ਨੈਦਰਲੈਂਡ, ਟਰਕੀ, ਆਸਟ੍ਰੇਲੀਆ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ। ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ, ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ, ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ। ਯੂਰਪੀਅਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ, ਯੂਰਪੀਅਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ, ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ। ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ, ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ,
ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ, ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ। ਖੈਰ, ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ। ਜੌਨਸਨ ਐਂਡ ਜੌਨਸਨ, ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਦੋ ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ, ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ। ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ। ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ, ਟੈਲਕਮ ਪਾਊਡਰ ਹੈ, ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਇਸ ਕਰਕੇ ਇਹ ਖਬਰਾਂ ਜਦੋਂ ਅਮੈਰੀਕਾ 'ਚ ਸਾਹਮਣੇ ਆਉਣ ਲੱਗੀਆਂ, ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ। ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ। ਹੁਣ ਜੌਨਸਨ ਐਂਡ ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ, ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ। ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ, ਸਿਰਫ ਅਮੈਰੀਕਾ ਅਮੈਰੀਕਾ ਦੀ ਉਹ ਗੱਲ ਕਰ ਰਹੇ, ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ। ਉਹ ਅਮੈਰੀਕਾ, ਅਮੈਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ। ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ। ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ, ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ, ਕਾਨੂੰਨੀ ਲੜਾਈ ਲੜਨੀ ਹੈ। ਪਰ ਸਿਰਫ ਅਮੈਰੀਕਾ ਅਮੈਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ, ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਹੈ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਹਾਂ। ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ, ਇਹਨਾਂ ਨੂੰ ਜੇ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 ਕਰੋੜ $ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ। $330 ਕਰੋੜ ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ, ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ। ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ, ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ। ਔਰ ਫਿਲਹਾਲ ਅਮੈਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ। ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ, ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ, ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ, ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ, ਜਿਹਦੇ ਕੋਲ ਬੈਂਡੇਡ, ਲਿਸਟਰੇਨ, ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ। ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ, ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ। ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ, ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ, ਮਿਨਰਲਸ ਨੇ, ਮੈਗਨੀਸ਼ੀਅਮ ਹੈ, ਸਿਲੀਕੋਨ ਹੈ, ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ, ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ, ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ। ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ 'ਤੇ ਉੱਤੇ ਕੈਂਸਰ ਪੈਦਾ ਹੁੰਦਾ। ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ, ਨਹੀਂ ਹੈਗਾ। ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮੈਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ, ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ। ਫਿਰ ਇਹਨਾਂ ਨੇ ਅਮੈਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ, ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ। ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ। ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ, ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ। ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਰੁਣ ਤੇਜਪਾਲ, ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ। ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ, ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ, ਸੋ ਨਾ ਸੁਣਿਓ ਚਾਹੇ। ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ
तरुण तेजपाल नूं गोवा दी इक सैशन कोर्ट ने बलात्कार दे दोष दे विचों बरी करता सी तरुण तेजपाल नूं। पर हुण और एक एक टिप्पणी भी की सी अदालतां कैसी कैसी टिप्पणियां कर दिंदियां ने, ये भी बड़ी एक अजीब घटना हैगी इंडिया की। उस वक्त जदों फैसला है सुनाया गया सी तरुण तेजपाल का, हैरानी की गल यह है कि गोवा की सैशन कोर्ट की जज एक फीमेल सी, उन्होंने जिहड़ी कुड़ी दे नाल रेप किया सी तरुण तेजपाल ने, वह कुड़ी दियां कुछ फोटोआं दे उत्ते अपना आखिरी फैसला दिता। उन्होंने वो कहिंदे कि रेप तो बाद दियां इह कुछ फोटोआं ने, फोटोआं दे विच जिहड़ी कुड़ी जिहड़ी रेप सरवाइवर है वह चंगे मूड दे विच नज़र आ रही है, हस रही है, खुश है, उहदे व्यवहार तो इहो जिहा कुछ दिख नहीं रहा कि उहदे नाल रेप होया होऊगा, डरी हुई नहीं दिख रही, घबराई हुई नहीं दिख रही। उदों 527 पेजा के इस फैसले दे विच तरुण तेजपाल दे नाल की किया जाए, उन्होंने बरी कर दिता जाए, पर उस फैसले दे नाल जुड़ी वो जिहड़ी सुनवाई आई सीगी वह हुण अज की तरीक दे विच एग्जाम्पल बन चुकी है। आम तौर दे उत्ते अदालतां दे विच एग्जाम्पल बनते होंगे ने केस के अगे आ फलानी अदालत ने सज़ा सुनाई सीगी ते अगे की करना है, ऐसे केसां दे विच एक इकलौता ऐसा केस है जिदे च अगे की नहीं करना अदालत ने, यह एक एग्जाम्पल सैट हुई है। असल च केस 2013 दा है, 2013 दे विच तरुण तेजपाल ने अपनी धी उन्हां दी अपनी सगी धी दी इक सहेली सीगी, ते क्योंकि तहलका .com नाम दी यह एक अपनी वैबसाइट या एक अपना पोर्टल चलांदे सीगे, ते उस अखबारी अदारे दे विच उन्हां दी धी दी सहेली जिहड़ी सीगी उन्हां दे कोल कम करदी सी। उस दरम्यान तरुण तेजपाल ने उस कुड़ी दे नाल एक फाइव स्टार होटल दे विच कुछ ऐसा किया जिदे बारे, चलो मैं रेडियो दे उत्ते तां की गल करनी हैगी है, बट उन्हूं रेप कैटेगरी दे विच ही रखिया जाना चाहिए। अच्छा, ये 2013 दे विच खबर आई सीगी, हो सकता है कि तुसीं उदों क्योंकि रेप सरवाइवर सी, रेप नूं दो अलग अलग तरीक्यां दे नाल देख लिया जांदा है, दूजा तरीका जिहड़ा हैगा हुण इस केस तो देखिया जाऊगा। पहला तरीका की सीगा कि जिहदे नाल रेप होया उहदे नाल जिनसी बदसलूकी हुई है, उहदे जिहड़े उस जिहदे नाल रेप होया उहदी प्राइवेसी दे विच, उहदी निजता दे विच जिहड़ा उहदा उत्पीड़न किया गया, उहदे नाल असॉल्ट किया गया, ये एक रेप की डेफिनेशन सी। मैं जिन्नी एक मॉडस्ट लैंग्वेज ये गल कर सकता उन्नी एक करन की कोशिश कर रहा। तो उस दरम्यान 2012 दे विच तुहाडे याद होना है कि इंडिया च निर्भया कांड, निर्भया कांड करके दुनिया दे विच दिल्ली दा एक जिहड़ा गैंग रेप सी वह काफ़ी मशहूर होया सी। उस निर्भया रेप केस दे विच जिहड़ा अदालत ने फैसला दिता सीगा उहदे तो बाद कुछ रेप दे नाल जुड़ियां हुई डेफिनेशनस चेंज हुई सी। जिहड़ी तरुण तेजपाल ने जिस कुड़ी दे नाल रेप किया वो एग्जैक्टली निर्भया कांड दे नाल मिलता जुलता नहीं सी, और उस किस्म दे रेप्स दी कैटेगरी दे विच भी नहीं सी जिहदे च किसे कुड़ी दे शरीर दी प्राइवेसी नूं भंग किया गया होवे। पर इस केस दे विच रेप सरवाइवर उहनूं कुड़ी नूं कहा जा रहा है क्योंकि उहदे नाल रेप हुंदे हुंदे रह गया, बट स्टिल उहदे नाल जो तरुण तेजपाल ने किया उस फाइव स्टार होटल दी लिफ्ट दे विच उन्हूं बख्शिया नहीं जा सकता, उहदे ते धारा 376 IPC दी बटा दो लगी है, दो अलग अलग केस उन्हां दे खिलाफ रजिस्टर होए हुए ने। पर 2021 दे विच जदों इन्हां नूं बरी कर दिता उहदे तो बाद हुणे केस क्यों दुबारा सुर्खियां च आया, हुण इह पता चलिया है कि इंडिया दे विच हर रोज़ रेप दे 86 केस रिकॉर्ड हुंदे ने। याद रहो कि रखियो कि यह सिर्फ वो केसां दी 86 केसां दी गल कर रहे हैं जिहड़े पुलिस तक पहुँचते हैं, ज़्यादातर मामलों के फाइलां जिहड़ियां ने अदालतों के पईयां रहिंदियां ने, और आंकड़े दसदे ने NCRB जिहड़ा इंडिया दे नैशनल रजिस्टर है रिकॉर्ड्स दा, क्राइम एंड रिकॉर्ड, वो कहिंदे ने कि 2012 तो 2022 दे दरमियान बलात्कार दे सिर्फ 27% केसां दे विच ही दोषियों नूं सज़ा मिली है।
ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹਦੀ ਹਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ, ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ, ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਇਨ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ, ਜਿਹ 'ਚ ਦੱਸਿਆ ਜਾਂਦਾ ਹੈ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ, 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ, ਔਰ 5 'ਚੋਂ ਸਿਰਫ ਇੱਕ ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ, 5 'ਚੋਂ ਸਿਰਫ ਇੱਕ ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਲੈਂਦੀਆਂ ਨੇ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ, ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ, ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ, ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ, ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ, ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪਾਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਧੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਉ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ, ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ,
जिंदगी के सफर में गुजर जाते हैं जो मुकाम। आपकी कसम दाओ गाना फिर पवित्र पापी दा, तेरी दुनिया से मजबूर होके चला, या फिर रिम झिम घिरे सावन मंजिल फिल्म दा, या फिर चलते चलते दा, चलते चलते मेरे ये गीत याद रखना, मेरे सामने वाली खिड़की में जिंदगी का सफर है सुहाना, वो शाम कुछ अजीब थी, रोते हुए आते हैं हम, हंसता हुआ जो जाएगा, मुकद्दर का सिकंदर दाओ गाना, या फिर ये आखिरी गाना मुसाफिर हूँ यारो परिचय फिल्म दा। ये टॉप 10 सॉन्ग्स किशोर कुमार साहब दे नाल जुड़े हुए थोड़े नाल सांझे किते सी, तुहाडा केड़ा फेवरेट गाना है साझा करियो, हमेशा ही नहीं भारी भरकम रखना होंदा इस शो नू, अज हल्का फुल्का भी करना सी, इस करके टॉप ते टेल हल्के जे रखे ने। करो इंजॉय रेडियो, हाँ जी 1674 AM ते।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ

ਦੀ ਸਭ ਤੋਂ ਚੰਗੀ ਖੁਸ਼ਬੂ ਤੇਰੇ ਕੋਲੋਂ ਸੰਗ ਗਈ ਨੀ ਤੂੰ ਮੁਰਦੇ ਜ਼ਿੰਦਾ ਕਰ ਦੇਂਗੀ ਜੇ ਕਬਰਾਂ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਅਗਲੇ ਪਰੇਸ਼ਾਨੀਆਂ, ਜੋ ਮਨ ਦੇ ਉੱਤੇ ਬੋਝ ਆ, ਸਾਰਾ ਕੁਛ ਇੱਕ ਪਾਸੇ ਰੱਖ ਕੇ ਆਓ ਆਪਾਂ ਹੱਸਦੇ ਹਸਾਉਂਦੇ ਹਾਂ ਅਤੇ ਅੱਜ ਦੇ ਸਫ਼ਰ ਨੂੰ ਵਧੀਆ ਆਪਾਂ ਬਣਾਉਂਦੇ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ, ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਅਤੇ ਤੁਸੀਂ ਭਾਵੇਂ ਸਾਡੇ 'ਤੇ ਹੀ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ, ਕਿਉਂਕਿ ਮਤਲਬ ਸਿਰਫ ਸਾਡਾ ਸਵੇਰੇ ਸਵੇਰੇ ਹੱਸਣ ਦੇ ਨਾਲ ਆਪਣਾ ਮਨ ਖੁਸ਼ ਕਰਨ ਦੇ ਨਾਲ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
3: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਦੇ ਲਈ ਆ ਚੁੱਕੇ ਆ ਸਾਡੇ ਬੱਚੇ, ਜਿਹੜੇ ਕਿ ਸਾਨੂੰ ਹਸਾਉਣ ਦੇ ਲਈ ਤਿਆਰ ਆ। ਤੁਸੀਂ ਤਿਆਰ ਹੋ ਹੱਸਣ ਦੇ ਲਈ? ਜੇ ਸੱਚੀ ਤਿਆਰ ਹੋ ਤਾਂ ਕਹਿ ਦੋ ਹਾਂਜੀ ਹਾਂਜੀ ਹਾਂਜੀ
2: ਹਾਂਜੀ।
3: ਤੁਸੀਂ ਤਾਂ ਮਤਲਬ ਤਿਆਰ ਹੋ ਹੱਸਣ ਦੇ
2: ਲਈ? ਵੇਖੋ, ਤਿਆਰ ਰਹਿਣਾ ਚਾਹੀਦਾ, ਉਹ ਵੀ ਠੰਡ ਦੇ ਵਿੱਚ, ਤੇ ਫਿਰ ਹੱਸ ਹੱਸ ਕੇ ਤੇ ਠੰਡ ਵੀ ਬੰਦੇ ਦੀ ਦੂਰ ਹੋ ਜਾਂਦੀ ਹੈ। ਤੇ ਆਓ ਫਿਰ ਆਪਾਂ ਹੱਸਦੇ ਹਾਂ। ਸਭ ਤੋਂ ਪਹਿਲਾਂ ਅਰਨਮ ਆ ਸਾਡੇ ਨਾਲ। ਅਰਨਮ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਫਿਰ ਮੰਨਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ।
4: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਅਰਨਵ, ਕਿੱਦਾਂ ਹਾਲ ਚਾਲ?
4: ਵਧੀਆ, ਤੁਹਾਡਾ ਕੀ ਹਾਲ ਆ?
2: ਸਾਡਾ ਵੀ ਠੀਕ ਆ,
3: ਹਾਲ ਤੇ ਠੀਕ ਆ,
2: ਬਹੁਤ ਵਧੀਆ। ਤੁਸੀਂ ਦੱਸੋ ਕੀ ਕਰਦੇ?
4: ਕੁਛ ਨੀ, ਸਿਰ ਵਾਉਂਦੇ
2: ਆ। ਅੱਛਾ, ਸਿਰ ਵਾਉਂਦੇ? ਓਕੇ ਓਕੇ ਓਕੇ ਓਕੇ ਓਕੇ, ਚਲੋ ਗੁੱਡ ਆ। ਵਾਹ ਲਿਆ ਕੇ ਵਿੱਚੇ ਰਹਿ ਗਿਆ?
4: ਵਾਹ ਲਿਆ, ਵਾਹ ਲਿਆ।
2: ਅੱਛਾ ਅੱਛਾ, ਮਿੱਡੀ ਹੋ ਗਈ? ਮਿੱਡੀ
4: ਹਾਂਜੀ,
2: ਕਰਦੇ ਹੋ ਮਿੱਡੀ ਕਿ ਨਹੀਂ?
4: ਕਰ ਲਈ।
3: ਮੰਮਾ ਕਰਦੇ ਹੁੰਦੇ ਕਿ ਆਪੇ ਹੀ?
4: ਮੰਮਾ ਕਰਦੇ
3: ਆ। ਓਕੇ,
2: ਕੀ ਸੁਣਾਓਗੇ ਫਿਰ?
4: ਅੱਜ ਸੁਣਾਉਂਗਾ ਇੱਕ ਬਜ਼ਾਰਤ।
3: ਓਕੇ,
4: ਉਹ ਕਿਹੜੀ ਚੀਜ਼ ਆ, ਅੰਨ ਖਾਂਦੀ ਆ ਪਰ ਪਾਣੀ ਨਹੀਂ ਪੀਂਦੀ?
3: ਚੱਕੀ, ਆਟਾ ਪੀਸਣ ਵਾਲੀ ਚੱਕੀ।
2: ਤੁਸੀਂ ਤੇ ਨਿਆਣਿਆਂ ਦਾ ਨਾ ਸਵਾਦ ਹੀ ਖਰਾਬ ਕਰ ਦਿੰਦੇ, ਨਿਆਣੇ ਇਕੱਠੇ ਹੋ ਕੇ ਤੁਹਾਡੇ ਗਲ ਪੈ ਜਾਣਾ ਕਿਸੇ ਦਿਨ। ਹੈ ਅਰਨਮ?
3: ਨਹੀਂ, ਪਤਾ ਕੀ ਆ, ਮੈਨੂੰ ਲੱਗਦਾ ਮੈਂ ਤਾਂ ਗੈਸ ਮਾਰਦੀ ਆ, ਮੈਨੂੰ ਪਤਾ ਨਹੀਂ ਹੁੰਦਾ।
2: ਅੱਛਾ, ਓਕੇ।
3: ਮੈਂ ਗੈਸ ਮਾਰਦੀ ਹੁੰਦੀ ਆ ਤੇ ਜੇ ਕਈ ਵਾਰੀ ਪਹਿਲਾ ਗੈਸ ਲੱਗ ਜਾਂਦਾ, ਕਈ ਵਾਰੀ ਦੂਜਾ, ਕਈ ਵਾਰੀ ਤੀਜਾ। ਹਲੋ ਅਰਨਮ,
2: ਵਧੀਆ, ਸਾਡੇ ਕੋਲ ਤਾਂ ਗੈਸ ਵੀ ਨਹੀਂ ਵੱਜਦਾ। ਥੈਂਕ ਯੂ ਅਰਨਮ,
4: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ,
3: ਹੈਵ ਅ ਨਾਈਸ ਡੇ, ਬਾਏ ਬਾਏ।
2: ਕਿਉਂ, ਮੈਂ ਤੇ ਸੌਰੀ ਆ ਬਹੁਤ ਦਿੱਲੀ। ਮੰਨਤ ਫਤਿਹ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ। ਮੈਂ ਤੁਹਾਨੂੰ ਦੱਸਾਂ, ਤੁਸੀਂ ਨਾ ਮੰਨਤ ਨੂੰ ਕਾਪੀ ਨਾ ਕਰਿਆ ਕਰੋ।
3: ਬ੍ਰਾਂਡ ਹੀ ਕਾਪੀ ਹੁੰਦੇ ਆ।
2: ਅੱਛਾ,
3: ਹਾਂ,
2: ਮੰਨਤ ਬ੍ਰਾਂਡ ਬਣ ਗਈ।
3: ਹੋਰ ਕੀ, ਮੰਨਤ ਸਾਡਾ ਬ੍ਰਾਂਡ ਆ, ਹਨਾ ਮੰਨਤ?
2: ਹੈ ਮੰਨਤ?
4: ਨਹੀਂ
3: ਲੈ, ਮੰਨਤ ਨੂੰ ਕਿੰਨੇ ਜਣੇ ਪੁੱਛਦੇ ਆ ਕਿ ਤੂੰ ਉਹੀ ਮੰਨਤ ਆ ਜਿਹੜੀ ਰੇਡੀਓ ਤੇ ਚੁਟਕਲਾ ਸੁਣਾਉਂਦੀ ਹੁੰਨੀ ਆ?
2: ਆਹ, ਇਹ ਤੇ ਗੱਲ ਹੈਗੀ।
4: ਫੇਰ ਹਾਂਜੀ, ਮੈਨੂੰ ਕੱਲ ਵੀ ਕਿਸੇ ਨੇ ਪੁੱਛਿਆ ਸੀਗਾ, ਸਾਡੀ ਭੰਗੜਾ ਕਲਾਸ ਤੇ ਜਾਂਦੇ ਆ, ਉਹਨਾਂ ਨੇ ਪੁੱਛਿਆ ਸੀਗਾ।
3: ਦੇਖਿਆ, ਫੇ ਬ੍ਰਾਂਡ ਹੀ ਹੁੰਦੇ ਉਹ ਜਿਨ੍ਹਾਂ ਨੂੰ ਬਾਰ-ਬਾਰ ਲੋਕੀ ਪੁੱਛਣ।
2: ਸੈਲੀਬ੍ਰਿਟੀ?
3: ਹਾਂ,
2: ਇਹ ਸਾਡੇ ਲੈਫਟ ਸੈਲੀਬ੍ਰਿਟੀ ਆ।
3: ਹੈ ਨਾ ਮੰਨਤ?
2: ਯੈਸ ਯੈਸ ਯੈਸ ਯੈਸ। ਪਰ ਫਤਿਹ ਨੂੰ ਨਾ ਇਦਾਂ ਕਿਹਾ, ਉਦੋਂ ਹੀ ਫਤਿਹ ਗੁੱਸਾ ਕਰ ਲੈਂਦਾ ਹੁੰਦਾ ਹੈ।
3: ਕਿਉਂ? ਪਤਾ ਮੰਨਤ ਕਿਉਂ ਫਤਿਹ ਤੋਂ ਡਰਦੇ ਹੋਣੇ ਕਿ ਉਹ ਫਾਈਨ ਨਾ ਲਾ ਦੇਵੇ? ਉਹਨੂੰ ਕਹੋ ਹੁਣ ਫਾਈਨ ਲਾਉਣੇ ਬੰਦ ਕਰ, ਫਿਰ ਤੈਨੂੰ ਵੱਧ ਪੁੱਛੂਗੇ ਮੇਰੇ ਤੋਂ।
2: ਤੁਹਾਨੂੰ ਤੇ ਅੱਜ ਪੱਕਾ ਲੱਗਣਾ ਫਾਈਨ,
3: ਮੈਨੂੰ ਲੱਗਦਾ ਕਦੋਂ ਦੀ, ਮੈਨੂੰ ਇਹ ਦੱਸੋ ਪਹਿਲਾਂ।
2: ਮੰਨਤ ਕੀ ਲਿਆਇਓ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਹਾਂਜੀ।
4: ਇੱਕ ਵਾਰੀ ਸੰਤਾ ਪੱਪੂ ਨੂੰ ਕਹਿੰਦਾ, ਤੂੰ ਸਾਰਾ ਦਿਨ ਬੈੱਡ 'ਚ ਪਿਆ ਰਹਿੰਦਾ। ਪੱਪੂ, ਮੈਂ ਬੈੱਡ 'ਚ ਪੈ ਕੇ ਹੀ ਤਾਂ ਮੈਂ ਦੇਸ਼ ਦੀ ਸੇਵਾ ਕਰਦਾ ਵਾਂ ਪੱਪੂ, ਆਈ ਮੀਨ ਸੰਤਾ, ਤਾਂ ਇਹ ਕਿਹੜੀ ਸੇਵਾ ਹੋ ਗਈ ਵੀ ਇਹ ਕਿਹੜੀ ਦੇਸ਼ ਦੀ ਸੇਵਾ ਕਰ ਰਿਹਾ ਤੂੰ ਪੱਪੂ? ਜਦੋਂ ਮੈਂ ਬਾਹਰ ਨੀ ਜਾਂਦਾ ਤਾਂ ਪੋਲਿਊਸ਼ਨ ਨੀ ਵੱਧਦੇ, ਟ੍ਰੈਫਿਕ ਨੀ ਵੱਧਦਾ, ਐਕਸੀਡੈਂਟ ਨੀ ਹੁੰਦੇ।
2: ਸਹੀ ਗੱਲ ਹੈ,
3: ਗੁੱਡ ਮੰਨਤ। ਇਹ ਤਾਂ ਗੱਲ ਆਪਾਂ ਸੋਚੀ ਨੀ ਕਦੀ। ਹਾਂ,
2: ਗੱਲ ਸੋਚਣ ਵਾਲੀ ਇਹ ਵੀ ਪੱਪੂ ਇੰਨਾ ਪੋਲਿਊਸ਼ਨ ਫੈਲਾਉਂਦਾ। ਹੈ ਮੰਨਤ,
3: ਕੀ ਖਾਂਦਾ ਮੰਨਤ ਇੱਦਾਂ ਦੇ ਰਾਜਮਾ?
2: ਇਹਦਾ ਨਾਂ ਆਪਾਂ ਰੱਖ ਦੇਣਾ ਪੱਪੂ ਪੋਲਿਊਸ਼ਨ।
3: ਹਾਂ, ਪੀਪੀ
2: ਇਹਦਾ ਸਰਨੇਮ, ਸਰਨੇਮ ਰੱਖ ਦੇਣਾ ਪੋਲਿਊਸ਼ਨ
3: ਪੀਪੀ, ਹੈ ਨਾ?
4: ਨਾਲੇ ਅੰਕਲ ਜੀ,
2: ਜੀ
4: ਅੱਜ ਨਾ ਮੈਂ ਸਾਡਾ ਥੋੜੇ ਜਿਹਾ ਮੂਡ ਆਫ ਆ, ਕਿਉਂਕਿ ਸਾਨੂੰ ਨਾ ਉਧਰ ਬੰਦ ਸੀਗਾ ਰੋਡ ਤੇ, ਫਿਰ ਗੁਰਦੁਆਰਾ ਸਾਹਿਬ ਸੀ, ਫਿਰ ਵੀ ਮੋੜ ਘੜੋੜ ਵਿੱਚ ਦੀ ਆਏ ਸੀਗੇ।
2: ਓਕੇ ਓਕੇ, ਅੱਛਾ ਤੁਹਾਨੂੰ ਬੜਾ ਪੈ ਗਿਆ ਤੇ ਕੋਈ ਗੱਲ ਨੀ ਪੁੱਤ, ਫਿਰ ਕੀ ਹੋਇਆ ਤੇ ਇਹਦੇ ਕਾਹਦਾ ਮੂਡ ਆਫ?
3: ਤੁਸੀਂ ਕਿਹੜਾ ਲੇਟ ਸੀਗੇ ਜਿਹੜਾ ਤੁਸੀਂ ਲੇਟ ਹੋਣਾ, ਤੁਸੀਂ ਤਾਂ ਪਹਿਲਾਂ ਹੀ ਟਾਈਮ ਤੋਂ ਕਿੰਨਾ ਪਹਿਲਾਂ ਆ ਜਾਂਦੇ ਆ।
2: ਮੈਨੂੰ ਲੱਗਦਾ ਇਹਨੇ ਸੁਣੀਆਂ ਨੀ ਗੱਲਾਂ।
3: ਹਾਂ, ਤੁਸੀਂ ਹੁਣ ਜ਼ਰੂਰ ਸੁਣਾਉਣੀਆਂ ਉਹਨੂੰ।
4: ਆਪਾਂ ਅੱਜ ਘੁੰਮਣ ਚੱਲਦੇ ਆ ਤੇ ਮੈਂ ਗੱਡੀ ਚਲਾਉਂਗੀ, ਤੇ ਫਿਰ ਪੱਪੂ, ਫਿਰ ਪਤੀ ਕਹਿੰਦਾ ਫਿਰ ਗੱਡੀ ਚ ਜਾਵਾਂਗੇ ਕਾਰ ਚ ਤੇ ਆਵਾਂਗੇ ਕੱਲ ਦੇ ਅਖਬਾਰ ਚ।
3: ਫਤਿਹ, ਅੱਜ ਗੱਡੀ ਕੌਣ ਚਲਾ ਰਿਹਾ?
4: ਮੰਮਾ
3: ਨੂੰ ਤਾਂ ਵਧੀਆ ਗੱਡੀ ਚਲਾਉਣੀ ਹੁੰਦੀ ਆ।
4: ਮੈਂ ਚਲਾਉਣਾ ਚਾਹੁੰਦਾ ਹੀ ਕਿਉਂਕਿ ਮੰਮਾ ਗਲਤ ਮਲਕ ਤੇ ਜਗ੍ਹਾ ਜਾਈ ਜਾਂਦੇ ਹੀ ਪਾਪਾ ਨੇ ਸਿੱਖਣਾ ਮੋੜ ਕੇ ਲੈ ਰਹੇ ਹਨ।
2: ਫਤਿਹ ਵੱਡੇ ਹੋ ਕੇ ਨੇ ਚਲਾ ਲਿਆ ਕਰਨੀ ਗੱਡੀ।
3: ਫਿਰ ਪਤਾ ਜਦੋਂ ਨੈਵੀਗੇਟਰ ਫੇਲ ਹੋ ਜਾਂਦੇ, ਜਦੋਂ ਇੱਧਰ ਰਾਹ ਬੰਦ ਹੋਣ, ਫਿਰ ਪਾਪੇ ਯਾਦ ਆਉਂਦੇ ਹਨਾ, ਸਪੈਸ਼ਲੀ ਉਹ ਵਾਲੇ ਪਾਪੇ ਜਿਹੜੇ ਟੈਕਸੀ ਚਲਾਉਂਦੇ ਹਨਾ। ਫਤਿਹ, ਹੇ ਮੰਮੀ ਪਾਪਿਆਂ ਨੂੰ ਫੋਨ ਲਾਉਂਦੀਆਂ ਵੀ ਹੁਣ ਤਾਂ ਸਾਰੇ ਰਾਹ ਬੰਦ ਹੋ, ਕਿੱਧਰ ਨੂੰ ਜਾਈਏ।
2: ਯੁਵਰਾਜ ਤੁਸੀਂ ਰੈਡੀ ਰਹੋ, ਸਤਿ ਸ੍ਰੀ ਅਕਾਲ ਤੇ ਨਹੀਂ ਤੇਗ ਨੀ ਆ, ਇਹ ਮੈਨੂੰ ਲੱਗਦਾ ਐਂਬਰ ਆ।
3: ਇਹ ਐਂਬਰ ਆ
2: ਲੱਗਦਾ ਆ
3: ਮੈਨੂੰ। ਇਹ ਆਵਾਜ਼ਾਂ ਕਿੱਦਾਂ ਮਿਕਸ ਕਰਦੇ ਆ ਸਾਰੇ ਜਾਣੇ?
2: ਨਹੀਂ ਪਰ ਇਹ ਤੇ ਹੋਰ ਪਿਆਰੀ ਆਵਾਜ਼ ਆ ਨਾ, ਪਤਾ ਨੀ ਲੱਗਦਾ ਕਿਊਟ ਆਵਾਜ਼ ਜਿਹੜੀ ਤਾਂ ਆਉਂਦੀ ਆ। ਇਹ ਇਹ ਇਹ ਪਿੱਛੇ, ਹਾਂ ਉਹ ਹੈਗੀ ਆ ਲਾਹੀ ਦੀ ਆਵਾਜ਼ ਪਿੱਛੇ।
3: ਓਕੇ,
2: ਹਾਂ ਵਲੀਆ ਵਲੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ। ਸਤਿ ਸ਼੍ਰੀ ਅਕਾਲ ਲਾਹੀ, ਸਤਿ ਸ਼੍ਰੀ ਅਕਾਲ,
3: ਲਾਹੀ ਬਿਗ ਹੋ ਗਈ ਲੱਗਦੀ ਮੈਨੂੰ
2: ਤੇ ਹੋਰ। ਇਹ ਤੇ ਭੈਣਾ ਭੈਣਾ
3: ਹਾਲੇ
2: ਲਰਨ ਕਰਦੀ ਆ ਹਲੇ ਭੈਣ ਕੋਲੋਂ। ਐਂਬਰ ਲਾਹੀ ਨੂੰ ਸਿਖਾਉਂਦੀ ਆ ਤੇ ਜਿਹੜੀ ਹਾਂ ਤੇਗ ਦੀਦੀ ਆ ਉਹ ਉਹ ਸਿਖਾਉਂਦੀ ਆ ਐਂਬਰ ਨੂੰ,
3: ਐਂਬਰ ਨੂੰ ਓਕੇ
2: ਹੈਨਾ ਏਦਾਂ ਹੀ ਆ ਐਂਬਰ
4: ਬੋਲੀ
2: ਹਾਂਜੀ ਹਾਂਜੀ ਬੜੀ ਔਖੀ ਬੋਲੀ ਯਾਦ ਕਰ ਲਈ ਤੁਸੀਂ,
3: ਤੇ ਹੋਰ ਕੀ ਨਿੱਕੇ ਜੇ ਹੈਗੇ ਆ ਤੁਸੀਂ,
2: ਵੈਰੀ ਨਾਈਸ, ਅੱਛਾ ਵੈਰੀ ਨਾਈਸ, ਤੇ ਤੁਹਾਨੂੰ ਬੜੀ ਸੋਹਣੀ ਬੋਲੀ ਸਿਖਾਤੀ ਉਹਨਾਂ ਨੇ,
3: ਤੇਗ ਦੀਦੀ ਤੇ ਬੜੀ ਗੁੱਡ ਦੀਦੀ ਆ,
4: ਹਾਂਜੀ
2: ਥੈਂਕ ਯੂ
3: ਨਾਈਸ
4: ਥੈਂਕ ਯੂ,
2: ਕਰਾ ਦੋ ਗੱਲ
4: ਤੇਗ ਦੀਦੀ ਨਾਲ ਗੱਲ ਕਰ ਲੋ,
2: ਹਾਂਜੀ ਕਰਾ ਦੋ ਕਰਾ ਦੋ,
4: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
2: ਸਤਿ ਸ਼੍ਰੀ ਅਕਾਲ
3: ਤੇਗ ਦੀਦੀ ਜੀ, ਕਿੱਦਾਂ ਹਾਲ ਚਾਲ?
4: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
3: ਸਾਡਾ ਹਾਲ ਵਧੀਆ, ਕੀ ਕਰਦੇ ਸੀ?
4: ਮੈਂ ਅੰਬ ਨਾਲ ਬੈਠੀ ਆ ਸੋਫੇ ਤੇ,
3: ਓਕੇ
4: ਅਜੇ ਮੰਮੀ ਰੈਡੀ ਹੁੰਦੀ ਆ ਸਾਰਾ ਕੁਛ ਪਾ ਕੇ ਪੂ ਕੇ ਫੇਰ ਚੱਲਦੇ
3: ਆ, ਹਜੇ ਮੰਮਾ ਰੈਡੀ ਹੁੰਦੇ ਆ ਤੇ ਪਾ ਕੇ ਪੂ ਕੇ
2: ਪਾ ਕੇ
4: ਹਾਂਜੀ
2: ਓਕੇ
3: ਓਕੇ ਸਹੀ ਆ,
2: ਠੀਕ ਤੁਸੀਂ ਪਾ ਕੇ ਪੂ ਬਾ ਪੂ ਲਿਆ
3: ਪਾਕੇ ਬੁਕੇ ਕਰ ਲਿਆ ਤੁਸੀਂ?
4: ਹਾਂਜੀ
2: ਓਕੇ,
3: ਸ਼ੂਜ਼ ਤੇ ਪਾਏ ਨਹੀਂ ਅਜੇ,
4: ਸਾਰਾ ਕੁਝ ਕਰ ਲਿਆ ਪਰ ਮੰਮੀ ਬਾਚੋ ਰੈਡੀ ਹੁੰਦੀ ਆ,
2: ਓਕੇ
3: ਤੇ ਤੁਸੀਂ ਸ਼ੂਜ਼ ਤੇ ਪਾਏ ਨਹੀਂ ਹਲੇ?
4: ਮੰਮਾ ਬ੍ਰੈਕਫਾਸਟ ਪਹਿਲਾ ਕਾ
2: ਬਣਾ ਲੈਂਦੇ ਆ,
4: ਖਾਂਦੇ ਹੁੰਦੇ ਆ,
2: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ,
3: ਫੇ ਤਾਂ ਠੀਕ ਆ,
2: ਨਾਈਸ, ਮੈਂ ਤੇ ਬਾਅਦ ਚ ਖਾਣਾ ਹੁੰਦਾ ਵਾਂ ਬ੍ਰੈਕਫਾਸਟ, ਹਾਂ ਜਦੋਂ ਬ੍ਰੇਕਫਾਸਟ ਪਹਿਲਾਂ ਕਰ ਲਈਏ ਨਾ, ਫਿਰ ਜਦੋਂ ਬੂਟ ਪਾਉਣ ਲੱਗੀ ਦਾ ਨਾ, ਤਸਮੇ ਬੰਦ ਕਰਨ ਲੱਗੀ ਦੇ, ਤੇ ਫਿਰ ਬਾਹਰ ਨੂੰ ਹੋਣ ਪੈਂਦਾ,
3: ਫਿਰ ਤੁਸੀਂ ਤਸਮਿਆਂ ਵਾਲੇ ਬੂਟ ਨਾ ਲਓ,
2: ਹਾਂ ਜਾਂ ਫਿਰ ਦੂਜੇ, ਫਿਰ ਉਦਣ ਫਿਰ ਦੂਜੇ ਪਾ ਲਈਦੇ ਨਾ ਜਦੋਂ ਪਹਿਲਾਂ ਖਾਧਾ ਜਾਵੇ, ਥੈਂਕ ਯੂ, ਤੇ ਕੀ ਸੁਣਾਓਗੇ?
4: ਓਕੇ ਜਿਹੜੀ ਚੀਜ਼ ਹੁੰਦੀ ਆ ਜਿਹੜੀ ਤੁਸੀਂ ਵੱਧ ਤੁਹਾਡਾ ਹੁੰਦਾ ਪਰ ਦੂਜੇ ਵੱਧ
3: ਵਰਤਦੇ ਆ,
4: ਹਾਂਜੀ
2: ਅੱਛਾ ਤੁਹਾਡੀ ਹੁੰਦੀ ਆ ਪਰ ਦੂਜੇ ਵੱਧ ਵਰਤ ਲੈਂਦੇ ਆ,
4: ਹਾਂਜੀ
3: ਮੈਨੂੰ ਨੀ ਆਉਂਦਾ,
2: ਤੁਹਾਡੀ ਹੁੰਦੀ ਆ ਚੀਜ਼ ਪਰ ਦੂਜੀ ਵੱਧ ਵਰਤਦੇ ਆ, ਚਾਰਜਰ
4: ਨਹੀਂ,
2: ਫੋਨ ਚਾਰਜਰ
4: ਨਹੀਂ, ਤੁਸੀਂ ਵੀ ਵਰਤਦੇ ਹੁੰਦੇ ਹੋ ਬਦੂ ਤੇ ਸਾਰੇ ਵਰਤਦੇ ਹੁੰਦੇ ਨੇ ਪਰ ਤੁਹਾਡੀ ਪਰ ਸਾਰੇ ਦੀ ਹੁੰਦੀ ਆ ਚਾਰਜਰ
2: ਫੈਮਿਲੀ
4: ਦੇ ਵਿੱਚ, ਇੱਕ ਬੰਦੇ ਦਾ ਨਹੀਂ ਹੁੰਦਾ, ਇੱਕ ਚਾਰਜਰ ਸਾਰੇ ਦਾ ਹੁੰਦਾ,
2: ਆਪਾਂ ਹੀ ਵਰਤਦੇ ਆ ਤੇਗ, ਤੁਸੀਂ ਥੋੜੀ ਕਹਿੰਦੇ ਹੋ ਆਪਣੇ ਆਪ ਨੂੰ,
4: ਯੁਵਰਾਜ
2: ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ ਸਤਿ ਸ੍ਰੀ ਅਕਾਲ ਯੁਵਰਾਜ।
4: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
3: ਸਤਿ ਸ੍ਰੀ ਅਕਾਲ ਯੁਵਰਾਜ, ਰੈਡੀ ਹੋ?
4: ਹਾਂਜੀ,
3: ਅੱਜ ਤਾਂ ਲੱਗਦੇ ਸੀ ਰੈਡੀ, ਇੱਕ ਹਾਕ ਤੇ।
2: ਅੱਛਾ, ਮੈਨੂੰ ਲੱਗਾ ਤੁਸੀਂ ਕਹਿੰਦੇ ਡੈਡੀ ਹੋ, ਉਹ ਕਹਿੰਦਾ ਹਾਂ।
3: ਨਹੀਂ ਰੈਡੀ।
2: ਅੱਛਾ ਰੈਡੀ ਕਿਆ? ਓਕੇ, ਮੈਂ ਕਹਾ ਯੁਵਰਾਜ ਕਿਦਾਂ ਡੈਡੀ ਆ?
3: ਸੱਚੀ
2: ਹੈ ਯੁਵਰਾਜ?
4: ਹਾਂਜੀ,
2: ਡੈਡੀ ਹੋ?
4: ਨਹੀਂ,
2: ਮੈਨੂੰ ਤਾਂ ਰੈਡੀ ਸੁਣਿਆ। ਅੱਛਾ ਰੈਡੀ ਸੁਣਿਆ, ਓਕੇ ਓਕੇ, ਠੀਕ ਆ। ਕੀ ਸੁਣਾਓਗੇ ਫਿਰ ਰੈਡੀ?
4: ਇੱਕ ਚੁਟਕਲਾ ਵਾ, ਪਰ ਇਹ ਮੋਰ ਇਹ ਜ਼ਿਆਦਾਤਰ ਤਾਂ ਬਜਾਰਤੀ ਆ।
2: ਅੱਛਾ ਅੱਛਾ, ਚੁਟਕਲਾ ਵਾ ਪਰ ਬਜਾਰਤੀ ਆ, ਓਕੇ।
4: ਇੱਕ ਵਾਰੀ ਤੁਸੀਂ ਖਾਲੀ ਪੇਟ ਕਿੰਨੇ ਬਨਾਨਾ ਕੇਲੇ ਖਾ ਸਕਦੇ ਹੋ?
2: ਖਾਲੀ ਪੇਟ ਕਿੰਨੇ ਬਨਾਨੇ ਖਾ ਸਕਦੇ ਹੋ? ਹੈ,
3: ਇਹ ਤਾਂ ਡਿਪੈਂਡ ਕਰਦਾ ਵੀ ਕਿੰਨੀ ਕੁ ਭੁੱਖ ਲੱਗੀ ਹੈ, ਕਿੰਨਾ ਕੁ ਪੇਟ ਖਾਲੀ ਆ।
2: ਖਾਲੀ ਪੇਟ ਬਨਾਨਾ ਤੇ ਫੋਨ ਕੱਟ ਗਿਆ ਭਾਈ, ਤੁਸੀਂ ਦੁਬਾਰਾ ਕਰ ਲਿਓ ਪਲੀਜ਼। ਮੇਰੇ ਕੋਲੋਂ ਗਲਤੀ ਨਾਲ ਯੁਵਰਾਜ ਕੱਟ ਗਿਆ ਤੁਹਾਡਾ, ਤੇ ਤੁਸੀਂ ਦੁਬਾਰਾ ਕਰ ਲਓ ਤੁਸੀਂ ਜਲਦੀ ਜਲਦੀ। ਤੇ ਹਾਂਜੀ, ਖਾਲੀ ਪੇਟ ਬਨਾਨਾ
3: ਆ ਗਏ ਨੇ।
2: ਹਾਂ ਦੱਸੋ, ਤੁਸੀਂ ਦੱਸੋ ਪਹਿਲਾਂ, ਤੁਸੀਂ ਦੱਸੋ ਪਹਿਲਾਂ, ਖਾਲੀ ਪੇਟ ਕਿੰਨੇ ਬਨਾਨੇ ਖਾ ਸਕਦੇ ਹੋ? ਜੇ ਤੇ ਇੱਥੋਂ ਵਾਲੇ ਹੋਣ ਵੱਡੇ ਵੱਡੇ ਤੇ ਫਿਰ ਇੱਕੋ ਹੀ ਖਾਧਾ ਜਾਂਦਾ ਹੈ ਨਾ।
3: ਪਰ ਡਿਪੈਂਡ ਕਰਦਾ ਢਿੱਡ ਕੀ ਦਾ।
2: ਆਹੋ, ਇਹ ਵੀ ਗੱਲ ਹੈਗੀ, ਜੇ ਜਸਵਾਲਾ ਅੰਕਲ ਹੋਣ ਤੇ ਫਿਰ ਉਹ ਤੇ ਇੱਕ ਦਰਜਨ ਖਾ ਸਕਦੇ ਆ। ਤੇ ਜੇ ਹੋਵੇ ਆਪਣਾ ਯੁਵਰਾਜ, ਤੇ ਯੁਵਰਾਜ ਆਈ ਥਿੰਕ ਖਾਲੀ ਪੇਟ ਨਹੀਂ, 2 ਤੇ ਖਾ ਹੀ ਲਊਗਾ।
3: ਖਾ ਲਊਗਾ,
2: ਟੂ ਖਾ ਲਊਗਾ। ਕਿਉਂ ਯੁਵਰਾਜ?
3: ਕਾਫੀ ਟਾਈਮ ਹੋ ਗਿਆ ਨਾ ਯੁਵਰਾਜ ਨੂੰ ਮੈਂ ਦੇਖਿਆ ਨੀ।
4: ਹਾਂਜੀ ਅੰਕਲ ਜੀ, ਤੁਸੀਂ ਇੱਕ ਦਰਜਨ ਆਨਸਰ ਦਿੱਤਾ।
2: ਹਾਂਜੀ
4: ਆਂਟੀ, ਤੁਸੀਂ ਕੀ ਦਿੰਨੇ ਆਨਸਰ?
3: ਮੈਂ ਕਹਿੰਨੀ ਆ ਡਿਪੈਂਡ ਕਰਦਾ ਢਿੱਡ ਕੀ ਦਾ।
2: ਆਂਟੀ ਡਿਪਲੋਮੈਟਿਕ ਆਨਸਰ ਦੇ ਰਹੇ
4: ਨਹੀਂ, ਥੋੜਾ ਢਿੱਡਾ।
2: ਹਾਂ ਤੁਹਾਡਾ ਢਿੱਡਿਆ, ਓਕੇ। ਅੱਛਾ, ਆਪਣੇ ਆਪਣੇ ਢਿੱਡ ਬਾਰੇ ਆ?
3: ਓਕੇ,
2: ਆਪਣੇ ਆਪਣੇ ਢਿੱਡ। ਫਿਰ ਮੇਰੇ 2 ਕਿ ਲਾ ਲਾ ਭਾ।
3: ਇੱਕ ਇੱਕ ਹੋਣਾ, ਮੈਂ ਤਾਂ ਇੱਕ ਖਾ ਸਕਦੀ ਆ।
2: ਹਾਂ ਆਂਟੀ ਇੱਕ ਖਾ ਸਕਦੇ ਆ।
4: ਆਂਟੀ ਦੇ ਜਵਾਬ ਸਹੀ ਆ, ਕਿਉਂਕਿ ਜੇ ਤੁਸੀਂ ਇੱਕ ਬਨਾਨਾ ਖਾਓ ਫਿਰ ਤੁਹਾਡਾ ਪੇਟ ਤਾਂ ਖਾਲੀ ਰਿਹਾ ਹੀ ਨਹੀਂ।
2: ਉਹ ਤਾਂ ਫਿਰ ਇੱਕ ਇੱਕ ਚੱਕੀ ਨਾਲ ਹੀ ਹੋ ਜਾਣਾ ਬਫਰ। ਫਿਰ ਦੇਖੋ ਦੰਦੀ ਹੋਣੀ
3: ਬਾਈਟ। ਹਾਂ ਲੈ ਕੇ ਤੇ ਉਹ ਤਾਂ ਭਰ ਜਾਣਾ ਢਿੱਡ, ਹੈ ਨਾ।
4: ਲੇਕਿਨ ਮੈਂ ਇਹ, ਕਿਉਂਕਿ ਮੈਂ ਇਹ ਪੁੱਛਿਆ ਸੀ ਵੀ,
2: ਮੇਰਾ ਸਵਾਲ ਮੇਰੀ ਬੁਝਾਰਤ ਤੇ ਮੇਰਾ ਆਨਸਰ, ਇਹੋ ਗੱਲ ਹੈ ਨਾ। ਕਿੰਨੇ ਕੇਲੇ ਖਾ ਲਏ ਨੇ ਸਵੇਰੇ ਸਵੇਰੇ?
4: ਕੁਛ
3: ਨੀ ਖਾਦਾ ਕਿ ਅੱਜ ਨੀ ਖਾਦਾ?
4: ਨਹੀਂ ਨਹੀਂ, ਕੇਲੇ ਨੀ ਖਾਦੇ, ਕੇਲੇ ਨੀ ਇਹਨੂੰ ਪਸੰਦ। ਕਦੇ ਕਦੇ ਇਹਨੂੰ ਧੱਕੇ ਨਾਲ ਖਵਾਉਣਾ ਪੈਂਦਾ ਵੀ ਖਾ ਲਾ ਖਾ ਲਾ ਖਾ ਲਾ।
3: ਬਜ਼ਾਰਤਾਂ ਦੇ ਵਿੱਚ ਇਹ ਲੈ ਕੇ ਆਉਣ ਲੱਗਾ।
2: ਕੀ ਲਿਆਏ ਅੱਜ ਯਸ਼ਕਾ?
4: ਇੱਕ ਚੁਟਕਲਾ।
3: ਓਕੇ,
4: ਪਤੀ ਪਤਨੀ ਦੀ ਲੜਾਈ ਹੋ ਰਹੀ ਹੁੰਦੀ ਆ, ਤੇ ਪਤਨੀ ਗੁੱਸੇ ਚ ਆ ਕੇ ਕਹਿੰਦੀ ਕਹਿੰਦੀ ਜੇ ਮੈਂ ਰਾਕਸ਼ਸ ਨਾਲ ਵਿਆਹ ਕਰਾ ਲੈਂਦੀ ਨਾ, ਮੈਂ ਉੱਥੋਂ ਤਾਂ ਸੁਖੀ ਰਹਿਣਾ ਸੀਗਾ। ਪਤੀ ਹੱਸਦਾ ਹੱਸਦਾ ਕਹਿੰਦਾ ਪਗਲੀ, ਜੇ ਖੂਨ ਦੇ ਰਿਸ਼ਤਿਆਂ ਚ ਨਾ ਵਿਆਹ ਨੀ ਹੁੰਦੇ।
2: ਕਿੱਥੇ ਗਈਆਂ ਕੁੜੀਆਂ? ਅਨਾਹਤ ਤੁਸੀਂ? ਅੱਛਾ ਕੱਟਿਆ ਗਿਆ ਤੁਹਾਡਾ, ਓਕੇ। ਸਤਿ ਸ੍ਰੀ ਅਕਾਲ ਅਸੀਸ ਕੌਰ।
4: ਸਤਿ ਸ੍ਰੀ ਅਕਾਲ ਜੋਤ ਅੰਕ ਜੀ ਦੇ ਸਟੂਡੈਂਟ ਜੀ।
2: ਸਤਿ ਸ੍ਰੀ ਅਕਾਲ
3: ਅਸੀਸ, ਕਿੱਦਾਂ ਹਾਲ ਚਾਲ? ਗੁੱਡ ਮਾਰਨਿੰਗ ਟੀਚਰ, ਹਾਓ ਆਰ ਯੂ?
2: ਹੈ ਤੁਹਾਨੂੰ ਚੇਤਾ ਆ?
4: ਤੁਸੀਂ ਕਿਵੇਂ ਹੋ?
3: I am good.
4: ਤੁਸੀਂ ਕਿਵੇਂ ਹੋ?
3: I am good. How are you?
4: ਮੈਂ ਠੀਕ ਹਾਂ।
2: ਓਏ, ਉਹ ਤੁਹਾਡੇ ਟੀਚਰ, ਤੁਹਾਡੇ ਸਟੂਡੈਂਟ ਨੂੰ ਤੇ ਸਾਰਾ ਕੁਝ ਯਾਦ ਹੈ।
4: ਤੁਸੀਂ ਐ ਕਿਉਂ ਬੋਲਦੇ? ਗੁੱਡ ਮਾਰਨਿੰਗ ਛੱਡ ਦਿਓ।
2: ਅੱਛਾ ਉਦਾਂ ਗੁੱਡ ਮਾਰਨਿੰਗ ਛੱਡ ਦੋ।
3: ਸਤਿ ਸ੍ਰੀ ਅਕਾਲ ਟੀਚਰ, ਕਿੱਦਾਂ ਹਾਲ ਚਾਲ?
4: ਠੀਕ
2: ਹੈ। ਆ ਠੀਕ।
3: ਕੀ ਕਰਦੇ ਸੀ ਟੀਚਰ ਅੱਜ? ਛੁੱਟੀ ਕਾਤੇ ਨਹੀਂ ਕੀਤੀ?
4: ਨਹੀਂ, ਮੇਰੇ ਅੱਜ ਮੇਰੇ ਵੀਰੇ ਦੇ ਐਕਸਕਰਸ਼ਨ ਹੈ, ਕੱਲ ਨੂੰ ਮੇਰੀ ਐਕਸਕਰਸ਼ਨ ਹੈ।
3: ਕਿੱਥੇ ਜਾਣਾ ਟੀਚਰ ਜੀ ਤੁਸੀਂ?
4: ਮੈਂ ਜਾਣਾ ਮਨੂਆ ਫਾਰਮ।
3: ਓ ਵਾਹ,
2: ਉਹ ਕੀ ਹੁੰਦਾ ਵਾ ਸੀਸ?
3: ਤੁਸੀਂ ਮਿਲਕ ਵੀ ਕਰ ਸਕਦੇ ਹੋ, ਕੱਢ ਸਕਦੇ ਉਹਨਾਂ ਦਾ,
2: ਚੋ ਸਕਦੇ ਹੋ।
3: ਹੋਰ ਕੀ, ਮੈਂ ਕਿਹਾ ਇਹਨੂੰ ਪਤਾ,
2: ਮਿਲਕ ਕੱਢ ਸਕਦੇ ਹੋ,
3: ਮੈਂ ਕਿਹਾ ਇਹਨੂੰ ਸਮਝਾ ਦਵਾਂ। ਪਰ ਫੋਟੋ ਤਾਂ ਕਰ ਖਿੱਚਦੇ ਆ,
2: ਉਹ ਦਾ ਹੱਥ ਲਾ ਕੇ
3: ਖਿੱਚਦੇ। ਮੈਨੂੰ ਲੱਗਾ ਕਿ
4: ਤੇ ਇੱਕ ਆ ਰੂਲ ਹੈਗਾ ਵੀ ਤੁਸੀਂ ਜਿਹੜੀ ਰਬਿਸ਼ ਹੋ ਸੋਡੀ ਬਿਨ ਚ ਸਿੱਟੋ, ਜਾਂ ਤਾਂ ਆਪਦੇ ਲੰਚ ਬਾਕਸ ਸਿੱਟੋ। ਪਤਾ ਨੀ ਲੱਗਦਾ, ਓਹਨਾ ਨੂੰ ਲੱਗਦਾ ਬਈ ਉਹ ਫੂਡ ਹੈ, ਕਿਉਂਕਿ ਉਹ ਕਿਹੜਾ ਹਿਊਮਨਸ ਹੈ।
2: ਫਿਰ ਉਹਨਾਂ ਨੂੰ ਪਤਾ ਨੀ ਲੱਗੂਗਾ ਨਾ,
3: ਹਿਊਮਨਸ ਨੂੰ ਪਤਾ ਲੱਗਦਾ ਸੀ ਅਸੀਂ ਕੀ ਖਾਣਾ,
4: ਖਾ ਜਾਣਗੇ ਉਹ ਬਾੜੇ ਸਿੱਕ ਹੋਣਗੇ।
3: ਹਾਂ, ਫਿਰ ਢਿੱਡ ਵਿੱਚ ਚਲ ਜਾਊਗਾ ਉਹਨਾਂ ਦੇ। ਇਹ ਗੱਲ ਤਾਂ ਠੀਕ ਆ,
4: ਸਾਨੂੰ ਬਿਨ ਚ ਸਿੱਟਣਾ ਪੈਂਦਾ।
2: ਬੜੀ ਸਿਆਣੀ ਆ ਕੁੜੀ। ਹਾਂ,
3: ਫਿਰ ਕੱਲ ਨੂੰ ਤਾਂ ਨਹੀਂ ਤੁਸੀਂ ਫੋਨ ਕਰਦੇ?
4: ਮੈਨੂੰ ਜ਼ੂ ਦਾ, ਮੈਨੂੰ ਮਨੂਆ ਫਾਰਮ ਦਾ ਸਾਰਾ ਪਤਾ, ਕਿਉਂਕਿ ਅਸੀਂ ਕੱਲ ਉਹਦੀ ਬੁੱਕ ਦੇਖੀ ਸੀ ਵੀ ਅਸੀਂ ਕੀ ਕਰਾਂਗੇ।
3: ਓਕੇ, ਫਿਰ ਤੁਸੀਂ ਜਦੋਂ ਕੱਲ ਕਰਕੇ ਆਉਂਗੇ ਫਿਰ ਅਗਲੇ ਟਿਊਜ਼ਡੇ ਦੱਸਿਓ, ਪਹਿਲਾਂ ਨਾ ਦੱਸ ਦਿਓ, ਥੋੜਾ ਜਿਹਾ ਪਹੁੰਚਾ ਲਿਓ। ਫਿਰ ਸੌਖਾ ਆਂਟੀ ਜੇ ਕੱਲ ਪਰਸੋਂ ਨੂੰ ਬਿਜ਼ੀ ਹੋਏ ਤੇ ਫਿਰ ਪਤਾ ਨਹੀਂ ਲੱਗਣਾ ਕੀ ਕੀਤਾ ਸੀ ਇਸਨੇ।
4: ਨਹੀਂ, ਮੈਂ ਤੁਹਾਨੂੰ ਦੱਸ ਦੂ ਟਿਊਜ਼ਡੇ ਨੂੰ।
3: ਓਕੇ ਠੀਕ ਆ,
4: ਸਾਰਾ ਕੁਝ ਬਹੁਤ ਚੀਜ਼ਾਂ ਯਾਦ ਹਨ ਮੈਨੂੰ ਤਾਂ ਹਜੇ ਸਟਿਲ ਯਾਦ ਆ ਜਦੋਂ ਅਸੀਂ ਸਾਡੀ 7 ਸੀਟਰ ਵਾਲੀ ਗੱਡੀ ਵੇਚੀ ਸੀ।
2: ਹਾਂ, ਕਿੰਨੇ ਦੀ ਵੇਚੀ ਸੀ ਸੀ?
4: ਸੋਹਣੀ
2: ਗੱਡੀ ਸੀ ਇਹਨਾਂ ਦੀ,
3: ਬੇਚ ਕਾਤੇ ਦਿੱਤੀ?
2: ਤੁਸੀਂ ਕਿਉਂ ਵੇਚਤੀ? ਉਹ ਤੁਹਾਨੂੰ ਪਸੰਦ ਨਹੀਂ?
3: ਤੇ ਚਾਰ ਜਣੇ ਮੈਨੂੰ ਲੱਗਦਾ,
4: ਮੈਨੂੰ ਪਸੰਦ ਸੀ ਬਟ ਮੰਮਾ ਕਿਸੇ ਨੂੰ ਚਾਹੀਦਾ ਸੀ ਤਾਂ ਉਹ ਵੇਚਣੀ ਪਈ।
2: ਓਕੇ ਓਕੇ, ਗੁੱਡ। ਤੇ ਕੀ ਸੁਣਾਉਂ?
4: ਸਾਡੇ ਕੋਲ ਦੋ ਆਲਰੇਡੀ ਸੀਗੇ ਬਟ ਮੈਨੂੰ ਤਾਂ ਬਾਹਰੀ ਵਧੀਆ ਲੱਗੀ ਸੀ, ਉਹ ਚ 7 ਸੀਟਰ ਸੀ।
2: ਨਾਲੇ ਉਹ ਚ ਲੱਤਾਂ ਖੁੱਲੀਆਂ ਡੁੱਲੀਆਂ ਆ ਜਾਂਦੀਆਂ,
3: ਪਿੱਛੇ ਵਾਲੀਆਂ ਜਿਹੜੀਆਂ ਹੁੰਦੀਆਂ ਸੀਟਾਂ ਦੋ ਉੱਥੇ ਬਹਿੰਦੇ ਸੀਗੇ, ਤੁਹਾਡੀ ਲੱਤਾਂ ਫਿੱਟ ਹੋ ਜਾਂਦੀਆਂ ਸੀ। ਉਹ ਫਿਰ ਹੁਣ ਮੰਮਾ ਨੇ ਤਾਂ ਵੇਚਤੀ ਹੋਣੀ ਆ ਵੀ ਅਸੀਸ ਵੱਡੀ ਹੋ ਗਈ, ਗਾਂ ਗਾਂ ਇੰਨੀਆਂ ਲੱਤਾਂ ਵੱਡੀਆਂ ਹੋਣੀਆਂ ਨਾ ਤਾਂ ਫਿੱਟ ਨੀ ਹੋਣੀਆਂ।
4: ਤੁਸੀਂ
2: ਟੀਚਰ ਨੂੰ ਵੀ ਲੈ ਕੇ ਦਊਗੀ ਬੀਵਾਈਡੀ,
3: ਤੁਹਾਨੂੰ ਵੀ ਲੈ ਕੇ ਦਊਗੀ,
2: ਵੀ ਲੈ ਕੇ ਦਊਗੀ।
3: ਨਹੀਂ, ਮੈਂ ਤਾਂ ਮਰਸੀਡੀਜ਼ ਲਊਂਗੀ।
2: ਹਾਏ
3: ਨਾ ਨਾ, ਬੀਵਾਈਡੀ ਤੇ ਨਹੀਂ ਮੈਂ ਲੈਂਦੀ, ਉਹ ਤਾਂ ਹੈਗੀ ਮੇਰੇ ਕੋ, ਮੈਂ ਤਾਂ ਮਰਸੀਡੀਜ਼ ਲਊਂਗੀ।
2: ਸੁਣਾਓਗੇ ਫਿਰ
3: ਐਵੇਂ ਤੁਸੀਂ ਪੈਸੇ ਖਰਚੇ ਮੈਂ ਤੁਹਾਨੂੰ ਦੱਸਾਂ
4: ਚਲੋ ਦੱਸੋ ਦੱਸੋ
2: ਹਾਂਜੀ ਦੱਸੋ ਦੱਸੋ ਤੁਸੀਂ ਦੱਸੋ ਤੁਸੀਂ ਸੁਣਾਉਣਾ ਕਿ
3: ਤੁਸੀਂ ਸੁਣਾਉਣਾ ਕਿ ਅਸੀਂ ਸੁਣਾਈਏ
4: ਬੋਲੀ ਸੁਣਾਉਂਗੀ
3: ਹਾਲਣ ਦੋ ਵੇ
4: ਪੱਚੀ ਆਖੂਹਾਂ ਦਾ ਪਾਣੀ ਪੀਨੀ ਆ ਨਤਾਰ ਕੇ ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ
2: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਨਾ ਨਾ ਨਾ ਨਾ ਨਾ ਰੇ
3: ਨਾ ਰੇ ਨਾ ਰੇ ਨਾ ਨਾ ਨਾ ਨਾ ਨਾ
2: ਓਕੇ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਬਾਏ ਨੈਕਸਟ ਸਾਡੇ ਨਾਲ ਨੇ ਸਰਦਾਰ ਜੀ ਅੱਜ ਸਰਦਾਰ ਜੀ ਨੂੰ ਵਾਰੀ ਪਹਿਲਾਂ ਦੇਣੀ ਆਪਾਂ ਸਰਦਾਰ ਜੀ ਕੱਲ ਕਿੱਥੇ ਚਲ ਗਏ ਵਧੀਆ ਕੱਲ ਕਿੱਥੇ ਚਲ ਗਏ ਸੀ ਯਾਰ ਅੱਛਾ ਸੁੱਤੇ ਸੀ
4: ਜਾਗਦੇ ਪਏ ਸੀ
2: ਅੱਛਾ ਤੇ
3: ਫਿਰ ਤੁਸੀਂ ਗੁੱਸੇ ਹੋ ਗਏ ਸੀ
4: ਬਾਹਰ ਵੇਟ ਕਰਦੇ ਪਏ ਸੀ
2: ਅੱਛਾ ਬਾਹਰ ਵੇਟ ਕਰਦੇ ਪਏ ਓਕੇ ਠੀਕ ਆ
3: ਤੇ ਅੱਜ ਪਹਿਲਾਂ ਵਾਰੀ ਲੈ ਲਈ ਹੈ
2: ਹੋਰ ਕੀ
4: ਹਾਂਜੀ
3: ਸਹੀ
2: ਹੋ ਫੇ ਠੰਡ ਠੁੰਡ ਤੇ ਲੱਗਦੀ
4: ਨਹੀਂ
2: ਅੱਛਾ ਕੀ ਲਿਆਇਓ ਫਿਰ
4: ਟ੍ਰੈਫਿਕ ਅਪਡੇਟ
2: ਹਾਂ
4: ਅਪਡੇਟ
2: ਹਾਂਜੀ ਟ੍ਰੈਫਿਕ ਅਪਡੇਟ ਹਾਂਜੀ
3: ਓਹ
2: ਹਾਂਜੀ
4: ਟਨਲ ਤੇ
3: ਓਏ ਟਨਲ
2: ਅੱਛਾ ਟਨਲ ਤੇ ਹਾਂਜੀ ਕੀ ਹੋਇਆ
4: ਐਕਸੀਡੈਂਟ
2: ਓਏ
3: ਓਏ
2: ਕੀ ਹੋਇਆ ਕਾਹਦਾ ਐਕਸੀਡੈਂਟ ਹੋਇਆ
4: ਕਸੂਰ
2: ਕਿਹਦਾ ਸੀ
3: ਬਲੂ ਗੱਡੀ ਵਾਲੇ ਦਾ ਕਿ ਟਨਲ ਦਾ
2: ਬਲੂ ਗੱਡੀ ਦਾ ਬੜੀ ਤੇਜ ਫੋਨ ਵੇਂਦਾ ਸੀ ਬਲੂ ਗੱਡੀ ਵਾਲਾ
4: ਸਰਦਾਰ
2: ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਇੰਟੈਲੀਜੈਂਟ ਇੰਟੈਲੀਜੈਂਟ
3: ਸਰਦਾਰ ਜੀ ਰਿਪੋਰਟਰ
2: ਯੈਸ
3: ਹੈ ਨਾ
2: ਸਰਦਾਰ ਜੀ ਫਿਰ ਕੀ ਲਿਆਇਓ ਅੱਜ ਕੀ ਸੁਣਾਓਗੇ
4: ਇੱਕ ਬੋਲੀ
2: ਹਾਂਜੀ
3: ਓਕੇ
4: ਬੇਲੀ ਲੀਸ ਦੰਦ ਕਲੀਸ ਕੋਟੇ ਜਾ ਕੇ ਆਟਾ ਪੀਸਤੀ ਨੂੰ ਕੋਈ ਬਲਾਦਾ ਦੀ ਤੇਲੀ ਵੀ ਕੱਟੀ
2: ਓਏ ਕੱਟੀ
3: ਓਏ ਇਹ ਬੋਲੀ ਤਾਂ ਮੈਂ ਪਹਿਲੀ ਵਾਰ ਸੁਣੀ ਆ
4: ਅੱਜ ਦੀ ਛੋਟੀ ਦੀਦੀ
2: ਅੱਛਾ ਅੱਜ
3: ਵੱਡੀ ਦੀਦੀ ਛੋਟੀ ਦੀਦੀ ਦੋਨਾਂ ਨਾਲ ਕੱਟੀ
2: ਅੱਛਾ ਅੱਜ ਦੋਵਾਂ ਨਾਲ ਹੀ ਕੱਟੀ ਆ
4: ਹਾਂਜੀ
2: ਕੁੜੀਆਂ ਕਰਦੀਆਂ ਖਰਾਬ ਮੈਂ ਕੱਲ ਕਿਹਾ ਸੀ ਤਵਨੀਤ ਨੂੰ ਮੈਂ ਕਿਹਾ ਮੈਂ ਚੀਂ ਚੀਂ ਕਰ ਦੇਣੀ ਆ ਤੂੰ ਵੀਰ ਜੀ ਨੂੰ ਵਾਰੀ ਨੀ ਦਿੰਦੀ
3: ਡਾਇਨਾਸੌਰ
2: ਟਰੱਕ ਖਲੋਤਾ ਸੀ ਬਾਹਰ
3: ਉਹ ਹੋ ਸਕਦਾ
2: ਗੱਡੀ ਚੈੱਕ ਕਰਨ ਗਿਆ
3: ਗੱਡੀ ਹੈਗੀ ਆ
2: ਸਵੇਰੇ ਸਵੇਰੇ ਗੱਡੀ ਦੇ ਉੱਤੇ ਪਤਾ ਤਰੇਲ ਕਿੰਨੀ ਪਈ ਹੁੰਦੀ ਆ,
3: ਕੱਲ ਤੇ ਮੀਂਹ ਪੈਂਦਾ ਸੀ
2: ਇਨਫੋਰਮੇਸ਼ਨ ਵਾਵਾ ਇਕੱਠੀ ਕਰੀ ਫਿਰਦੇ ਹੋ ਭਰਾ।
3: ਸਾਲੇ ਦਿਨ ਵੀ ਪੈਣਾ ਪੂਰੇ ਸਾਰੇ ਜਿੰਨਾ ਹਫਤਾ ਆ।
2: ਡੱਡੂ ਡਰੈਂਗਾਂ ਕਰਨਗੇ,
3: ਡਰੈਂਗ
4: ਡਰੀਮ
3: ਕਿਥੋਂ ਆਉਂਦੇ ਇੰਨੇ ਤੁਹਾਨੂੰ?
4: ਅਸੀਂ ਉਹਦੀ ਮੂਵੀ ਦੇਖੀ,
3: ਉੱਥੇ ਤਾਂ ਨੀ ਐਕਸੀਡੈਂਟ ਹੋਇਆ ਸੀ ਓਸ਼ਨ ਦੇ ਅੰਦਰ?
2: ਮੱਛੀ ਚ ਵੱਜ ਗਈ ਗੱਡੀ,
3: ਬਲੂ ਗੱਡੀ
4: ਸਪਾਰਕ ਹੋਈ ਸੀ।
2: ਹਾਂ ਸਪਾ ਸਪਾ ਲੈਂਦੀ ਸੀ ਗੱਡੀ।
4: ਬੰਦਾ ਸਵਿਮ ਕਰ ਲਿਆ ਸੀ, ਇੱਕ ਸ਼ਾਰਕ ਗੇਟ ਤੋਂ ਲੰਘਿਆ, ਫਿਰ ਬੰਦਾ ਨੂੰ ਦੇਖਿਆ ਉਹ ਕੀ ਸੀ, ਫਿਰ ਉਹ ਸ਼ਾਰਕ ਸੀ।
2: ਹਾਂ ਉਹ ਵੇਖਿਆ ਜਿਹੜੀ ਮੱਛੀ ਉਹਦੇ ਵਿੱਚ ਗਾਣੇ ਦੇ ਵਿੱਚ ਮੱਛੀ ਜਿਹੜੀ ਆਈ ਸੀ ਉਹਦੇ ਆਈਬ੍ਰੋ ਸੋਖਾ ਆਂਟੀ ਨੇ ਕੀਤੇ ਸੀ।
4: ਹਾਂਜੀ ਉਹਦੇ ਚੈਸ਼ ਦੀ ਹੈਗੇ
2: ਉਹਦੀ ਉਹਦੀ ਇਹਨਾਂ ਨੇ ਗੁੱਤ ਬਣਾ ਕੇ ਦਿੱਤੀ ਸੀ।
3: ਸਾਸਰੀਕਾਲ ਜੀ, ਇਹਨੇ ਕੀ ਖਾਦਾ ਅੱਜ?
4: ਦਲੀਆ
3: ਖਾਈਆ ਸੀ ਵੀਰ ਜੀ, ਘਰ ਜਾ ਕੇ ਅੱਜ।
2: ਵੈਰੀ ਗੁੱਡ, ਦਲੀਆ ਜਿੰਦਾਬਾਦ। ਤੁਸੀਂ ਕੀ ਖਾਦਾ ਕੁੜੀਓ?
4: ਦਲੀਆ।
2: ਤੁਸੀਂ ਵੀ ਦਲੀਆ ਖਾ ਲਿਆ?
3: ਇਹਨਾਂ ਦਾ ਦਲੀਆ ਥੋੜਾ ਸਲੋ।
2: ਤੇ ਦਲੀਆ ਤੇ ਉਹ ਖਾ ਗਿਆ, ਫਿਰ ਤੁਸੀਂ ਕਿਦਾਂ ਖਾ ਲਿਆ? ਜਿਹੜਾ ਬਚਿਆ ਪਾਪਾ ਨੇ ਖਾਣਾ,
4: ਮੈਂ ਥੋੜਾ ਜਿਹਾ ਹੋਰ ਲਿਆ ਸੀ, ਬਿਲਕੁਲ ਮੈਂ ਥੋੜਾ ਲਿਆ ਪਹਿਲਾਂ।
3: ਹਾਈਵੇ ਖਾਣਾ ਉਹਨਾਂ ਨੇ, ਤਾਂ ਕਰਕੇ ਉਹਨਾਂ ਨੇ ਕਿਸੇ ਨੂੰ ਨਾ ਮਰੁੰਡਾ ਪਸੰਦ ਹੋਣਾ ਤੇ ਉਹਨਾਂ ਨੇ ਨਾਂ ਰੱਖ ਤਾ
2: ਗੋਰਿਆਂ ਦੇ ਨਾਂ ਤੇ ਰੱਖ ਛੱਡਿਆ ਮਰੁੰਡਾ। ਗਲਤ ਗੱਲ ਹੈ,
3: ਹੈ ਨਾ?
4: ਜਿਹਨੂੰ ਮਿੱਠਾ ਪਸੰਦ ਹੋਣਾ ਉਹਨੇ ਰੱਖਿਆ ਹੋਣਾ ਨਾਮ ਮਰੁੰਡਾ।
2: ਕੋਈ ਪਤਾ ਨੀ ਉਹਨਾਂ ਮਰੁੰਡੇ ਦੀ ਸੜਕ ਬਣਾਈ ਹੋਵੇ ਤਵਨੀਤ।
3: ਹਾਂ ਮਰੁੰਡਾ ਵੀ ਤਾਂ ਸੜਕ ਵਰਗਾ ਹੀ ਹੁੰਦਾ,
2: ਉਦਾਂ ਦਾ ਹੀ ਹੁੰਦਾ ਵਾ
3: ਮਰੁੰਡਾ ਪਸੰਦ ਆ ਨਾ। ਯਾਦ ਆ ਜਦੋਂ ਮੰਮਾ ਇੰਡੀਆ ਗਏ ਸੀ, ਹਰੇਕ ਦੁਕਾਨ ਤੇ ਜਾ ਕੇ ਮਰੁੰਡਾ ਲਈ ਜਾਂਦੇ ਸੀਗੇ।
2: ਆਹੋ ਉੱਥੇ ਤੇ ਗਿਰੀਆਂ ਵਾਲੇ ਆਉਂਦੇ ਨਾ।
3: ਇੱਥੇ ਜਿਹੜੀ ਸੜਕ ਆ ਨਾ ਉਹਦੀਆਂ ਗਿਰੀਆਂ ਕਾਲੀਆਂ ਹੋ ਗਈਆਂ ਮੈਨੂੰ ਲੱਗਦਾ।
2: ਗੱਡੀਆਂ
4: ਅਸੀਂ ਵੀ ਇੱਥੇ ਤੋਂ ਲੈ ਲੈਂਦੇ ਮੁੰਡਾ MGS ਤੋਂ।
2: ਓ ਇੱਥੇ ਸਵਾਦ ਨਹੀਂ ਪਰ ਆਉਂਦਾ ਹੈ ਨਾ,
3: ਸਿੱਲਾ ਜਿਹਾ ਹੋ ਜਾਂਦਾ ਨਾ।
4: ਇੱਥੇ ਜਾਲੀ ਮਿਲਦੀ,
2: ਜਾਲੀ ਮਰੁੰਡੇ,
3: ਜਾਲੀ
4: ਸਵਾਦ ਮਿਲਦੇ
3: ਮੈਂ ਕਿਹਾ ਤੈਨੂੰ ਕਿਹੜੀ ਜਾਲੀ ਮਿਲਦਾ ਮਰੂੰਡਾ ਜਾਲੀ ਚ ਪਾ ਕੇ ਮਿਲਦਾ ਇਹਨਾਂ
4: ਨੂੰ ਖਾਂਦੀ
3: ਹਾਂਜੀ
4: ਰਜੋਤ ਅੰਕਲ ਮੰਨ ਕੇ ਵਿਆਹ ਕਰਾਉਣ
3: ਰਜੋਤ ਅੰਕਲ ਕੁੱਟ ਖਾਣੀ ਕਰ ਜਾ ਕੇ
2: ਤੇ ਹੁਣ ਕੁੜੀਆਂ ਜ਼ੋਰ ਪਾਈ ਜਾਂਦੀਆਂ ਦੱਸ
3: ਰਣਜੋਤ ਅੰਕਲ ਨੇ
4: ਨਹੀਂ ਰਣਜੋਤ ਅੰਕਲ ਨੇ ਨੀ ਵਿਆਹ ਕਰਾਉਣਾ ਅਮਰੂਦ ਦੇ ਵਿਆਹ ਕਰਾਉਣਾ
3: ਉਹ ਅੱਛਾ ਫੇ ਠੀਕ ਆ ਮੈਂ ਤਾਂ ਫੋਨ ਕਰਨ ਲੱਗੀ ਸੀ ਘਰ
2: ਕਰਾ ਦੋ ਉਹਦੇ ਵਿਚਾਰੇ ਚੋਂ ਸੁੰਡੀ ਨਿਕਲ ਆਈ ਆ ਦਵਾ ਦਾ ਵਿਆਹ ਦੀ ਹਾਂ ਮੈਂ ਕਿਹਾ ਦਵਾ ਦਾ ਵਿਆਹ ਦੀ ਕਾਣਾ ਪੈ ਗਿਆ
3: ਤੇ ਕਾਣਾ ਪੈ ਗਿਆ ਹਨਾ
4: ਹਾਂਜੀ ਤੇ ਰਿਮੈਂਬਰ ਤੂੰ ਸੇ ਅਮਰੂਦ ਨੂੰ ਮੈਜੀਸ਼ੀਅਨ ਬਣਾਣਾ
3: ਭਿੰਡੀ ਦਾ ਮੇਕਅਪ ਕਰਨਾ ਤੇ ਉਹਦੇ ਡੈਂਟਿੰਗ ਪੈਂਟਿੰਗ ਕਰਨੀ ਆ ਬਾਕੀ ਤੇ ਅਸੀਂ ਕੋਈ ਵਾਅਦਾ ਨਹੀਂ
4: ਕੀਤਾ ਭਿੰਡੀ ਦਾ ਮੇਕਅਪ ਕਰਨਾ
3: ਓਕੇ ਓਕੇ
2: ਭਿੰਡੀਆਂ ਦੇ ਕਰਨਾ ਸੁੱਖ ਆਂਟੀ ਨੇ ਬੀਬੀਆਂ ਤੇ ਆਪੇ ਕਰਨ ਲੱਗ ਪਈਆਂ ਆਪਣਾ
3: ਸੁੱਖ ਆਂਟੀ ਨੇ ਭਿੰਡੀ ਦਾ ਸਿਰ ਵੱਢ ਕੇ ਤੇ ਆਪਣੀ ਬਿੰਦੀ ਲਵਣਾ ਲੈਣੀ ਉਹਦੀ ਹਨਾ
2: ਟੋਪਸ
4: ਨਹੀਂ ਉਹਦਾ ਸਿਰ ਨੀ ਵੱਧਣਾ
2: ਉਹਦੇ ਵੱਡਾ ਭਿੰਡੀ ਉਹਨਾਂ ਦੀ
4: ਫਿਰ ਉਹ ਮਰ ਜਾਊਗੀ ਫਿਰ ਵਿਆਹ ਨਹੀਂ ਕਰਾ ਸਕਦੀ
2: ਹੋਰ ਧੀ ਧਿਆਣੀ ਚਲੋ ਕੀ ਸੁਣਾਓਗੇ ਫਿਰ
4: ਇੱਕ ਬੁਜਾਰਤ
2: ਹਾਂਜੀ ਉੱਚੇ ਟਿੱਬੇ ਮਾਸੀ ਵਸੇ ਜਦ ਮੈਂ ਜਾਵਾਂ
3: ਖਿੜ
4: ਖਿੜ ਹੱਸੇ ਬੜੀ ਵਾਰੀ
3: ਸੁਣਾਈ ਜਾਦਾ ਤੈਨੂੰ
4: ਦੱਸਣਾ ਨੀ ਤੁਸੀਂ ਦੱਸਣਾ ਨੀ ਰਜੋਤ
2: ਮੈਂ ਦੱਸਣਾ ਨੀ ਇਹਨੇ ਬੁੱਝ ਲੈਣਾ
4: ਤੁਸੀਂ ਕਾਪੀ ਤੇ
2: ਲਿਖ ਰੱਖ ਲਈਏ
4: ਨਹੀਂ ਕਾਪੀ ਤੇ ਲਾ ਕੇ ਸੁਖਾਂਟੀ ਨੂੰ ਨੀ ਦਿਖਾਣਾ
2: ਨਹੀਂ ਨਹੀਂ ਮਤਲਬ ਹੀ ਕੋਈ ਨਹੀਂ
3: ਸੁਖਾਂਟੀ ਨੂੰ ਤਾਂ ਨਹੀਂ ਦੀਦਾ ਇੰਨੀ ਦੂਰੋਂ
2: ਮਤਲਬ ਹੀ ਕੋਈ ਨਹੀਂ ਸੁਖਾਂਟੀ ਦੀ ਅੱਖਾਂ ਕੋ ਵੈਸੇ ਕਮਜ਼ੋਰ ਹੈ ਪੁੱਤ ਇਹਨਾਂ ਨੂੰ ਨੀ ਪਤਾ ਲੱਗਦਾ
4: ਤੇ ਐਨਕਾ ਲਾ ਲਓ
3: ਮੈਨੂੰ ਲੱਗਦਾ ਅਰਚਨਾ ਪੂਰਨ ਸਿੰਘ
2: ਵੇਖਿਆ ਮੈਨੂੰ ਪਤਾ ਸੀ
4: ਤੁਸੀਂ ਕਿਉਂ ਕਿਹਾ ਹਾਰ ਗਏ
2: ਨਹੀਂ ਮੈਂ ਤੇ ਫਿਰ ਤੁਸੀਂ ਕਿਹਾ ਸੀ ਨਾ ਵੀ ਤੁਸੀਂ ਨੀ ਪਾਰਟਿਸਿਪੇਟ ਕਰਨਾ ਮੈਂ ਤੇ ਫਿਰ ਆਪਣੇ ਆਪ ਨੂੰ ਮੈਂ ਤੇ ਬਾਹਰ
3: ਇਹਨਾਂ ਨੇ ਮੈਨੂੰ ਹਰਾਇਆ
2: ਹਾਂ ਇਹਨਾਂ ਨੂੰ ਹਰਾਇਆ ਆਪਾਂ ਅੱਜ
4: ਐਸ਼ਲੇਨ
3: ਕਿੱਦਾਂ ਹਾਲ ਚਾਲ
4: ਠੀਕ ਹੈ ਤੁਹਾਡਾ ਕੀ ਹਾਲ ਹੈ
3: ਮੇਰਾ ਵੀ ਠੀਕ ਹੈ ਬਹੁਤ ਵਧੀਆ
2: ਤੁਸੀਂ ਕੱਲ ਵੀਰ ਜੀ ਨੂੰ ਵਾਰੀ ਕਿਉਂ ਨਹੀਂ ਦਿੱਤੀ ਨੀ ਕੁੜੀਓ
4: ਦੀਦੀ ਨੇ ਕਿਹਾ
2: ਅੱਛਾ ਦੀਦੀ ਨੇ ਟ੍ਰਿਕ ਕੀਤਾ
4: ਹਾਂਜੀ
2: ਓ ਦੀਦੀ ਬੜੀ ਟ੍ਰਿਕਸਟਰ
3: ਕੱਲ ਮੈਨੂੰ ਲੱਗਦਾ ਇਹਨਾਂ ਕੋ ਘੱਟ ਟਾਈਮ ਹੋਣਾ ਫੇ ਕਹਿੰਦੀਆਂ ਹੁਣੀਆਂ ਆਪਾਂ ਲੈ ਲਈਏ ਬਾਰੀ ਤੇ ਰਹਿਣ ਦਿੰਨੇ ਆ ਵੀਰੇ
2: ਨਹੀਂ ਅੱਗੇ ਵੀ ਕਰਦੀਆਂ ਹੁੰਦੀਆਂ ਇਦਾਂ
4: ਨਹੀਂ ਵੀਰ ਜੀ ਪਹਿਲਾਂ ਵੀਰ ਜੀ ਹਾਈਡ ਹੋ ਲਿਆ ਸੀ
2: ਵੀਰ ਜੀ ਹਾਈਡ ਹੁੰਦਾ ਸੀ ਇਹ ਅੱਗੇ ਵੀ ਕਰਦੀਆਂ ਹੁੰਦੀਆਂ ਉਹਦੇ ਨਾਲ ਟ੍ਰਿਕ ਤੇ ਕੀ ਸੁਣਾਓਗੇ ਫਿਰ ਅੱਜ ਚਿੜੀਆਂ ਵਾਲੀ ਕਹਾਣੀ ਓਕੇ
3: ਚਿੜੀਆਂ ਵਾਲੀ
2: ਇੱਕ ਸੀ ਚਿੜੀ
4: ਸਾਡੇ ਘਰ ਸਮ ਚਿੜੀਆਂ ਆਇਆ ਚਿੜੀਆਂ ਆਇਆ ਚਾਰ ਇੱਕ ਦੀ ਲਾਸੀ ਟਿੱਤੀ ਹੋਈ ਡਿੱਗੀ ਮੁਰਦੇ ਪਾਰ ਦੂਜੀ ਸੀ ਖੰਬਾ ਤੋਂ ਖਾਲੀ ਤੀਜੀ ਵਿਸਰੀ ਕਹਾਣੀ ਚੌਥੀ ਸੀ ਖੰਬਾ ਚੌਥੀ ਸੀ ਸਭ ਸੁਲਝ ਅਤਿ ਦੀ ਆਦੀ ਲਾਣੀ
2: ਡਡਵਾਲ ਸਾਹਿਬ ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਡਡਵਾਲ ਸਾਹਿਬ, ਸਤਿ ਸ੍ਰੀ ਅਕਾਲ
4: ਬੈਟ
2: ਦੇ ਨਾਲ ਕੀ ਚਿੜੀ ਮਾਰਨੀ ਆ?
3: ਅਸੀਂ ਤੇ ਕੇ ਮਾਰਟ ਚ ਬੈਠੇ ਆ, ਸਾਡੇ ਕੋਲ ਤਾਂ ਹੋਰ ਵੀ ਜਿਆਦਾ ਆ।
2: ਡਡਵਾਲ ਸਾਹਿਬ ਜਦੋਂ ਸ਼ਾਟ ਮਾਰਦੇ ਨਾ, ਇੱਕ ਬਾਲ ਤੇ ਗਵਾਈ ਦਿੰਦੇ ਆ।
3: ਸੱਚੀ
2: ਹੋਰ
3: ਓਹੀ ਗਵਾਚੀਆਂ ਬਾਲਾਂ ਸਾਡੇ ਡਿਗੀਆਂ ਆ।
2: ਜ਼ੋਰ ਦੀ ਵੱਡਾ ਸ਼ਾਟ
4: ਮਾਰਦਾ
2: ਵੀਰਾ, ਗਲਤ ਸ਼ਾਟ ਮਾਰਦਾ।
3: ਤੇ ਫਿਰ ਗਵਾਂਢੀਆਂ ਦੇ ਸਿੱਟਦੇ ਹੁੰਦੇ ਆ ਬਾਲ?
4: ਨਹੀਂ।
2: ਇੱਕ ਦਿਨ ਕੋਠੇ ਤੇ ਚੱਲ ਗਈ ਸੀ ਬਾਲ,
3: ਹੋ ਫਿਰ ਉਤਾਰ ਕੇ ਕੌਣ ਲੈ ਕੇ
4: ਆਇਆ?
2: ਹੈਂ, ਫਰੰਟ ਤੇ ਆ। ਓਕੇ, ਉਹ ਫਿਰ ਕੋਠੇ ਤੇ ਜਾ ਕੇ ਨਾ ਤੇ ਉੱਤੋਂ ਦੀ ਤੇ ਫਰੰਟ ਚ ਡਿੱਗ ਪਈ। ਦਰਵਾਲ ਸਾਹਿਬ ਏਡੇ ਵੱਡੇ ਵੱਡੇ ਸ਼ਾਟ ਮਾਰੀ ਜਾਂਦੇ ਯਾਰ ਤੁਸੀਂ।
4: ਹਾਂਜੀ,
2: ਗੁੱਡ ਪਾਵਰ ਆ ਗਈ ਮੈਨੂੰ ਲੱਗਦਾ ਤੁਹਾਡੇ ਚ। ਕੀ ਖਾ ਕੇ ਪਾਵਰ ਆਈ ਆ?
4: ਪਤਾ ਜੀ,
2: ਓਏ ਉਹ ਆਪਣਾ ਬਰਥਡੇ ਦੱਸ ਦੋ ਆਂਟੀ, ਚੇਤਾ ਰੱਖਦੀ ਹੁੰਦੀ ਬਰਥਡੇ ਦਾ।
3: ਹੈ ਡਰਵਾਲ ਸਾਹਿਬ ਦਾ ਬਰਥਡੇ?
2: ਨਹੀਂ, ਤੁਸੀਂ ਚੇਤਾ ਰੱਖ ਲਓ ਨਾ। ਹਾਂ,
3: ਕਦੋਂ ਆ ਫਿਰ?
2: ਤੁਸੀਂ ਦੱਸ ਦੋ ਨਾ, ਫਿਰ ਚੇਤਾ ਰੱਖਣਗੇ।
3: 30 ਅਗਸਤ
2: ਆ ਗਿਆ ਤੇ ਆਦੇ ਥੋੜੇ ਦਿਨ ਹੀ ਰਹਿ ਗਏ ਆ।
4: ਹਾਂਜੀ,
2: ਕਿੰਨੇ ਕਿੰਨੇ ਸਾਲਾਂ ਦੇ ਹੋ ਜਾਣਾ ਫਿਰ ਤੁਸੀਂ 30 ਅਗਸਤ ਨੂੰ?
4: 5 5 5
2: ਓਏ,
3: ਫਿਰ ਅਗਲੇ ਸਾਲ ਤੇ ਆਪਾਂ ਸਕੂਲ ਜਾਣ ਲੱਗ ਜਾਣਾ।
4: ਹਾਂਜੀ,
3: ਮੌਜਾਂ ਕੀ ਮੌਜਾਂ ਖਤਮ
2: ਫਿਰ ਆਉਣਗੇ ਨਜ਼ਾਰੇ।
3: ਅਸੀਸ ਬਣ ਜਾਣਾ ਨਾ ਫਿਰ ਇਹਨਾਂ ਨੇ।
2: ਹੋਰ ਕੀ ਸੁਣਾਓਗੇ ਫਿਰ ਅੱਜ? ਓਕੇ,
4: ਉਹਦੇ ਕੋਲ ਪਾਣੀ ਹੈਗੇ, ਉਹ ਚੱਲਦਾ ਨਹੀਂ ਆ।
3: ਉਹਦੇ ਕੋ ਪੈਰ ਨਹੀਂ ਹੈਗੇ ਪਰ ਉਹ ਚੱਲਦਾ ਆ।
2: ਅੱਛਾ, ਪੈਰ ਨਹੀਂ ਹੈਗੇ ਪਰ ਉਹ ਚੱਲਦਾ ਵਾ। ਹੈ,
3: ਇਹ ਕਿਹੜੀ ਚੀਜ਼ ਆ?
2: ਇੰਟਰਨੈਟ
3: ਹੈ?
2: ਨਹੀਂ,
3: ਫੋਨ।
2: ਫੋਨ
4: ਨਹੀਂ,
3: ਰੀਲਾਂ ਫੋਨ ਚ ਚੱਲਦੀਆਂ, ਉਹਨਾਂ ਕੋ ਪੈਰ ਨਹੀਂ ਹੈਗੇ। ਜਹਾਜ਼
4: ਨਹੀਂ,
2: ਨਹੀਂ, ਮਿੱਤਰਾਂ ਦਾ ਨਾਂ ਹਰਜੀਤ ਹਰਮਨ। ਓਕੇ,
3: ਚਲੋ ਅਸੀਂ ਹਾਰ ਗਏ। ਪਰ ਉਹ ਤਾਂ ਸਵਿੱਚ ਤਾਂ ਹੈਗਾ,
2: ਪਰ ਪੈਰ ਨਹੀਂ ਨਾ ਹੈਗੇ।
3: ਉਹ ਪੈਰ ਹੀ ਹੁੰਦੇ ਆ?
2: ਨਾ ਨਾ। ਦਰਵਾਲ ਸਾਹਿਬ, ਇਹ ਏਡਾ ਔਖਾ ਨਾ ਪਾਇਆ ਕਰੋ ਯਾਰ। ਇੱਕ ਹੱਸ ਕੇ ਤੇ ਵਿਖਾ ਦੋ ਯਾਰ, ਉਹ ਹੱਸ ਕੇ ਤੇ ਵਿਖਾ ਦੋ।
3: ਸਮਾਈਲੀ ਸਮਾਈਲੀ ਨੀ, ਖੁੱਲ ਕੇ ਹੱਸਣਾ।
2: ਟਿਕਲ ਟਿਕਲ ਟਿਕਲ ਟਿਕਲ ਟਿਕਲ। ਥੈਂਕ ਯੂ ਦਰਵਾਲ
3: ਸਾਹਿਬ,
2: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਤੇ ਲਾਲ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਲਾਲ ਜੀ, ਤਿਆਰ ਹੋ ਗਏ? ਬ੍ਰੇਕਫਾਸਟ ਕਰ ਲਿਆ?
3: ਇਹ ਤਾਂ ਇੱਧਰ ਆਉਂਦੇ ਜਿੱਦਾਂ ਪਾਣੀ ਦੀ ਟੈਂਕੀ ਚੋਂ ਬੋਲਦੇ ਹੁੰਦੇ।
2: ਪਤਾ ਨੀ ਅੱਜ ਤੇ
3: ਆਵਾਜ਼ ਨੀ ਆ ਰਹੀ ਲਾਲ ਜੀ ਚੰਗੀ ਤਰ੍ਹਾਂ।
2: ਹੁਣ ਥੋੜੀ ਜੀ ਠੀਕ ਆ,
3: ਥੋੜੀ ਜੀ ਤਾਂ ਠੀਕ ਆ, ਫਰਕ ਆ ਪਹਿਲਾਂ ਨਾਲੋਂ।
2: ਪਹਿਲਾਂ ਕਿਤੇ ਬੂਟਾਂ ਚ ਵੜੇ ਹੋ?
3: ਇਹ ਸੈਮੀ ਸਾਹਿਬ ਜਿਹੜੇ ਬੂਟਾਂ ਚ ਵੜ ਜੂਗੇ।
2: ਵਾਹ ਵਾਹ ਵਾਹ ਗਈ ਆਉਣਾ ਪੈਣਾ ਆਉਣਾ ਪੈਣਾ ਸਮੀ ਸਾਹਿਬ ਹਾਂ ਏਦਾਂ ਗੱਲ ਬਣਨੀ ਨੀ ਹੈ
3: ਜਿੰਮੇਵਾਰੀ ਵਿਚਾਰਿਆਂ ਤੇ ਜਿਆਦਾ ਪੈ ਗਈ ਆ ਉਹਨਾਂ ਦਾ ਫੋਨ ਆਇਆ ਸੀ ਪਿਛਲੇ ਹਫਤੇ ਮੈਂ ਕਿਹਾ ਤੁਸੀਂ ਆਉਂਦੇ ਨੀ ਹੁਣ
2: ਅੱਗੇ
3: ਫੋਨ ਕਦੀ ਕਦੀ ਮੁਬਾਰਕ ਮੈਂ ਕਿਹਾ ਵੱਡਾ ਟਰੱਕ ਤੇ ਤੁਸੀਂ ਪਾ ਲਿਆ ਮੁਬਾਰਕ ਤੁਹਾਨੂੰ ਬਹੁਤ ਬਹੁਤ ਬ੍ਰੇਕਾਂ ਲਾਉਣ ਨੂੰ ਕੌਣ ਰੱਖਿਆ
2: ਪਰ ਉਹ ਬੂਟ ਵਾਲੀ ਗੱਲ ਗਲਤ ਸੀ ਯਾਰ ਯਾਰ ਉਹ ਬਹੁਤ ਸਮੈਲੀ ਗੱਲ ਸੀ ਉਹ ਲਿਟਰਲੀ ਸਮੈਲੀ ਗੱਲ
3: ਸਮੈਲੀ ਗੱਲ ਲਾਲ ਜੀ ਆਉਂਦੇ ਬਾਅਦ ਚੋ ਤੁਹਾਨੂੰ ਸਮੈਲੀ ਪਹਿਲਾਂ ਚੀਜ਼ਾਂ ਯਾਦ ਆ ਜਾਂਦੀਆਂ ਜਿੱਥੇ ਉਹ ਫਿੱਟ ਹੁੰਦੇ ਉੱਥੇ ਕਰਦੇ ਸੀ ਬੇਬੇ ਹੁਣ
2: ਵਾਹ ਲੱਗਦਾ ਆਉਣਾ ਪੈਣਾ
3: ਪਤਾ ਲੱਗੇ ਟਰੱਕ ਲਿਆ ਗਿਆ ਤੇ ਬਾਹਰ ਖੜਾ ਕੀਤਾ
2: ਆਇਆ ਗੱਡੀ ਮੋੜ ਕੇ ਹਾਂਜੀ
3: ਕਾਲੀ ਐਨਕ ਰੱਖ ਕੇ
5: ਭਾਈ ਨਾ ਆਪਣਾ ਸੌਖੀ ਨੂੰ ਕਹਿੰਦੇ ਸੌਖੀ ਹਸਬੈਂਡ ਨਾ ਭਾਈ ਕਹਿੰਦੇ ਵੀ ਆਪਣਾ ਨਾ ਵੀ ਤੂੰ ਨਾ ਮੇਰੀ ਕਾਪੀ ਨੀ ਕਰ ਸਕਦੀ ਲੋਕੀ ਕਹਿੰਦੇ ਲੈ ਕਿਉਂ ਨੀ ਕਰ ਸਕਦੀ ਕਹਿੰਦੇ ਚੱਲ ਠੀਕ ਹੈ ਭਾਈ ਨਾ ਹੱਥ ਹੱਥ ਰੱਖ ਕੇ ਨਾ ਖੜੇ ਹੋਏ ਸਿੱਧਾ ਤੇ ਸੁੱਖ ਜੀ ਖੜੀ ਹੋਈ ਤੇ ਸੁੱਖ ਕਹਿੰਦੀ ਲੈ ਕਰ ਲਈ ਕਾਪੀ ਭਾਈ ਭਾਈ ਸ਼ਰਾਂਗਾ ਇਸ਼ਾਰਾ ਨਾ ਕਰਦੇ ਗਣ ਦੇ ਹਿਲਾ ਕੇ ਕਹਿੰਦੇ ਹੋਰ ਕੀ ਕਰਦਾ ਕਹਿੰਦੇ ਅੱਛਾ ਹੱਥ ਦੇ ਉੱਪਰ ਦੂਜਾ ਹੱਥ ਉਹ ਨਾ ਕਹਿੰਦੇ ਕਹਿੰਦੇ ਹੁਣ ਠੀਕ ਹੈ ਨਾ ਭਾਈ ਕਹਿੰਦੇ ਸੁੱਖ ਜੀ ਬੋਲੀ ਕਹਿੰਦੇ ਨਹੀਂ ਤੁਸੀਂ ਦੱਸੋ ਕਿਹੜੀ ਗਲਤੀ ਹੈ ਮੈਂ ਕਿੱਥੇ ਗਲਤੀ ਕਰ ਰਹੀ ਹਾਂ ਭਾਈ ਕਹਿੰਦੇ ਭਾਈ ਕੁਛ ਨੀ ਬੋਲਦੇ ਤੇ 15 ਮਿੰਟ ਬਾਅਦ ਭਾਈ ਕਹਿੰਦੇ ਕਹਿੰਦੇ ਕਦੀ ਅੱਛੀ ਮੈਂ ਹਾਰ ਗਈ ਹੁਣ ਮੈਨੂੰ ਦੱਸੋ ਗਲਤੀ ਕਿੱਥੇ ਭਾਈ ਕਹਿੰਦੇ ਮੈਂ ਚੁੱਪ ਰਿਹਾ ਸੀ ਤੂੰ ਚੁੱਪ ਨਹੀਂ ਰਹੀ
3: ਲਾਲ ਜੀ ਵੈਸੇ ਮੈਂ ਉਹਨਾਂ ਦੀ ਕਾਪੀ ਕਦੀ ਵੀ ਨੀ ਕਰ ਸਕਦੀ ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਸਮਝ ਲੱਗੂ ਤਾਂ ਮੈਂ ਕਾਪੀ ਕਰੂੰ

0: ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ, 1674
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ। ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਪੂਰੇ ਪਿੰਡ ਦੇ ਵਿੱਚ ਸਭ ਤੋਂ ਮਹਿੰਗੀ ਕੋਠੀ, ਸਾਰਿਆਂ ਨੇ ਅਲੱਗ ਅਲੱਗ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ। ਕਿਸੇ ਨੇ ਕਿਹਾ ਸਭ ਤੋਂ ਵਧੇਰੇ ਜਾਇਦਾਦ ਪਿੰਡ ਦੇ ਵਿੱਚੋਂ ਹੁਣ ਇਹਨੇ ਬਣਾ ਲਈ ਹੈ, ਪੈਸੇ ਧੇਲੇ ਦੀ ਕੋਈ ਕਮੀ ਨਹੀਂ, ਜ਼ਮੀਨ ਵੀ ਕਾਫੀ। ਕਈ ਕਹਿੰਦੇ ਨੇ ਸ਼ਹਿਰ ਦੇ ਵਿੱਚ ਪਲਾਟ ਵੀ ਇਹਨੇ ਲਏ ਨੇ, ਸੈਲਰ ਵੀ ਨੇ। ਇੰਨੀ ਜਾਇਦਾਦ ਪਹਿਲਾਂ ਤਾਂ ਨਹੀਂ ਸੀ, ਕੋਈ ਕਹਿੰਦਾ 2 ਨੰਬਰ 'ਚ ਬਣਾਈ ਹੈ, ਕੋਈ ਕਹਿੰਦਾ ਨਹੀਂ, ਵਿਰਾਸਤ ਦੇ ਵਿੱਚ ਵੀ ਕਾਫੀ ਕੁਛ ਮਿਲਿਆ ਸੀ, ਇਹਨੇ ਤਾਂ ਅੱਗੇ ਵਧਾਈ ਹੈ। ਕੋਈ ਕਹਿੰਦਾ ਨਹੀਂ, ਇਹਨੇ ਜਿਹੜੇ ਕੰਮ ਨੂੰ ਹੱਥ ਪਾਇਆ ਉਹੀ ਚੀਜ਼ ਸੋਨਾ ਹੋ ਗਈ। ਕੋਈ ਕਹਿੰਦਾ ਇਹਨੇ ਉਧਾਰੇ ਪੈਸੇ ਚੁੱਕੇ ਫਿਰ ਇਹ ਸਾਰਾ ਕੁਛ ਛੱਤਿਆ। ਕੋਈ ਕਹਿੰਦਾ ਨਹੀਂ ਮਿਹਨਤ ਆ, ਕੋਈ ਕਹਿੰਦਾ ਨਹੀਂ ਕਿਸਮਤ ਆ, ਕੋਈ ਕਹਿੰਦਾ ਇਹਨੇ ਹਿੰਮਤ ਕੀਤੀ ਹੈ, ਰੱਬ ਨੇ ਇਹਦੀ ਬਾਂਹ ਫੜੀ ਹੈ। ਕਈ ਮਹਿੰਗੀਆਂ ਚੀਜ਼ਾਂ ਨੇ ਉਹਦੇ ਕੋਲ ਜਿਨ੍ਹਾਂ ਬਾਰੇ ਇੱਕ ਆਮ ਆਦਮੀ ਸੋਚ ਵੀ ਨਹੀਂ ਸਕਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿੰਡ ਦੇ ਵਿੱਚ ਸਭ ਤੋਂ ਵੱਡੀ ਕੋਠੀ, ਸਭ ਤੋਂ ਵੱਧ ਪੈਸਾ। ਕੋਈ ਜੋ ਮਰਜ਼ੀ ਕਵੇ, 2 ਨੰਬਰ ਨਾਲ ਕਮਾਇਆ ਜਾਂ 1 ਨੰਬਰ ਨਾਲ, ਬਸ ਹੈਗਾ ਤਾਂ ਹੈਗਾ। 1 ਕਰੋੜਾਂ ਰੁਪਏ ਦਾ ਮਾਲਕ ਅੱਜ ਦੁਨੀਆ ਤੋਂ ਚਲਾ ਗਿਆ, ਇੰਨਾ ਪੈਸਾ ਕਮਾ ਕੇ ਵੀ ਖਾਲੀ ਹੱਥ ਚਲਾ ਗਿਆ। ਉਹ ਜਿਹਦੇ ਬਾਰੇ ਕਹਿੰਦੇ ਹੁੰਦੇ ਸੀ ਆਸ ਪਾਸ ਜਿਹੜੀ ਵੀ ਚੀਜ਼ ਵੇਖ ਲੈਂਦਾ ਉਹ ਸਭ ਤੋਂ ਪਹਿਲਾਂ ਇਹਦੀ ਹੁੰਦੀ ਹੈ, ਇਹ ਤਾਂ ਚੀਜ਼ ਹੀ ਉਹ ਲੈਂਦਾ ਜਿਹੜੀ ਕਦੀ ਕਿਸੇ ਨੇ ਵੇਖੀ ਨਾ ਹੋਵੇ, ਜਿਹੜੀ ਵੇਖ ਕੇ ਬੰਦਾ ਕਵੇ ਆਹ ਨਹੀਂ ਸੀ ਪਹਿਲਾਂ ਕਦੀ ਵੇਖੀ। ਮਹਿੰਗੇ ਮਹਿੰਗੇ ਕੱਪੜੇ ਪਾਉਣੇ, ਬਿਲਕੁਲ ਅੱਜ ਸਧਾਰਨ ਕੱਪੜਿਆਂ ਦੇ ਵਿੱਚ, ਚਿੱਟੇ ਕੱਪੜਿਆਂ ਦੇ ਵਿੱਚ ਪਿਆ, ਮਹਿੰਗੇ ਬਿਸਤਰ 'ਤੇ ਸੌਣ ਵਾਲਾ ਅੱਜ ਛੋਟੇ ਅਤੇ ਸਸਤੇ ਜਿਹੇ ਬਿਸਤਰ ਦੇ ਉੱਤੇ ਪਿਆ, ਆਸ ਪਾਸ ਉਹਦੇ ਚਾਹੁਣ ਵਾਲੇ ਉਹਨੂੰ ਯਾਦ ਕਰਕੇ ਰੋ ਰਹੇ ਨੇ ਅਤੇ ਕਈ ਵੇਖੋ ਵੇਖੀ ਰੋ ਰਹੇ ਨੇ, ਜਿਹਨਾਂ ਨੂੰ ਵਿਖਾਉਣ ਦੇ ਲਈ ਰੋਣਾ ਪੈਣਾ। ਅੰਦਰੋਂ ਅੰਦਰੀ ਪਹਿਲਾਂ ਹੀ ਸਤੇ ਪਏ ਸੀ, ਪਹਿਲਾਂ ਹੀ ਤਪੇ ਪਏ ਸੀ, ਇੰਨਾ ਪੈਸਾ ਆ ਕਿੱਥੋਂ ਗਿਆ। ਲੋਕਾਂ ਦਾ ਜਿਵੇਂ ਘਰ ਦੇ ਵਿੱਚ ਹਾੜਾ ਆ ਗਿਆ ਹੋਵੇ, ਅਮੀਰ ਬੰਦੇ ਦੀ ਮਰਗਤ 'ਤੇ ਵੀ ਲੋਕ ਇੰਨੇ ਜ਼ਿਆਦਾ ਪਹੁੰਚਦੇ ਨੇ, ਇਹ ਵੀ ਭੁਲੇਖਾ ਨਿਕਲ ਗਿਆ। ਲੋਕਾਂ ਦੀ ਇੰਨੀ ਭੀੜ ਵੇਖ ਕੇ ਇੱਕ ਸਾਧੂ ਆ ਕੇ ਭੀੜ ਦੇ ਵਿੱਚ ਰੁਕ ਗਿਆ ਅਤੇ ਭੀੜ ਨੂੰ ਪੁੱਛਣ ਲੱਗਾ, ਬੇਟਾ ਇੱਥੇ ਇੰਨੀ ਭੀੜ ਕਾਹਦੀ ਲਾਈ ਹੈ? ਸਾਧੂ ਦੀ ਗੱਲ ਸੁਣ ਕੇ ਭੀੜ ਦੇ ਵਿੱਚੋਂ ਇੱਕ ਆਦਮੀ ਬੋਲਿਆ, ਬਾਬਾ ਇੱਥੇ ਇੱਕ ਅਮੀਰ ਆਦਮੀ ਦੀ ਮੌਤ ਹੋਈ ਹੈ। ਗੱਲ ਸੁਣ ਕੇ ਸਾਧੂ ਦੁਬਾਰਾ ਕਹਿਣ ਲੱਗਾ, ਫਿਰ ਇੰਨੀ ਭੀੜ ਕਾਹਦੇ ਲਈ ਆ? ਜ਼ਰੂਰ ਇਹ ਕੋਈ ਨੇਕ ਦਿਲ ਇਨਸਾਨ ਹੋਵੇਗਾ। ਸਾਧੂ ਦੀ ਗੱਲ ਸੁਣ ਕੇ ਉਹ ਆਦਮੀ ਫਿਰ ਬੋਲਿਆ, ਨੇਕ ਜਾਂ ਇਮਾਨਦਾਰ ਉਹਦਾ ਤਾਂ ਪਤਾ ਨਹੀਂ ਬਾਬਾ, ਬਸ ਇੰਨਾ ਪਤਾ ਕਿ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਪੈਸੇ ਵਾਲਾ ਇਨਸਾਨ ਸੀ ਇਹ। ਸਾਧੂ ਫਿਰ ਬੋਲਿਆ, ਕਿੰਨਾ ਕੁ ਪੈਸਾ ਸੀ ਭਲਾ ਇਹਦੇ ਕੋਲ? ਬਸ ਤੁਸੀਂ ਸੋਚ ਲਓ, ਮਹਿੰਗੀ ਚੀਜ਼ ਸਭ ਤੋਂ ਪਹਿਲਾਂ ਇਹਦੇ ਘਰ ਆਉਂਦੀ ਸੀ। ਇਹ ਗੱਲ ਸੁਣ ਕੇ ਸਾਧੂ ਨੇ ਹੱਸ ਕੇ ਕਿਹਾ, ਅੱਛਾ ਇੰਨੇ ਪੈਸੇ ਸੀ ਇਹਦੇ ਕੋਲ? ਆਦਮੀ ਨੇ ਹੈਰਾਨ ਹੋ ਕੇ ਪੁੱਛਿਆ, ਸਾਧੂ ਮਹਾਰਾਜ ਜੀ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਇਹ ਗੱਲ ਸੱਚ ਹੈ ਕਿ ਸਭ ਤੋਂ ਮਹਿੰਗੀਆਂ ਚੀਜ਼ਾਂ ਇਹ ਖਰੀਦ ਕੇ ਲੈ ਕੇ ਆਉਂਦਾ ਸੀ, ਸਭ ਤੋਂ ਪਹਿਲਾਂ ਇਹ ਚੀਜ਼ ਖਰੀਦਦਾ ਸੀ, ਇੰਨਾ ਪੈਸਾ ਵਾਕਈ ਸੀ ਇਹਦੇ ਕੋਲ, ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਹੈ? ਸਾਧੂ ਨੇ ਕਿਹਾ, ਬੇਟਾ ਮੈਨੂੰ ਨਹੀਂ ਲੱਗਦਾ ਇਹ ਇੰਨਾ ਅਮੀਰ ਸੀ। ਇੰਨਾ ਅਮੀਰ ਹੁੰਦਾ, ਇੰਨਾ ਜ਼ਿਆਦਾ ਇਹਦੇ ਕੋਲ ਪੈਸਾ ਹੁੰਦਾ ਤਾਂ ਦਿਖ ਪੈਣਾ ਸੀ। ਸਾਧੂ ਨੇ ਹੈਰਾਨ ਹੁੰਦੇ ਨੇ ਪੁੱਛਿਆ, ਜੇ ਇੰਨਾ ਅਮੀਰ ਸੀ

0: ਤੂੰ ਕਹਿ ਰਿਹਾ ਇਹਦੇ ਕੋਲੋਂ ਇੰਨਾ ਪੈਸਾ ਸੀ, ਹਰ ਇੱਕ ਆਪਣੀ ਮਰਜ਼ੀ ਦੀ ਇਹ ਚੀਜ਼ ਲੈ ਲੈਂਦਾ ਸੀ, ਹਰ ਇੱਕ ਚੀਜ਼ ਪਹਿਲਾਂ ਖਰੀਦ ਲੈਂਦਾ ਸੀ। ਅਤੇ ਮੈਨੂੰ ਇੱਕ ਗੱਲ ਦੱਸ ਖਾਂ, ਇਹ ਮਰਦਾ ਕਿਉਂ? ਮੈਂ ਸਮਝਿਆ ਨਹੀਂ ਮਹਾਰਾਜ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਧੂ ਨੇ ਕਿਹਾ, ਜੇ ਹਰ ਇੱਕ ਚੀਜ਼ ਖਰੀਦ ਲੈਂਦਾ ਸੀ ਤਾਂ ਇਹਨੇ ਫਿਰ ਉਸ ਰੱਬ ਦੇ ਕੋਲੋਂ, ਅਕਾਲ ਪੁਰਖ ਦੇ ਕੋਲੋਂ, ਪਰਮਾਤਮਾ ਦੇ ਕੋਲੋਂ ਆਪਣੇ ਸਾਹ ਕਿਉਂ ਨਹੀਂ ਖਰੀਦ ਲਏ? ਇਹਨਾਂ ਸਾਰੀਆਂ ਵਸਤਾਂ ਦੇ ਨਾਲੋਂ ਜ਼ਰੂਰੀ ਇਹਦੇ ਸਾਹ ਸੀ। ਦੱਸ ਖਾਂ ਮੈਨੂੰ, ਉਹ ਕੋਈ ਨਹੀਂ ਖਰੀਦੇ ਭਲਾ? ਅਤੇ ਹੱਸਦਾ ਹੱਸਦਾ ਸਾਧੂ ਅੱਗੇ ਚਲਾ ਗਿਆ। ਬੰਦਾ ਸੋਚਣ ਦੇ ਲਈ ਮਜਬੂਰ ਹੈ ਕਿ ਹਾਂ ਵਾਕਈ ਜ਼ਿੰਦਗੀ ਦੀ ਸੱਚਾਈ ਤਾਂ ਇਹੋ ਹੀ ਆ, ਪੈਸਾ ਜ਼ਿੰਦਗੀ ਨਹੀਂ ਖਰੀਦ ਸਕਦਾ। ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਖਰੀਦ ਸਕਿਆ? ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਰਿਸ਼ਵਤ ਦੇ ਸਕਿਆ? ਅਤੇ ਫਿਰ ਤੁਸੀਂ ਕਿਸੇ ਨੂੰ ਅਮੀਰ ਕਿੱਦਾਂ ਕਹਿ ਸਕਦੇ ਹੋ? ਸਾਧੂ ਦੀ ਇਸ ਗੱਲ ਨੇ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਆਸ ਪਾਸ ਸਾਰੇ ਚੁੱਪ ਚਾਪ ਖੜ੍ਹੇ ਨੇ ਅਤੇ ਜਾਂਦੇ ਹੋਏ ਸਾਧੂ ਨੂੰ ਪਿੱਛੋਂ ਵੇਖ ਰਹੇ ਨੇ। ਸ਼ਾਇਦ ਅੱਜ ਜ਼ਿੰਦਗੀ ਦਾ ਇੱਕ ਸਬਕ ਲੈ ਕੇ ਜਾ ਰਹੇ ਨੇ ਘਰਾਂ ਨੂੰ। ਜ਼ਿੰਦਗੀ ਵਿੱਚ ਚਾਹੇ ਇਨਸਾਨ ਨੇ ਕਿੰਨਾ ਵੀ ਕੁਛ ਖਰੀਦ ਲਿਆ ਹੋਵੇ ਅਤੇ ਬਾਕੀ ਸਾਰਿਆਂ ਦੇ ਨਾਲੋਂ ਪਹਿਲਾਂ ਖਰੀਦ ਲਿਆ ਹੋਵੇ, ਸਭ ਤੋਂ ਮਹਿੰਗੀ ਚੀਜ਼ ਲੈ ਲਈ ਹੋਵੇ, ਪਰ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਹੈ ਕਿਹੜੀ? ਕਿ ਇਨਸਾਨ ਨੂੰ ਇਹ ਚੇਤੇ ਰਹਿੰਦਾ ਕਿ ਇਨਸਾਨ ਨੂੰ ਇਹ ਚਿੱਤ ਚੇਤੇ ਆ ਕਿ ਮੇਰੀ ਜ਼ਿੰਦਗੀ ਨਾਲੋਂ ਵਡਮੁੱਲੀ ਹੋਰ ਕੋਈ ਚੀਜ਼ ਨਹੀਂ। ਮੌਤ ਜਿਹੜੀ ਜ਼ਿੰਦਗੀ ਦੀ ਚਾਲ ਨੂੰ ਜਦੋਂ ਚਾਹੇ ਰੋਕ ਦਿੰਦੀ ਆ। ਐਸੇ ਦੇ ਵਿੱਚ ਜੇ ਆਪਣਿਆਂ ਦੇ ਨਾਲ ਥੋੜ੍ਹਾ ਜਿਹਾ ਸਮਾਂ ਹੋਰ, ਥੋੜ੍ਹੇ ਜਿਹੇ ਪਲ ਹੋਰ ਬਿਤਾਉਣ ਨੂੰ ਮਿਲ ਜਾਣ, ਅਤੇ ਜਾਂ ਫਿਰ ਇੱਦਾਂ ਕਹਿ ਲਈਏ ਕਿ ਸੱਚੇ ਦਿਲ ਨੂੰ ਅਰਦਾਸ ਕਰਕੇ ਇਹ ਪਲ ਆਪਾਂ ਉਸ ਰੱਬ ਦੇ ਕੋਲੋਂ ਲੈ ਲਈਏ, ਅਕਾਲ ਪੁਰਖ ਸਾਨੂੰ ਉਹ ਪਲ ਦੇ ਦੇਵੇ, ਅਤੇ ਉਹਦੇ ਤੋਂ ਅਮੀਰ ਆਦਮੀ ਹੋਰ ਕਿਹੜਾ ਹੋ ਸਕਦਾ? ਕਹਿੰਦੇ ਨੇ ਪੈਸਾ ਉਲਟਾ ਤੁਹਾਨੂੰ ਆਪਣਿਆਂ ਤੋਂ ਦੂਰ ਕਰ ਦਿੰਦਾ। ਪੈਸੇ ਦੀ ਦੌੜ ਦੇ ਵਿੱਚ ਆਪਾਂ ਆਪਣਿਆਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ, ਭਾਵੇਂ ਦੁਨੀਆ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਵਧੇਰੇ ਪੈਸਾ ਹੋਵੇ, ਪਰ ਅਮੀਰ ਆਪਾਂ ਕਿਹਨੂੰ ਗਿਣਾਂਗੇ? ਉਹ ਜਿਹੜਾ ਆਪਣਿਆਂ ਦੇ ਵਿੱਚ ਬੈਠਾ, ਆਪਣਿਆਂ ਦੇ ਵਿੱਚ ਬਹਿ ਕੇ ਸੁੱਖ ਦੇ ਸਾਹ ਲੈ ਰਿਹਾ, ਹੱਸ ਰਿਹਾ, ਖੇਡ ਰਿਹਾ, ਆਪਣੇ ਬੱਚਿਆਂ ਦੀ ਖੁਸ਼ੀ ਵੇਖ ਰਿਹਾ, ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਨੂੰ ਵੇਖ ਕੇ ਆਪਣੀ ਜ਼ਿੰਦਗੀ ਦੇ ਪਲ ਵਧਾ ਰਿਹਾ, ਜਾਂ ਫਿਰ ਉਹ ਜਿਹੜਾ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਉਹਨਾਂ ਨੂੰ ਖਰੀਦ ਕੇ ਦੇ ਰਿਹਾ, ਕਿਉਂਕਿ ਉਹਨੇ ਉਹ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਨੇ, ਇਸ ਕਰਕੇ ਉਹਨੂੰ ਕੰਮ ਕਰਨ ਦੀ ਲੋੜ ਹੈ। ਕੰਮ ਕਰੂਗਾ ਤਾਂ ਫਿਰ ਉਹ ਮਹਿੰਗੇ ਤੋਹਫੇ ਲੈ ਕੇ ਦਊਗਾ। ਕੀ ਇਹ ਮਹਿੰਗੇ ਤੋਹਫਿਆਂ ਦੇ ਨਾਲ ਆਪਾਂ ਅਮੀਰ ਬਣਾਂਗੇ, ਜਾਂ ਫਿਰ ਕੁਛ ਕੁ ਫੁਰਸਤ ਦੇ ਪਲਾਂ ਦੇ ਨਾਲ? ਬੜਾ ਵੱਡਾ ਸਵਾਲ। ਆਸ ਕਰਦਾ ਹਾਂ ਕਿ ਕਦੀ ਕਦਾਈ ਵਿੱਚ ਵਿਚਾਲੇ ਆਪਾਂ ਇਹਨਾਂ ਉਲਝੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹੋਵਾਂਗੇ। ਇਹ ਕਹਾਣੀ ਕੁਲਦੀਪ ਰਾਮ ਜੀ ਦੀ ਲਿਖੀ ਹੋਈ, ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਤੇ ਸਾਡੇ ਤੱਕ ਪਹੁੰਚਾਈ ਨਰਿੰਦਰ ਸਿੰਘ ਸਹਿਮੀ ਹੋਰਾਂ ਨੇ। ਤਹਿ ਦਿਲੋਂ ਧੰਨਵਾਦ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।

ਆਸਟ੍ਰੇਲੀਆ ਦੇ ਅੰਦਰ ਕੇਂਦਰੀ ਬੈਂਕ ਦੀ ਤਰਫ ਤੋਂ ਵਿਆਜ ਦਰਾਂ ਦੇ ਵਿੱਚ ਨਹੀਂ ਕੀਤਾ ਗਿਆ ਕੋਈ ਇਜ਼ਾਫਾ ਤੇ ਵਿਕਟੋਰੀਆ ਸੂਬੇ ਦੇ ਵਿੱਚ ਵਰਕ ਫਰੋਮ ਹੋਮ ਦੇ ਪਿਛਲੀ ਪ੍ਰੀਮੀਅਰ ਦੀ ਤਰਫ ਤੋਂ ਥੋਪੇ ਗਏ ਕਾਨੂੰਨਾਂ ਨੂੰ ਕੀਤਾ ਗਿਆ ਅਗਲੇ ਕੁਝ ਮਹੀਨਿਆਂ ਦੇ ਲਈ ਰੱਦ। ਆਸਟ੍ਰੇਲੀਆ ਭਾਰਤ ਤੇ ਦੁਨੀਆ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਆਏ ਹਾਂ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ ਅੱਜ ਮੰਗਲਵਾਰ ਯਾਨੀ ਕਿ 11 ਅਗਸਤ 2026 ਦੀ ਸ਼ਾਮ। ਆਓ ਜਾਣਦੇ ਹਾਂ ਭਾਰਤ ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਕੀ ਨੇ ਖਾਸ ਖਬਰਾਂ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਵੇਰ ਦੀ ਔਰ ਅੱਜ ਦੇ ਦਿਨ ਦੀ ਸਭ ਤੋਂ ਵੱਡੀ ਖਬਰ ਦੇ ਨਾਲ। ਕੋਲੰਬੀਆ ਦੇ ਵਿੱਚ ਆਏ ਭਿਆਨਕ ਭੂਚਾਲ ਤੇ ਬਾਅਦ ਮਚੀ ਤਬਾਹੀ ਦੀਆਂ ਹੁਣ ਖਬਰਾਂ, ਤਸਵੀਰਾਂ ਔਰ ਕੁਝ ਖੌਫਨਾਕ ਮੰਜ਼ਰ ਸਾਹਮਣੇ ਆ ਰਹੇ ਨੇ। 7.4 ਦੀ ਤੀਬਰਤਾ ਵਾਲੇ ਇਸ ਭੂਚਾਲ ਦੇ ਚਲਦਿਆਂ ਹੁਣ ਤੱਕ ਘੱਟੋ ਘੱਟ 130 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਵੱਡੀ ਗਿਣਤੀ ਦੇ ਵਿੱਚ ਲੋਕ ਹਾਲੇ ਵੀ ਮਲਬੇ ਦੇ ਥੱਲੇ ਦਬੇ ਹੋਣ ਦੀ ਸ਼ੰਕਾ ਹੈ। ਹਾਲਾਤ ਨੂੰ ਦੇਖਦਿਆਂ ਹੋਇਆ ਦੇਸ਼ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਅਧਿਕਾਰੀਆਂ ਦੇ ਦੁਆਰਾ ਮ੍ਰਿਤਕਾਂ ਦੀ ਗਿਣਤੀ ਵਧਣ ਦੇ ਪੂਰੇ ਪੂਰੇ ਆਸਾਰ ਜਤਾਏ ਜਾ ਰਹੇ ਨੇ, ਜਿੰਨੇ ਭਿਆਨਕ ਉੱਥੇ ਹਾਲਾਤ ਬਣੇ ਹੋਏ ਨੇ। ਕੋਲੰਬੀਆ ਦੇ ਜੀਓਲੋਜੀਕਲ ਸਰਵੇ ਦੇ ਮੁਤਾਬਕ ਭੂਚਾਲ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 7:30 ਵਜੇ ਆਇਆ। ਭੂਚਾਲ ਦਾ ਕੇਂਦਰ ਚੋਕੋ ਸੂਬੇ ਦੇ ਵਿੱਚ ਸੀ। ਜ਼ਮੀਨ ਤੋਂ ਕਰੀਬ 103 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਭੂਚਾਲ ਦੇ ਝਟਕੇ ਆਏ ਸੀ ਤੇ ਉਸ ਤੋਂ ਬਾਅਦ ਸਰਫੇਸ ਦੇ ਉੱਤੇ ਯਾਨੀ ਜ਼ਮੀਨੀ ਪੱਧਰ ਦੇ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ। ਭੂਚਾਲ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ 'ਚ ਕੌਫੀ ਦੇ ਉਤਪਾਦਨ ਦੇ ਲਈ ਮਸ਼ਹੂਰ ਪੇਰੀਆ ਸ਼ਹਿਰ ਦੇ ਵਿੱਚ ਔਰ ਇਸ ਦੇ ਆਲੇ ਦੁਆਲੇ ਦੇ ਖੇਤਰਾਂ 'ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਭੂਚਾਲ ਦੇ ਕੇਂਦਰ ਤੋਂ ਕਰੀਬ 55 ਕਿਲੋਮੀਟਰ ਦੂਰ ਪੇਰੀਆ ਸ਼ਹਿਰ ਦੇ ਵਿੱਚ ਤਬਾਹੀ ਦਾ ਮੰਜ਼ਰ ਇਹ ਹੈ ਕਿ ਇੱਥੇ ਉੱਚੀਆਂ ਇਮਾਰਤਾਂ ਡਿੱਗ ਪਈਆਂ ਨੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ। ਪੇਰੀਆ ਸ਼ਹਿਰ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਘੱਟੋ ਘੱਟ 40 ਲੋਕਾਂ ਦੀ ਮੌਤ ਹੋਈ ਹੈ। 65 ਇਮਾਰਤਾਂ ਢਹਿ ਗਈਆਂ ਨੇ, ਜਿਨ੍ਹਾਂ 'ਚੋਂ 15 ਇਮਾਰਤਾਂ ਦੇ ਥੱਲੇ ਹਾਲੇ ਵੀ ਲੋਕਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਦੱਸ ਦਈਏ ਕਿ ਪੇਰੀਆ ਤੋਂ ਕਰੀਬ 160 ਕਿਲੋਮੀਟਰ ਦੱਖਣ ਦੇ ਵੱਲ ਸਥਿਤ ਕਾਲੀ ਸ਼ਹਿਰ ਦੇ ਵਿੱਚ ਵੀ ਵੱਡੇ ਪੈਮਾਨੇ ਦੇ ਉੱਤੇ ਨੁਕਸਾਨ ਹੋਇਆ, ਜਿੱਥੇ 32 ਇਮਾਰਤਾਂ ਢਹਿ ਢੇਰੀ ਹੋ ਗਈਆਂ ਨੇ। ਭੂਚਾਲ ਦੇ ਕੇਂਦਰ ਤੋਂ ਕਰੀਬ 200 ਕਿਲੋਮੀਟਰ ਦੂਰ ਇਹ ਥਾਂ ਦੱਸੀ ਗਈ ਹੈ। ਵੈਸੇ ਭੂਚਾਲ ਦੇ ਝਟਕੇ ਗੁਆਂਢੀ ਮੁਲਕ ਵੈਨਜ਼ੂਏਲਾ ਦੇ ਵਿੱਚ ਵੀ ਲੱਗੇ ਨੇ। ਵੈਨਜ਼ੂਏਲਾ ਹਾਲੇ ਕੁਝ ਮਹੀਨੇ ਪਹਿਲਾਂ ਹੀ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰ ਚੁੱਕਿਆ ਔਰ ਵੱਡਾ ਨੁਕਸਾਨ ਝੱਲ ਚੁੱਕਿਆ, ਜਿੱਥੇ 6,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਸੀ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਨਾਲ ਹਾਲੀਆ ਫੌਜੀ ਸੰਘਰਸ਼ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਜੰਗ ਦੇ ਦਰਮਿਆਨ ਹੋਏ ਨੁਕਸਾਨ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਿਹਾ ਤਾਂ ਅਮਰੀਕਾ ਵੀ ਈਰਾਨ ਤੋਂ ਉਹਨਾਂ ਲੋਕਾਂ ਦੇ ਲਈ ਮੁਆਵਜ਼ਾ ਮੰਗ ਸਕਦਾ ਹੈ ਜੋ ਈਰਾਨ ਦੇ ਹਮਲਿਆਂ ਦੇ ਦਰਮਿਆਨ ਜਾਂ ਤਾਂ ਮਾਰੇ ਗਏ ਸੀ ਜਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਮੈਂ ਦੇਖ ਰਿਹਾ ਕਿ ਈਰਾਨ ਦੇ ਪ੍ਰਤੀਨਿਧੀ ਪਿਛਲੇ 5 ਮਹੀਨਿਆਂ ਦੇ ਦਰਮਿਆਨ ਫੌਜੀ ਸੰਘਰਸ਼ ਦੇ ਦੌਰਾਨ ਹੋਏ ਨੁਕਸਾਨ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਸੰਘਰਸ਼ ਇਸ ਲਈ ਸ਼ੁਰੂ ਹੋਇਆ ਸੀ ਕਿਉਂਕਿ ਉਹ ਪਰਮਾਣੂ ਹਥਿਆਰ ਨਹੀਂ ਛੱਡਣਗੇ, ਜਦਕਿ ਸਾਡੀ ਕਿਸੇ ਵੀ ਗੱਲਬਾਤ ਜਾਂ ਬੈਠਕ ਦੇ ਵਿੱਚ ਇਸ ਦਾ ਕਦੇ ਜ਼ਿਕਰ ਨਹੀਂ ਹੋਇਆ। ਉਹਨਾਂ ਲਿਖਿਆ ਕਿ ਇਹ ਇੱਕ ਦਿਲਚਸਪ ਵਿਚਾਰ ਹੈ, ਹੁਣ ਮੈਂ ਵੀ ਈਰਾਨ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ। ਇਹ ਮੁਆਵਜ਼ਾ ਉਹਨਾਂ ਲੋਕਾਂ ਦੇ ਲਈ ਹੋਏਗਾ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਜਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ। ਟਰੰਪ ਨੇ ਲਿਖਿਆ ਕਿ ਇਸ ਤੋਂ ਇਲਾਵਾ ਪਿਛਲੇ 50 ਸਾਲਾਂ ਦੇ ਵਿੱਚ ਈਰਾਨ ਨੇ ਜਿਨ੍ਹਾਂ ਲੱਖਾਂ ਨਿਰਦੋਸ਼ ਪ੍ਰਦਰਸ਼ਨਕਾਰੀਆਂ ਨੂੰ ਵੀ ਮਾਰਿਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਇਹਨਾਂ ਦੇ ਵਿੱਚ ਪਿਛਲੇ 5 ਮਹੀਨਿਆਂ ਦੇ ਅੰਦਰ ਮਾਰੇ ਗਏ 52,000 ਲੋਕ ਵੀ ਸ਼ਾਮਲ ਨੇ। ਮੈਂ ਆਪਣੇ ਪ੍ਰਤੀਨਿਧੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਵਿੱਖ ਦੇ ਹੋਣ ਵਿੱਚ ਹੋਣ ਵਾਲੀ ਕਿਸੇ ਵੀ ਗੱਲਬਾਤ ਦੇ ਵਿੱਚ ਇਸ ਮੰਗ ਨੂੰ ਮਜ਼ਬੂਤੀ ਦੇ ਨਾਲ ਰੱਖਣ। ਜ਼ਿਕਰਯੋਗ ਹੈ ਕਿ ਈਰਾਨ ਦੇ ਪ੍ਰਤੀਨਿਧੀ ਗੱਲਬਾਤ ਦੇ ਵਿੱਚ ਲਗਾਤਾਰ ਇਹ ਮੁੱਦਾ ਚੁੱਕਦੇ ਰਹੇ ਨੇ ਕਿ ਅਮਰੀਕਾ ਜਿਸਨੇ ਹਮਲੇ ਦੀ ਸ਼ੁਰੂਆਤ ਕੀਤੀ ਸੀ ਉਸ ਨੂੰ ਮੁਆਵਜ਼ਾ ਈਰਾਨ ਨੂੰ ਦੇਣਾ ਚਾਹੀਦਾ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸਾਕ ਡਾਰ ਨੇ ਸੋਮਵਾਰ ਦੇ ਦਿਨ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ। ਇਸ ਦਰਮਿਆਨ ਇਸਾਕ ਡਾਰ ਨੇ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਵਿਚਕਾਰ ਹੋਏ ਹਾਲੀਆ ਮੱਕਾ ਰੱਖਿਆ ਸਮਝੌਤੇ ਦੇ ਕੁਝ ਕੇਂਦਰ ਬਿੰਦੂਆਂ ਦੇ ਉੱਤੇ ਈਰਾਨੀ ਵਿਦੇਸ਼ ਮੰਤਰੀ ਦੇ ਨਾਲ ਚਰਚਾ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਗੱਲਬਾਤ ਦੇ ਦਰਮਿਆਨ ਇਸਾਕ ਡਾਰ ਨੇ ਮੱਕਾ ਸਮਝੌਤੇ ਦੇ ਟੀਚਿਆਂ ਦੇ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕਿ ਸਮਝੌਤੇ ਦਾ ਟੀਚਾ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ ਤੇ ਖੇਤਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਉੱਥੇ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਅਬਾਸ ਅਰਾਕਚੀ ਨੇ ਸਮਝੌਤੇ ਦੇ ਕੁਝ ਪ੍ਰਮੁੱਖ ਬਿੰਦੂਆਂ ਦੇ ਉੱਤੇ ਪਾਕਿਸਤਾਨ ਦੀ ਤਰਫ ਤੋਂ ਈਰਾਨ ਨੂੰ ਜਾਣੂ ਕਰਵਾਉਣ ਦੇ ਲਈ ਇਸਾਕ ਡਾਰ ਦਾ ਧੰਨਵਾਦ ਜਤਾਇਆ। ਦੱਸ ਦਈਏ ਕਿ ਦੋਹਾਂ ਨੇਤਾਵਾਂ ਦੇ ਦਰਮਿਆਨ ਖੇਤਰੀ ਤੇ ਕੌਮਾਂਤਰੀ ਘਟਨਾਕ੍ਰਮ ਨੂੰ ਲੈ ਕੇ ਵੀ ਚਰਚਾ ਹੋਈ ਹੈ। ਈਰਾਨ ਦਾ ਇਸ ਤੋਂ ਪਹਿਲਾਂ ਬਿਆਨ ਵੀ ਸਾਹਮਣੇ ਆਇਆ ਸੀ ਕਿ ਪਾਕਿਸਤਾਨ, ਤੁਰਕੀ ਤੇ ਸਾਊਦੀ ਅਰਬ ਦੇ ਵਿੱਚ ਹੋਇਆ ਸਮਝੌਤਾ ਈਰਾਨ ਦੇ ਲਈ ਕਿਤੇ ਵੀ ਕਿਸਮ ਦੇ ਨਾਲ ਕੋਈ ਖਤਰਾ ਨਹੀਂ ਹੋ ਸਕਦਾ। ਉੱਥੇ ਅਮਰੀਕਾ ਦੀ ਇੱਕ ਅਦਾਲਤ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ ਕਥਿਤ ਧੋਖਾਧੜੀ ਤੇ ਰਿਸ਼ਵਤਖੋਰੀ ਦੇ ਨਾਲ ਜੁੜੇ ਅਪਰਾਧਕ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਹੁਣ ਸਥਾਈ ਰੂਪ ਦੇ ਵਿੱਚ ਯਾਨੀ ਪੱਕੇ ਤੌਰ ਦੇ ਉੱਤੇ ਖਾਰਜ ਕਰ ਦਿੱਤਾ। 2 ਸਾਲ ਤੋਂ ਚੱਲ ਰਹੀ ਇਸ ਅਪਰਾਧਕ ਕਾਰਵਾਈ ਨੂੰ ਹੁਣ ਖਤਮ ਕਰ ਦਿੱਤਾ ਗਿਆ। ਖਬਰ ਏਜੰਸੀ ਪੀ ਟੀ ਆਈ ਦੇ ਮੁਤਾਬਕ ਅਮਰੀਕਾ ਦੀ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਨੇ
ਨਿਆਂ ਵਿਭਾਗ ਦੀ ਤਰਫ ਤੋਂ ਦਾਇਰ ਕੀਤੀਆਂ ਅਪੀਲਾਂ ਨੂੰ ਖਾਰਜ ਕਰਨ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਗੌਤਮ ਅਡਾਨੀ, ਸਾਗਰ ਅਡਾਨੀ ਤੇ ਅਡਾਨੀ ਗ੍ਰੀਨ ਐਨਰਜੀ ਲਿਮਿਟਡ ਦੇ ਸਾਬਕਾ ਸੀਓ ਵਿਨੀਤ ਜੈਨ ਦੇ ਖਿਲਾਫ ਲਗਾਏ ਦੋਸ਼ ਵੀ ਖਾਰਜ ਕਰ ਦਿੱਤੇ ਨੇ। ਇਨ੍ਹਾਂ ਦੋਸ਼ਾਂ ਦੇ ਵਿੱਚ ਸਿਕਿਉਰਿਟੀਜ਼ ਫਰਾਡ ਦੀ ਸਾਜਿਸ਼, ਵਾਇਰ ਫਰਾਡ ਦੀ ਸਾਜਿਸ਼ ਤੇ ਸਿਕਿਉਰਿਟੀਜ਼ ਦੇ ਨਾਲ ਜੁੜੇ ਕੁਝ ਹੋਰ ਮਸਲੇ ਵੀ ਸ਼ਾਮਲ ਸੀ, ਜਿਨ੍ਹਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ। ਅਦਾਲਤ ਦਾ ਇਹ ਫੈਸਲਾ ਡਿਸਮਿਸਲ ਵਿਦ ਪ੍ਰੈਜੁਡਿਸ ਦੇ ਤਹਿਤ ਆਇਆ, ਜਿਸ ਦਾ ਮਤਲਬ ਇਹ ਹੈ ਕਿ ਇਹਨਾਂ ਅਪਰਾਧਕ ਦੋਸ਼ਾਂ ਦੇ ਵਿੱਚ ਦੁਬਾਰਾ ਮੁਕੱਦਮਾ ਵੀ ਦਾਖਲ ਨਹੀਂ ਕੀਤਾ ਜਾ ਸਕਦਾ। ਗੌਤਮ ਅਡਾਨੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ। ਇੱਕ ਐਕਸ ਦੇ ਉੱਤੇ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਉਹਨਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਉੱਤੇ ਇਸ ਵਿਵਸਥਾ ਤੇ ਭਾਰਤ ਦੀ ਨਿਆਂ ਦੇਣ ਦੀ ਕਾਬਲੀਅਤ ਦੇ ਉੱਤੇ ਭਰੋਸਾ ਨਹੀਂ ਖੋਇਆ। ਅਸੀਂ ਉਹ ਕੰਮ ਕਰ ਰਹੇ ਹਾਂ ਜਿਸ ਦੇ ਵਿੱਚ ਜ਼ਿਆਦਾਤਰ ਲੋਕ ਭਰੋਸਾ ਕਰਦੇ ਨੇ, ਆਪਣੇ ਦੇਸ਼ ਦੇ ਨਿਰਮਾਣ ਕਰਨਾ, ਇਸ ਦਾ ਇੱਕ ਵੈਲਿਊ ਸਿਸਟਮ ਤਿਆਰ ਕਰਨਾ ਔਰ ਖੁਦ ਇੱਕ ਵੱਡੇ ਟੀਚੇ ਦੇ ਲਈ ਕੰਮ ਕਰਨਾ। ਜ਼ਿਕਰਯੋਗ ਹੈ ਕਿ ਮਾਮਲਾ ਨਵੰਬਰ 2024 ਚ ਸਾਹਮਣੇ ਆਇਆ ਸੀ। ਅਮਰੀਕੀ ਧਿਰ ਦੀ ਤਰਫ ਤੋਂ ਦੋਸ਼ ਮੜਿਆ ਗਿਆ ਸੀ ਕਿ ਗੌਤਮ ਅਡਾਨੀ, ਸਾਗਰ ਅਡਾਨੀ ਤੇ ਅਡਾਨੀ ਗ੍ਰੀਨ ਐਨਰਜੀ ਦੇ ਤਤਕਾਲੀ CEO ਵਿਨੀਤ ਜੈਨ ਤੇ ਹੋਰਨਾਂ ਕੁਝ ਭਾਰਤੀ ਸਰਕਾਰੀ ਅਧਿਕਾਰੀਆਂ ਦੇ ਲੋਕਾਂ ਦੀ ਤਰਫ ਤੋਂ ਕਰੀਬ $25 ਕਰੋੜ ਦੀ ਕਥਿਤ ਰਿਸ਼ਵਤਖੋਰੀ ਦੇਣ ਦਾ ਮਾਮਲਾ ਅਮਰੀਕਾ ਦੇ ਵਿੱਚ ਸਾਹਮਣੇ ਆਇਆ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਵਿਦਿਆਰਥੀ ਅੰਦੋਲਨ ਦੇ ਨਾਲ ਜੁੜੀ, ਜਿੱਥੇ ਝਾਰਖੰਡ ਦੇ ਵਿੱਚ JPSC ਤੇ JSSC ਦੀ ਪ੍ਰੀਖਿਆਵਾਂ ਦੇ ਵਿੱਚ ਕਥਿਤ ਬੇਨਿਯਮੀਆਂ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਸੋਮਵਾਰ ਦੇ ਦਿਨ ਲਾਠੀਚਾਰਜ ਤੋਂ ਬਾਅਦ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਹੁਣ ਅੱਜ ਯਾਨੀ ਮੰਗਲਵਾਰ ਦੇ ਦਿਨ ਝਾਰਖੰਡ ਬੰਦ ਦਾ ਸੱਦਾ ਦਿੱਤਾ। ਭਾਜਪਾ ਦੀ ਹੜਤਾਲ ਦਾ ਅਸਰ ਰਾਜਧਾਨੀ ਰਾਂਚੀ ਦੀਆਂ ਸੜਕਾਂ ਦੇ ਉੱਤੇ ਦਿਖਾਈ ਦਿੱਤਾ। ਭਾਜਪਾ ਵਰਕਰਾਂ ਨੇ ਟਾਇਰ ਸਾੜ ਕੇ ਹਰਮੂ ਚੌਂਕ ਦੇ ਉੱਤੇ ਸੜਕ ਵੀ ਜਾਮ ਕਰ ਦਿੱਤੀ। ਇਸ ਦਰਮਿਆਨ ਕਾਰਕੁਨਾਂ ਨੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਹੈ, ਵਿਦਿਆਰਥੀਆਂ ਵਿਰੁੱਧ ਹੋਈ ਪੁਲਿਸ ਕਾਰਵਾਈ ਦਾ ਵਿਰੋਧ ਵੀ ਕੀਤਾ। ਦੱਸ ਦਈਏ ਕਿ ਭਾਜਪਾ ਦੇ ਕੋਲ ਇਸ ਵਕਤ ਸਿਆਸਤ ਚਮਕਾਉਣ ਦਾ ਇੱਕ ਚੰਗਾ ਮੌਕਾ ਹੈ, ਕਿਉਂਕਿ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਭਾਰਤ ਭਰ ਦੇ ਵਿੱਚੋਂ ਆਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਹੁਣ ਖਾਮਿਆਜ਼ਾ ਰਾਂਚੀ ਦੇ ਵਿੱਚੋਂ ਲਿਆ ਜਾ ਰਿਹਾ। ਰਾਂਚੀ ਦੇ ਵਿੱਚ ਕਾਂਗਰਸ ਦੀ ਹਮਾਇਤ ਵਾਲੀ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਹੈ। ਦੱਸ ਦਈਏ ਕਿ ਬੰਦ ਦੇ ਕਾਰਨ ਰਾਂਚੀ 'ਚ ਚੱਲਣ ਵਾਲੀਆਂ ਬੱਸਾਂ ਅਤੇ ਸਰਕਾਰ ਯਾਤਰੀ ਵਾਹਨ ਜਿਹੜੇ ਨੇ ਉਹਨਾਂ ਦੇ ਵਿੱਚ ਗਿਣਤੀ ਆਮ ਦੇ ਨਾਲੋਂ ਘੱਟ ਹੀ ਰਹੀ। ਰਾਂਚੀ ਦੀਆਂ ਸੜਕਾਂ ਦੇ ਉੱਤੇ ਵੀ ਯਾਤਰੀਆਂ ਦੀ ਗਿਣਤੀ ਦੇ ਵਿੱਚ ਕਮੀ ਦੇਖੀ ਗਈ। ਇਸ ਦਰਮਿਆਨ ਸੜਕਾਂ ਤੋਂ ਚਹਿਲ ਪਹਿਲ ਘੱਟ ਰਹੀ। ਬੰਦ ਦੇ ਮੱਦੇਨਜ਼ਰ ਰਾਜਧਾਨੀ ਰਾਂਚੀ ਦੇ ਸਾਰੇ ਸਕੂਲ ਵੀ ਅੱਜ ਦੇ ਦਿਨ ਬੰਦ ਰੱਖੇ ਗਏ ਸਨ। ਜ਼ਿਕਰਯੋਗ ਹੈ ਕਿ ਵਿਦਿਆਰਥੀ JPSC ਤੇ JSSC ਦੀਆਂ ਪ੍ਰੀਖਿਆਵਾਂ 'ਚ ਕਥਿਤ ਬੇਨਿਯਮੀਆਂ, ਪੇਪਰ ਲੀਕ ਤੇ ਭਰਤੀ ਪ੍ਰਕਿਰਿਆ 'ਚ ਪਾਰਦਰਸ਼ਤਾ ਨੂੰ ਲੈ ਕੇ ਕਈ ਅਲੱਗ ਅਲੱਗ ਮੰਗਾਂ ਦੇ ਉੱਤੇ ਲੰਮੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਪਾਣੀ ਦੀਆਂ ਧੋਪਾਂ, ਥਰੂ ਗੈਸ, ਲਾਠੀਚਾਰਜ ਦੀ ਵਰਤੋਂ ਵੀ ਕੀਤੀ ਸੀ, ਜਿਸ ਕਾਰਨ ਕੁਝ ਵਿਦਿਆਰਥੀ ਜ਼ਖਮੀ ਹੋ ਗਏ ਸੀ। ਹੁਣ ਇਸੇ ਦੇ ਵਿਰੋਧ ਦੇ ਵਿੱਚ ਭਾਜਪਾ ਦੀ ਤਰਫ ਤੋਂ ਵਿਦਿਆਰਥੀਆਂ ਦੀ ਹਮਾਇਤ ਦੇ ਵਿੱਚ ਝਾਰਖੰਡ ਬੰਦ ਦਾ ਸੱਦਾ ਦਿੱਤਾ ਗਿਆ ਸੀ। ਉੱਥੇ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਮੰਗਲਵਾਰ ਯਾਨੀ ਅੱਜ ਦੇ ਦਿਨ ਕੋਲਾ ਬਲਾਕ ਵੰਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿੱਤੀ ਗਈ ਕਲੀਨ ਚਿੱਟ ਦਾ ਸਵਾਗਤ ਕਰਦਿਆਂ ਉਹਨਾਂ ਦੀ ਇਮਾਨਦਾਰੀ ਤੇ ਜਵਾਬਦੇਹੀ ਦਾ ਰਿਕਾਰਡ ਨਰਿੰਦਰ ਮੋਦੀ ਦੀ ਸਰਕਾਰ ਦੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਮਨਮੋਹਨ ਸਿੰਘ ਦੀ ਸਰਕਾਰ ਬਿਲਕੁਲ ਉਲਟ ਸੀ। ਸੋਨੀਆ ਗਾਂਧੀ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਮਨਮੋਹਨ ਸਿੰਘ ਨੂੰ ਇੱਕ ਨਰਮ, ਕੋਮਲ ਪਰ ਸਭ ਤੋਂ ਮਹੱਤਵਪੂਰਨ ਪ੍ਰਧਾਨ ਮੰਤਰੀਆਂ ਦੇ ਵਿੱਚੋਂ ਇੱਕ ਦੇ ਤੌਰ ਦੇ ਉੱਤੇ ਯਾਦ ਕੀਤਾ ਜਾਂਦਾ ਰਹੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ July 29, 2026 ਦਾ ਦਿਨ ਭਾਰਤੀ ਸਿਆਸੀ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਪਰ ਅਣਦੇਖਿਆ ਦਿਨ ਸੀ, ਜਦੋਂ ਸੁਪਰੀਮ ਕੋਰਟ ਨੇ CBI ਦੇ ਕਲੋਜ਼ਰ ਰਿਪੋਰਟ ਦੇ ਆਧਾਰ ਦੇ ਉੱਤੇ ਕਥਿਤ ਕੋਲਾ ਘਟਾਲੇ ਦੇ ਮਾਮਲੇ ਦੇ ਵਿੱਚ ਮਨਮੋਹਨ ਸਿੰਘ ਨੂੰ ਦਿੱਤੀ ਕਲੀਨ ਚਿੱਟ ਨੂੰ ਬਰਕਰਾਰ ਰੱਖਿਆ ਸੀ। ਹੁਣ ਕਿਹਾ ਕਿ ਸੁਪਰੀਮ ਕੋਰਟ ਨੇ CBI ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਨ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਿਰੁੱਧ ਬਿਨਾਂ ਕਿਸੇ ਠੋਸ ਆਧਾਰ ਦੇ ਔਰ ਪ੍ਰਤੀਕੂਲ ਟਿੱਪਣੀਆਂ ਕੀਤੀਆਂ ਅਤੇ ਅਦਾਲਤ ਦੇ ਵਿੱਚ ਦੋਸ਼ੀ ਵੀ ਠਹਿਰਾਇਆ। ਸੋਨੀਆ ਗਾਂਧੀ ਨੇ ਮੌਜੂਦਾ ਵਿਰੋਧੀ ਧਿਰ ਅਤੇ ਤਤਕਾਲੀ ਸੱਤਾਧਾਰੀ UPA ਗਠਜੋੜ ਨੇ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਦੇਸ਼ ਦੇ ਲਈ ਜਿਹੜੇ ਕੰਮ ਕੀਤੇ ਨੇ ਉਹ ਆਉਂਦੇ ਯੁੱਗਾਂ ਤੱਕ ਭਾਰਤ ਦੇ ਲੋਕਾਂ ਦੀ ਤਰਫ ਤੋਂ ਯਾਦ ਰੱਖੇ ਜਾਣਗੇ। ਉੱਥੇ ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਦਿੱਲੀ ਦੇ ਵਿੱਚ ਸੁਰੱਖਿਆ ਵਿਵਸਥਾ ਨੂੰ ਕਈ ਪੱਧਰਾਂ ਤੱਕ ਮਜ਼ਬੂਤ ਕਰ ਦਿੱਤਾ ਗਿਆ। ਖੁਫੀਆ ਏਜੰਸੀਆਂ ਤੋਂ ਮਿਲੀ ਇਨਪੁੱਟ ਤੋਂ ਬਾਅਦ ਰਾਜਧਾਨੀ ਦਿੱਲੀ ਦੇ ਵਿੱਚ ਅੱਤਵਾਦੀ ਖਤਰੇ ਨੂੰ ਧਿਆਨ ਦੇ ਵਿੱਚ ਦੇਖਦਿਆਂ ਹੋਇਆਂ ਦਿੱਲੀ ਪੁਲਿਸ ਹਾਈ ਅਲਰਟ ਦੇ ਉੱਤੇ ਹੈ। ਘੱਟੋ ਘੱਟ ਪੁਲਿਸ ਨੇ 19 ਵਾਂਟਡ ਅੱਤਵਾਦੀਆਂ ਦੇ ਅਤੇ
ਉਹਨਾਂ ਦੀਆਂ ਤਸਵੀਰਾਂ ਦੇ ਪੋਸਟਰ ਜਾਰੀ ਕਰਕੇ ਜਨਤਕ ਸਥਾਨਾਂ ਦੇ ਉੱਤੇ ਚਿਪਕਾਣੇ ਸ਼ੁਰੂ ਕਰ ਦਿੱਤੇ ਨੇ। ਦਿੱਲੀ ਪੁਲਿਸ ਨੇ ਜਿਨ੍ਹਾਂ 19 ਕਥਿਤ ਤੌਰ ਦੇ ਉੱਤੇ ਜਿਹੜੇ ਸਮਾਜ ਦੇ ਲਈ ਖਤਰਾ ਦੱਸੇ ਜਾਣ ਵਾਲੇ ਤੱਤ ਨੇ ਉਹਨਾਂ ਦੇ 3 ਅਲੱਗ ਅਲੱਗ ਮੋਡਿਊਲ ਦੇ ਵਿੱਚ ਵੰਡਿਆ ਗਿਆ। ਇਹਨਾਂ 'ਚੋਂ ਇੰਡੀਅਨ ਮੁਜ਼ਾਹਿਦੀਨ, ਅਲਕਾਇਦਾ ਅਤੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਜਿਹੜੇ ਕੁਝ ਲੋਕ ਨੇ, ਵੱਖਵਾਦੀ ਲੋਕ ਨੇ, ਉਹਨਾਂ ਨੂੰ ਇੱਕ ਸੂਚੀਬੱਧ ਕੀਤਾ ਗਿਆ ਤਾਂ ਕਿ ਇਹਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਸਕੇ। ਦੱਸ ਦਈਏ ਕਿ ਇਸ ਦਰਮਿਆਨ ਇੰਡੀਅਨ ਮੁਜਾਹਿਦੀਨ ਦੇ ਨਾਲ ਜੁੜੇ ਹੋਏ 5 ਚਿਹਰੇ ਨੇ, ਜਿਨ੍ਹਾਂ ਦੇ ਵਿੱਚ ਇਕਬਾਲ ਭੱਟ, ਰਿਆਜ਼ ਭਟਕਲ, ਬੈਂਗਲੁਰ ਦੇ ਜੁਨੈਦ ਅਹਿਮਦ, ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਤੋਂ ਮੁਹੰਮਦ ਖਾਲਿਦ ਅਤੇ ਮਹਾਰਾਸ਼ਟਰ ਦੇ ਪੁਣੇ ਤੋਂ ਮੋਹਸਿਨ ਚੌਧਰੀ ਸ਼ਾਮਲ ਨੇ। ਸੁਰੱਖਿਆ ਏਜੰਸੀਆਂ ਦੇ ਰਿਕਾਰਡ ਦੇ ਵਿੱਚ ਕਈ ਨਾਮ ਅੱਤਵਾਦੀ ਮਾਮਲਿਆਂ ਦੇ ਵਿੱਚ ਸਾਹਮਣੇ ਆ ਚੁੱਕੇ ਨੇ। ਇਸ ਦਰਮਿਆਨ ਦੂਸਰੇ ਮੋਡਿਊਲ ਅਲਕਾਇਦਾ ਦੇ ਨਾਲ ਜੁੜੇ ਹੋਏ 6 ਜਿਹੜੇ ਵਾਂਟਿਡ ਲੋਕ ਨੇ ਉਹਨਾਂ ਦੀ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ। ਇਹਨਾਂ 'ਚ ਮੁਹੰਮਦ ਸ਼ਰਜ਼ੀਲ ਅਖਤਰ, ਦਿੱਲੀ ਦੇ ਵਸਨੀਕ ਮੁਹੰਮਦ ਰੇਹਾਨ, ਝਾਰਖੰਡ ਦੀ ਵਿਦਿਆਰਥਣ ਅਬੂ ਸੁਫੀਅਨ, ਜਮਸ਼ੇਦਪੁਰ ਦੇ ਨਿਵਾਸੀ ਸੈਯਦ ਮੁਹੰਮਦ ਆਰਸ਼ੀਅਨ ਅਤੇ ਬੈਂਗਲੁਰੂ ਦੇ ਮੁਹੰਮਦ ਸ਼ਹੀਦ ਫੈਜ਼ਲ ਸ਼ਾਮਲ ਨੇ, ਜਿਨ੍ਹਾਂ ਨੂੰ ਇਸ ਸੂਚੀ ਦੇ ਵਿੱਚ ਰੱਖਿਆ ਗਿਆ। ਇੰਨਾ ਹੀ ਨਹੀਂ ਬਲਕਿ ਤੀਸਰੇ ਮੋਡਿਊਲ 'ਚ ਖਾਲਿਸਤਾਨ ਸੰਗਠਨ ਦੇ ਨਾਲ ਜੁੜੇ 8 ਵਾਂਟਿਡ ਵਿਅਕਤੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ। ਇਸ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਬੱਬਰ, ਪੁਰਸ਼ੋਤਮ ਸਿੰਘ ਪੰਮਾ, ਹਰਵਿੰਦਰ ਸਿੰਘ ਰਿੰਦਾ, ਗੁਰਮੀਤ ਸਿੰਘ ਬੱਗਾ, ਭੁਪਿੰਦਰ ਸਿੰਘ ਭਿੰਦਾ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਅਰਸ਼ਦੀਪ ਸਿੰਘ ਡਾਲਾ ਆਦਿ ਸ਼ਾਮਲ ਨੇ। ਨਵੀਂ ਦਿੱਲੀ ਪੁਲਿਸ ਨੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਮੈਟਰੋ ਸਟੇਸ਼ਨਾਂ, ਬਾਜ਼ਾਰਾਂ, ਇਤਿਹਾਸਕ ਥਾਵਾਂ ਅਤੇ ਭੀੜ ਭਾੜ ਵਾਲੇ ਇਲਾਕਿਆਂ ਦੇ ਉੱਤੇ ਨਿਗਰਾਨੀ ਵਧਾ ਦਿੱਤੀ ਹੈ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਆਸਟ੍ਰੇਲੀਆ ਦੇ ਵਿੱਚ RBI ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਤਰਫ ਤੋਂ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਗਿਆ। ਦੱਸ ਦਈਏ ਕਿ ਵਿਆਜ ਦਰਾਂ ਦੇ ਬਰਕਰਾਰ ਰੱਖਣ ਦਾ ਫੈਸਲਾ ਸਿਡਨੀ ਸਮੇਂ ਦੇ ਮੁਤਾਬਕ ਦੁਪਹਿਰ 3:30 ਵਜੇ RBI ਦੀ ਗਵਰਨਰ ਮਿਚਲ ਬੁਲਕ ਦੀ ਤਰਫ ਤੋਂ ਦਿੱਤਾ ਗਿਆ। ਇਸ ਦਰਮਿਆਨ ਕਿਹਾ ਗਿਆ ਕਿ ਆਸਟ੍ਰੇਲੀਆ 'ਚ ਹਾਲ ਫਿਲਹਾਲ ਵਿਆਜ ਦਰਾਂ 4.35% ਦੇ ਉੱਤੇ ਬਣੀਆਂ ਰਹਿਣਗੀਆਂ। ਉੱਧਰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕੀਤਾ ਜਾ ਸਕਦਾ। ANZ ਨੇ ਵਿਆਜ ਦਰਾਂ ਦੇ ਐਲਾਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸਿਡਨੀ ਦੇ ਵਿੱਚ ਘਰਾਂ ਦੀਆਂ ਔਸਤ ਕੀਮਤਾਂ 14.5% ਦੇ ਦਰ ਦੇ ਉੱਤੇ ਡਿੱਗ ਰਹੀਆਂ ਨੇ, ਜਦਕਿ 4 ਵੱਡੇ ਬੈਂਕਾਂ ਨੇ ਇਸ ਕਿਸਮ ਦੇ ਅਨੁਮਾਨ ਲਗਾਏ ਸੀ ਕਿ ਵਿਆਜ ਦਰਾਂ ਦੇ ਵਿੱਚ ਜਿਹੜੀ ਉਹ ਸਥਿਰਤਾ ਰੱਖੀ ਜਾ ਸਕਦੀ ਹੈ, ਜੋ ਕਿ ਹੋਇਆ ਵੀ। 50 ਦੇ ਕਰੀਬ ਲੈਂਡਰਸ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਅਲੱਗ ਅਲੱਗ ਕਰਜ਼ਦਾਤਾਵਾਂ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਰਜ਼ ਦਿੰਦੇ ਨੇ, ਪਰ ਇਸ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਅਨ ਘਰਾਂ ਦੇ ਵਿੱਚ ਜਿਹੜੀ ਸੇਵਿੰਗ ਹੈ ਉਹ ਘਟੀ ਹੈ। ਇਸ ਦੇ ਬਾਵਜੂਦ ਵਿਆਜ ਦਰਾਂ ਦੇ ਵਿੱਚ ਫਿਲਹਾਲ ਕੋਈ ਕਟੌਤੀ ਨਹੀਂ ਕੀਤੀ ਗਈ, ਬਲਕਿ ਇਹਨਾਂ ਨੂੰ ਸਥਿਰ ਬਣਾ ਕੇ ਰੱਖਿਆ ਜਾਏਗਾ। ਮਾਰਕੀਟ ਦੇ ਇਸ ਦੇ ਲਿਹਾਜ਼ ਦੇ ਨਾਲ ਕੀ ਮਤਲਬ ਨੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲ ਸਕਦਾ, ਪਰ ਫਿਲਹਾਲ ਮੋਟੇ ਤੌਰ ਦੇ ਉੱਤੇ 3 ਮੇਜਰ ਫੈਕਟਰ ਦੱਸੇ ਗਏ ਨੇ। ABS ਦੀ ਤਰਫ ਤੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਸੀ ਜੂਨ ਮਹੀਨੇ ਦੇ ਵਿੱਚ ਜਿਹੜੀ ਮਹਿੰਗਾਈ ਘਟੀ ਹੈ ਆਸਟ੍ਰੇਲੀਆ ਦੇ ਅੰਦਰ, ਉਹ ਅੰਕੜੇ ਉਹਨਾਂ ਨੂੰ ਵੀ RBI ਨੇ ਧਿਆਨ 'ਚ ਰੱਖਿਆ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੀ ਆਸਟ੍ਰੇਲੀਆ 'ਚ ਮਹਿੰਗਾਈ ਦਰ ਹੈ ਉਹ ਵੀ 4% ਤੋਂ ਘੱਟ ਕੇ 3.8% ਰਹਿ ਗਈ ਹੈ। ਹਾਲਾਂਕਿ ਇਸ ਨੇ RBI ਨੂੰ ਫੈਸਲਾ ਲੈਣ ਦੇ ਲਈ ਮਜਬੂਰ ਕੀਤਾ। ਅਨਇੰਪਲੋਇਮੈਂਟ ਯਾਨੀ ਬੇਰੁਜ਼ਗਾਰੀ ਦਰ ਵੀ ਅਪ੍ਰੈਲ ਮਹੀਨੇ 'ਚ 4.5% ਸੀ, ਉਹ ਘੱਟ ਕੇ 4.4% ਰਹਿ ਗਈ। ਅਜਿਹੇ ਦੇ ਵਿੱਚ ਜਿਹੜਾ ਆਸਟ੍ਰੇਲੀਆ ਦੇ ਅੰਦਰ RBI ਦੀ ਤਰਫ ਤੋਂ ਫਿਲਹਾਲ ਜਿਹੜਾ ਇਹ ਫੈਸਲਾ ਲਿਆ ਗਿਆ, ਇਸ ਦੇ ਉੱਤੇ ਅਲੱਗ ਅਲੱਗ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਦੇ ਵਿੱਚ ਫਿਲਹਾਲ ਵਰਕ ਫਰੋਮ ਹੋਮ ਯਾਨੀ WFH ਦੇ ਲਾਜ਼ ਜਿਹੜੇ ਨੇ ਉਹਨਾਂ ਨੂੰ ਅਗਲੇ ਸਾਲ ਤੱਕ ਢਾਲ ਦਿੱਤਾ ਜਾਏਗਾ। ਦੱਸ ਦਈਏ ਕਿ ਪਿਛਲੀ ਜੈਸਿੰਟਾ ਐਲਨ ਦੀ ਸਰਕਾਰ ਦੀ ਤਰਫ ਤੋਂ ਲਾਜ਼ਮੀ ਵਰਕ ਫਰੋਮ ਹੋਮ ਕੁਝ ਇੱਕ ਸੈਕਟਰਸ ਦੇ ਵਿੱਚ ਕਰ ਦਿੱਤਾ ਗਿਆ ਸੀ, ਜਿੱਥੇ ਕਾਮਿਆਂ ਨੂੰ ਘਰੋਂ ਹੀ ਕੰਮ ਕਰਨ ਦੀ ਇਜਾਜ਼ਤ ਦੇਣਾ ਔਰ ਉਸਦੇ ਲਈ ਮਜਬੂਰ ਨਾ ਕਰਨਾ ਆਦਿ ਵਰਗੇ ਨਿਯਮ ਸੀ। ਅਜਿਹੇ ਦੇ ਵਿੱਚ ਹੁਣ ਬੈਨ ਕੈਰਲ ਦਾ ਕਹਿਣਾ ਹੈ ਕਿ ਹਾਲ ਫਿਲਹਾਲ ਇਸ ਨਿਯਮ ਨੂੰ ਟਾਲ ਦਿੱਤਾ ਜਾਏਗਾ। 1 ਸਪਤੰਬਰ ਤੋਂ ਵਰਕ ਫਰੋਮ ਹੋਮ ਦਾ ਇਹ ਨਿਯਮ ਪੱਕੇ ਤੌਰ ਦੇ ਉੱਤੇ ਲਾਗੂ ਹੋਣਾ ਸੀ, ਪਰ ਇਸ ਨੂੰ 1 ਜੁਲਾਈ 2027 ਤੱਕ ਟਾਲ ਦਿੱਤਾ ਗਿਆ, ਯਾਨੀ ਕਿ ਚੋਣਾਂ ਤੋਂ ਵੀ 7-8 ਮਹੀਨੇ ਬਾਅਦ ਨਵੰਬਰ ਮਹੀਨੇ ਦੇ ਵਿੱਚ ਇਸੇ ਸਾਲ ਚੋਣਾਂ ਹੋਣੀਆਂ ਨੇ। ਬੈਨ ਕੈਰਲ ਫਿਲਹਾਲ ਕੋਈ ਵੀ ਐਸਾ ਮੌਕਾ ਨਹੀਂ ਛੱਡ ਰਹੇ ਜਿੱਥੇ ਉਹਨਾਂ ਦੇ ਸਰਕਾਰ ਦੇ ਖਿਲਾਫ਼ ਜਾਂ ਉਹਨਾਂ ਦੀ ਕੁਰਸੀ ਨੂੰ ਕੋਈ ਖਤਰਾ ਪੈਦਾ ਹੋਵੇ।
ਉੱਥੇ ਆਸਟ੍ਰੇਲੀਆ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਫਿਲਹਾਲ ਬਰਡ ਫਲੂ ਦੇ ਖਤਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਸਟ੍ਰੇਲੀਅਨ ਸਰਕਾਰ ਦੀ ਤਰਫ ਤੋਂ ਖੇਤੀਬਾੜੀ ਮੰਤਰੀ ਜੁਲੀ ਕੋਲਿਨਸ ਨੇ ਇੱਕ ਵੱਡਾ ਐਲਾਨ ਕੀਤਾ। ਖੇਤੀਬਾੜੀ ਮੰਤਰੀ ਦੇ ਨਾਲ ਨਾਲ ਐਨਵਾਇਰਮੈਂਟ ਮਿਨਿਸਟਰ ਮੁਰੇ ਵਾਟ ਨੇ ਵੀ ਇਹ ਫੈਸਲਾ ਦਿੱਤਾ ਹੈ ਕਿ ਲਗਾਤਾਰ ਜਿਹੜਾ ਬਰਡ ਫਲੂ ਦਾ ਕਹਿਰ ਫੈਲ ਰਿਹਾ ਉਸ ਨੂੰ ਕੰਟਰੋਲ ਕਰਨ ਦੇ ਲਈ ਜਾਨਵਰਾਂ ਦੀ ਜਿਹੜੀ ਵੈਕਸੀਨੇਸ਼ਨ ਉਹ ਕੀਤੀ ਜਾਏਗੀ ਪੰਛੀਆਂ ਦੀ। ਇਸ ਤੋਂ ਇਲਾਵਾ ਵੱਡੇ ਪੱਧਰ ਦੇ ਉੱਤੇ ਮੌਤਾਂ ਵੀ ਹੋਣਗੀਆਂ, ਕਈਆਂ ਨੂੰ ਮਾਰ ਦਿੱਤਾ ਜਾਏਗਾ ਜਿਨ੍ਹਾਂ ਦਾ ਫਲੂ ਕਰਕੇ ਕੋਈ ਇਲਾਜ ਨਹੀਂ ਹੋਇਆ। ਵੈਸੇ ਵੀ ਜਾਨਵਰਾਂ ਦੇ ਵਿੱਚ H5 ਬਰਡ ਫਲੂ ਦਾ ਕੋਈ ਇਲਾਜ ਖਾਸ ਹੈ ਨਹੀਂ। ਅਲੱਗ ਅਲੱਗ ਸੂਬਿਆਂ ਅਤੇ ਟੈਰੇਟਰੀਜ਼ ਦੀ ਤਰਫ ਤੋਂ $2 million ਦੀ ਇੱਕ ਨਿਵੇਸ਼ ਹੈ ਜਿਸ ਦੇ ਚੱਲਦਿਆਂ ਕਰੀਬ 1500 ਵਾਇਲਸ ਜਿਹੜੀਆਂ ਨੇ ਇਕੱਠੀਆਂ ਕੀਤੀਆਂ ਜਾਣਗੀਆਂ, ਜਾਨਵਰਾਂ ਦੇ ਸੈਂਪਲ ਜਿਹੜੇ ਨੇ ਸਰੀਰ ਦੇ ਨਾਲ ਅਲੱਗ ਅਲੱਗ ਜੁੜੇ ਹੋਏ। ਪਰ ਇਸ ਮਾਮਲੇ 'ਚ ਮਾਸ ਡੈਥ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਹੀ ਅੱਜ ਸਿਡਨੀ ਦੇ ਵੋਲੰਗੋਂਗ ਦੇ ਵਿੱਚ ਸਵੇਰੇ 11 ਵਜੇ ਦੇ ਆਸ ਪਾਸ ਇੱਕ ਪੁਲਿਸ ਨੂੰ ਘਰ ਦੇ ਵਿੱਚ ਸੱਦਿਆ ਜਾਂਦਾ। ਅਸਲ 'ਚ ਪੁਲਿਸ ਸੱਦੇ 'ਤੇ ਨਹੀਂ ਬਲਕਿ ਆਪ ਹੀ ਜਾਂਦੀ ਹੈ ਕਿਉਂਕਿ ਇਸ ਘਰ ਦੇ ਵਿੱਚ ਰਹਿ ਰਹੀ ਮਹਿਲਾ ਤੋਂ ਇੱਕ ਹੋਰ ਮਾਮਲੇ ਦੀ ਪੁੱਛ ਪੜਤਾਲ ਕੀਤੀ ਜਾਣੀ ਸੀ ਜਿਹੜੀ ਕਿ ਉਸ ਮਾਮਲੇ ਦੇ ਵਿੱਚ ਪ੍ਰਮੁੱਖ ਗਵਾਹ ਦੇ ਤੌਰ ਦੇ ਉੱਤੇ ਬਿਆਨ ਦੇਣ ਲੱਗੀ ਸੀ। ਪਰ ਪੁਲਿਸ ਦੇ ਨਾਲ ਕਿਹੜੀ ਇਹੋ ਜਿਹੀ ਕਹਾ ਸੁਣੀ ਹੋ ਗਈ ਕਿ ਉਸ ਮਹਿਲਾ ਦਾ ਜਿਹੜਾ ਹੈ ਉਸਨੇ ਬਾਲਕੋਨੀ ਦੇ ਵਿੱਚੋਂ ਛਾਲ ਮਾਰ ਦਿੱਤੀ, ਮੌਕੇ ਦੇ ਉੱਤੇ ਹੀ ਉਸਦੀ ਮੌਤ ਹੋ ਗਈ। ਫਿਲਹਾਲ ਇਸ ਦੇ ਬਾਬਤ ਇੱਕ ਵੱਖਰੀ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਉੱਥੇ ਵੈਸਟਰਨ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਪਰਥ ਦੇ ਸਾਊਥ ਦੇ ਵਿੱਚ ਇੱਕ ਬਨਿੰਗਸ ਦੇ ਬਾਹਰ ਇੱਕ ਵੈਨ ਧੂੰ ਧੂੰ ਕਰਕੇ ਜਲ ਗਈ। ਮਾਇਰੀ ਨਾਮ ਦਾ ਇਹ ਸਬਬ ਦੱਸਿਆ ਗਿਆ ਹੈ ਜਿੱਥੇ ਵੈਨ ਨੂੰ ਪੂਰੀ ਤਰ੍ਹਾਂ ਦੇ ਨਾਲ ਅੱਗ ਲੱਗ ਗਈ। ਇਸ ਦੇ ਵਿੱਚ ਬੈਠੇ ਇੱਕ ਬਜ਼ੁਰਗ ਵਿਅਕਤੀ ਨੂੰ ਹਾਲਾਂਕਿ ਕਾਫੀ ਲੇਟ ਪਰ ਬਚਾ ਲਿਆ ਗਿਆ, ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਿਲਹਾਲ ਵੈਨ ਦੇ ਵਿੱਚ ਅੱਗ ਲੱਗਣ ਦਾ ਕਾਰਨ ਜਿਹੜਾ ਉਹ ਸਪਸ਼ਟ ਨਹੀਂ ਹੋ ਸਕਿਆ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੇ ਨਾਲ ਜੁੜੀ ਖਬਰ, ਜਿੱਥੇ ਅਫਗਾਨਿਸਤਾਨ ਨੇ ਤੀਸਰੇ ਵਨਡੇ ਦੇ ਵਿੱਚ ਆਇਰਲੈਂਡ ਨੂੰ 3 ਵਿਕਟਾਂ ਦੇ ਨਾਲ ਹਰਾ ਕੇ ਜਿੱਤ ਦੇ ਲਈ ਆਪਣੇ ਆਪ ਨੂੰ ਕੁਆਲੀਫਾਈ ਕਰ ਲਿਆ। ਦਰਅਸਲ ਆਇਰਲੈਂਡ ਦੇ ਬੈਲਫੇਸਟ ਦੇ ਵਿੱਚ ਸੋਮਵਾਰ ਦੇ ਦਿਨ ਖੇਡੇ ਗਏ ਮੁਕਾਬਲੇ 'ਚ ਅਫਗਾਨਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਟੀਮ ਨੇ ਆਇਰਲੈਂਡ ਨੂੰ 46.3 ਓਵਰ 'ਚ 206 ਦੌੜਾਂ ਦੇ ਉੱਤੇ ਆਲ ਆਊਟ ਕਰ ਦਿੱਤਾ ਸੀ। ਜਵਾਬ 'ਚ ਅਫਗਾਨਿਸਤਾਨ ਦੀ ਟੀਮ ਨੇ 44.5 ਓਵਰ ਦੇ ਵਿੱਚ ਹੀ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਮੇਰੀ ਹਾਏ ਹਾਏ ਕੋਲੀ ਮਾਰੇ ਅੱਖੀਓ ਸੇ ਹਾਏ ਹਾਏ ਕੋਲੀ

इजाजत है। This is the Rishi Rich.

சொல்றேன் ரேடியோ ஹாஜி.

6시 소나소 저 하트리.

0: ਸ਼ਰਨੈਕਸਸ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: Hi, this is Imran Hashmi and you're listening to me on Radio Haji

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ, ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਨ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਅਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ, ਉਹ ਪਹਿਲਾਂ ਆਪਾਂ ਜੀ ਆਇਆਂ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
4: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਨੂੰ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
3: ਜੀ। ਥੈਂਕ ਯੂ ਭਾਅ ਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
4: ਸਾਡੇ ਦੇਸ਼ ਦੇ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਅਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਉਹ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਤੇ ਅੱਜ ਅਮਰੀਕਾ ਚ ਬਹੁਤ ਅੱਗ ਲੱਗੀ ਹੋਈ ਆ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ ਦੁਆ ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਉਹ ਕਿਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਿਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲ ਜੇ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਇਵੈਕੂਏਸ਼ਨ ਦੇ ਆਰਡਰ ਸੀ, ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਜਲੀਆਂ ਹੋਈਆਂ ਜਿਹੜੀਆਂ ਨੇ ਉਹ ਹੈ। ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਵਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ ਚ ਫੋਕਾ ਪੈ ਰਿਹਾ ਜਾਂ ਪੰਜਾਬ ਚ ਹੜ੍ਹ ਆਏ ਸੀ ਜਾਂ ਫਿਰ ਆਉਣਗੇ, ਤੇ ਜਾਂ ਇਹ ਵਾਸ਼ਿੰਗਟਨ ਦੀਆਂ ਅੱਗਾਂ ਨੇ, ਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਅੱਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ, ਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ।
3: ਤੇ ਇਹ ਵੱਡਾ ਮਸਲਾ ਹੈ।
4: ਹਾਂ ਹਾਂ, ਕਿਉਂਕਿ ਆਪਾਂ ਜੇ ਸਿਰਫ ਜਿਹੜਾ ਮਸਲਾ ਉਹਦੀ ਗੱਲ ਕਰਦੇ ਰਹਾਂਗੇ ਤੇ ਉਹਦੇ ਨਾਲ ਕਈ ਵਾਰੀ ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਸਹੀਣ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ, ਬਹੁਤ ਕੁਛ ਹੋ ਸਕਦਾ। ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਹੈ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ, ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਤਾਂ ਕੋਲੇ ਦਾ ਇੰਨਾ ਉਤਪਾਦਨ ਕਰਦਾ ਹੈ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ, ਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ, ਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਆ ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤੇ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਜ਼ਾਕ ਕਰਦੇ ਸੀ ਇਹਦੇ ਲਈ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਤੇ ਉਹਨਾਂ ਦੇ ਇੱਕ ਮਿਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨੀ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ, ਪਰ ਮਜ਼ਾਕ ਕਰ ਰਿਹਾ ਸੀ ਨਾ। ਤੇ ਦੁਨੀਆ ਜਿਹੜੀ ਹੈ ਬਰਬਾਦੀ ਦੇ ਕੰਢੇ ਤੇ ਖੜੀ, ਤੇ ਉਹਨੂੰ ਮਜ਼ਾਕ ਲੈਂਦੇ ਸੀ। ਸੋ ਪਰ ਨਵੀਂ ਜਦੋਂ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ, ਤੇ ਅੱਜ ਜਿਹੜੀ ਆਸਟ੍ਰੇਲੀਆ ਹੈ ਇਹ ਦੁਨੀਆ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ, ਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ ਚੋਂ ਚਾਰ ਘਰਾਂ ਦੇ ਉੱਤੇ ਹੁਣ ਰੂਫ ਟੋਪ ਸੋਲਰ ਪੈਨਲ ਲੱਗੇ ਹੋਏ ਨੇ, ਛੱਤਾਂ ਦੇ ਉੱਤੇ ਲੱਗੇ ਹੋਏ ਨੇ, ਤੇ ਤਕਰੀਬਨ ਉਹ 4.5 million 45 lakh ਜਿਹੜੇ ਘਰ ਨੇ ਆਸਟ੍ਰੇਲੀਆ ਦੇ ਉਹਨਾਂ ਦੇ ਵਿੱਚ ਸੋਲਰ ਪੈਨਲ ਲੱਗੇ ਹੋਏ ਨੇ, ਤੇ ਰੇਸ਼ੋ ਜਿਹੜੀ ਆ ਦੁਨੀਆਂ ਦੀਆਂ ਸਭ ਤੋਂ ਵੱਧ ਰੇਸ਼ੋ ਦੇ ਵਿੱਚ ਹੈ। ਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ, ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ ਵੀ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ ਤੇ ਹੁੰਦਾ ਉਹ ਫਾਲਤੂ ਹੋ ਗਈ, ਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2 ਜਾਂ 3 ਘੰਟੇ ਬਿਜਲੀ ਫ੍ਰੀ ਕੀਤੀ ਆ, ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨੀ ਮੈਲਬੋਰਨ ਹੁੰਦੀ ਕਿ ਨਹੀਂ, ਤੇ ਤੁਹਾਡੇ ਹੁੰਦੀ ਹੈ ਫ੍ਰੀ ਦਾ ਉਹ?
3: ਹਾਂਜੀ,
4: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫ੍ਰੀ ਜਿਹੜਾ ਤੁਹਾਡੇ ਇਲਾਕੇ ਚ ਵੀ ਆ ਉਹ ਕਿ ਨਹੀਂ? ਹਾਲੇ
3: ਨਹੀਂ, ਇਹ ਸਾਡੇ ਜਿਹਦੇ ਤੇ ਸੋਲਰ ਲੱਗੇ ਨੇ ਜੀ ਉਹਨਾਂ ਦਾ ਇਹ ਹੁੰਦਾ ਆ ਕਿ ਤੁਸੀਂ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ, ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ, ਚਲੋ ਆਸਟ੍ਰੇਲੀਆ ਦੇ ਪਿਆਬ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ, ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ, ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ, ਉਹਦਾ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ। ਅਤੇ ਇਹ ਹੋ ਗਿਆ ਇੱਕ ਪੱਖ, ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿਹਦੇ ਸੋਲਰ ਲੱਗਾ ਹੀ ਨਹੀਂ ਆ, ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ।
4: ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਕੋ ਹੁਣ 3 ਘੰਟੇ ਜਿਹੜੀ ਆ ਫ੍ਰੀ ਦੇ ਵਿੱਚ ਦੇ ਰਹੇ ਆ ਬਿਜਲੀ, ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫ੍ਰੀ ਦੇਣਗੇ ਉਹ।
3: ਤੇ ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ, ਮਤਲਬ ਮੈਂ ਇੱਥੇ ਵਿਕਟੋਰੀਆ 'ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ।
4: ਓਕੇ, ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ। ਸੋ ਬਹੁਤ ਵੱਡੇ ਇਸ ਵਿੱਚ ਦੇ ਰਹੇ ਨੇ ਉਹ, ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਨਾਲ ਹੀ ਕਿਉਂਕਿ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫ ਟੋਪ ਤੇ ਪੈਦਾ ਹੁੰਦੀ ਦੁਪਹਿਰ ਨੂੰ ਲੋਕ ਘਰਾਂ 'ਚ ਨਹੀਂ ਹੁੰਦੇ, ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ, ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿਡ ਦੇ ਵਿੱਚ ਬਿਜਲੀ, ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ 'ਚ ਬੈਟਰੀਆਂ ਲਗਾਉਣ ਤੇ ਬਹੁਤ ਰਿਬੇਟ ਦਿੱਤੀ। ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 4,20,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ, ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ, ਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ 'ਚੋਂ ਲਾਓ ਤੇ ਮੁੜ ਕੇ ਫਿਰ ਤੁਹਾਨੂੰ ਗ੍ਰਿਡ ਤੋਂ ਮਿਲੇਗੀ। ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ, ਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਆ। ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਤੇ ਕਿਹੜਾ ਟਾਈਮ ਹੈ, ਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ, ਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ 0 ਤੇ ਆਉਣਾ, ਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ। ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ, ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਹੈ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਅਤੇ ਸੋਲਰ ਤੋਂ ਬਣਦੀ ਹੈ, ਅਤੇ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ। ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ, ਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫ ਟੋਪ ਸੋਲਰ ਲਗਾਓ, ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ, ਉੱਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪੈਗੀ। ਸੋ ਇੱਕ ਤਾਂ ਸਭ ਤੋਂ ਵੱਡਾ 5G ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ, ਕਿਉਂਕਿ ਹਾਲੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ। ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਜੋ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
3: ਜੀ। ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ ਪਹਿਲਾਂ ਤੱਕ ਕਾਫੀ ਲੋਕ ਜਿਹੜੇ ਨਹੀਂ ਸੀ ਇੰਨਾ ਇੰਟਰਸਟ ਸ਼ੋਅ ਕਰ ਰਹੇ ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ ਅਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ ਕਿੱਤੇ ਦੇ ਵਿੱਚ ਜਿੱਦਾਂ ਕਿ ਸਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼ ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ ਅਤੇ ਉਹਦੇ ਲਈ ਉਹ ਬੈਟਰੀ ਲਵਾਉਣ ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ੍ਹ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ
4: ਹਾਂਜੀ ਮੈਂ ਹੁਣੇ ਤੁਸੀਂ ਬੋਲੇ ਸੀ ਤੇ ਮੈਂ ਉਹਨੂੰ ਗੂਗਲ ਕੀਤਾ ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ ਅਕਤੂਬਰ 1 ਤੋਂ ਸ਼ੁਰੂ ਹੋ ਰਿਹਾ ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੇਰੀਆ ਕੀ ਆ ਉਹ ਚੈੱਕ ਕਰਨਾ ਪਏਗਾ ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ ਤੇ ਤਕਰੀਬਨ 2.6 million ਵਿਕਟੋਰੀਆ ਦੇ ਘਰਾਂ ਚੋਂ ਲੱਗੇ ਹੋਏ ਨੇ ਸੋ ਜਿੱਥੇ ਵੀ ਸੋਲਰ ਲੱਗਾ ਹੋਇਆ ਬੈਟਰੀ ਲੱਗੀ ਹੋਈ ਆ ਉੱਥੇ ਉਹ ਹੋਣਗੇ ਤੇ ਸੋ 1 October 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਵਜੇ ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਵਜੇ ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ ਸਾਡੇ ਤੁਹਾਡੀ ਗਰਮੀ ਦੀ ਰੁੱਤ ਹਲੇ ਆਉਣੀ ਹੈ ਸਾਡੇ ਜਾ ਰਹੀ ਹੈ ਤੇ ਸੋ ਜੇ ਤੁਸੀਂ ਨਹੀਂ ਹਲੇ ਲਵਾਇਆ ਸਮਾਰਟ ਮੀਟਰ ਜੇ ਤੁਸੀਂ ਹਲੇ ਸੋਲਰ ਪੈਨਲ ਨਹੀਂ ਲਵਾਏ ਤੁਸੀਂ ਉਹ ਉਦੋਂ ਤੱਕ ਲਵਾ ਲਓ ਫਿਰ ਤੁਹਾਨੂੰ ਦਿਨ ਦੇ ਵਿੱਚ 3 ਘੰਟੇ ਫ੍ਰੀ ਬਿਜਲੀ ਹੋਏਗੀ ਉਹ ਕਿੰਨੀ ਖਪਤ ਕਰਦੇ ਹੋ ਉਹ ਲਿਮਿਟ ਨਹੀਂ ਹੈ ਜਿੰਨੀ ਵੀ ਕਰੋਗੇ ਉਹ 3 ਘੰਟੇ ਫ੍ਰੀ ਹੋਏਗੀ ਫਿਰ ਜੇ ਤੁਹਾਡੇ ਕੋਲ ਕਾਰ ਹੈ ਤੇ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ ਤੇ ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ
3: ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜਿੰਨਾ ਕੁ ਮੈਂ ਵੀ ਵੇਖ ਰਿਹਾ ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ ਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 October ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਆਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ ਅਤੇ ਆਪਣੀ ਬਿਜਲੀ ਜਿਹੜੀ ਆ ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ ਇਸ ਵਜ੍ਹਾ ਦੇ ਕਰਕੇ ਇਹ ਪਲੈਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜ਼ਮਪਸ਼ਨ ਆ ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਆ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ ਪਰ ਜਿਹੜੀ ਆਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ ਉਦਾਂ ਉਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਹੀ ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਹੈ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 October 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ
4: ਹਾਂਜੀ ਜਿਹੜੀਆਂ ਬੈਟਰੀਜ਼ ਨੇ ਬਾਈ ਜੀ ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਆ ਤੇ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਆ ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
3: ਜੀ ਸੋ ਇੱਥੇ ਇਹ ਚੀਜ਼ ਜਿਹੜੀ ਆ ਬਾਹਰ ਬੈਠੇ ਹਾਂ ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋਗੀ ਜੋਗੜਾ ਹੁੰਦਾ ਇਹੋ ਹੀ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆਂ ਦੇ ਵਿੱਚੋਂ ਵੇਖ ਰਿਹਾ ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆਂ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ ਅਤੇ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ
4: ਬਿਲਕੁਲ ਜੀ ਇਹ ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ ਪੂਰੀ ਦੁਨੀਆਂ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ ਆਲਮੋਸਟ ਹਾਫ ਮਿਲੀਅਨ ਉਹ ਬੈਟਰੀਆਂ ਲਗਾਉਣਾ ਹੈ। ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ, ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ, ਅਤੇ ਨਾਲ ਬੈਟਰੀਜ਼ ਦਿਓ। ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ 'ਚ, ਸਾਡੇ ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਮਹੀਨੇ ਬਹੁਤ ਘੱਟ ਧੁੱਪ ਨਿਕਲਦੀ ਹੈ, ਅਤੇ ਪਰ ਜਿਹੜਾ ਸਾਡਾ ਕੁਝ ਹਿੱਸਾ ਜਿਹੜਾ ਅਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਅਤੇ ਉੱਥੇ ਧੁੱਪ ਪੂਰਾ ਸਾਲ ਨਿਕਲਦੀ ਆ। ਹਾਲਾਂਕਿ ਠੰਡ ਬਹੁਤ ਪੈਂਦੀ ਹੈ, ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਹੈ ਅਤੇ ਗੈਸ ਤੋਂ ਬਣਦੀ ਹੈ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਅਤੇ ਉਹਨਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਇੱਕ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਅਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
3: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤਾਂ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਹੈ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਹੈ, ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ। ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
4: ਹਾਂਜੀ ਬਿਲਕੁਲ, ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ, ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਸੋਲਰ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜਿਉ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ, ਫਲ ਨਹੀਂ ਉੱਗ ਸਕਦੇ। ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ। ਅਤੇ ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ, ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ ਉੱਥੇ ਕੋਲਾ ਹੈ ਨਹੀਂ, ਪਰ ਉੱਥੇ ਗੈਸ ਤੋਂ ਬਣਾਉਂਦੇ ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% 'ਤੇ ਲੈ ਆਉਂਦੀ ਹੈ, ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਉਹਨਾਂ ਕੋਈ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
3: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਵੀ ਇਸੇ ਰਾਹ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ।
4: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆ ਵਿੱਚ ਜਿੰਨੀ ਫੁੱਲ ਲਗਾਉਂਦਾ ਉਹ ਬਾਕੀ ਸਾਰੀ ਦੁਨੀਆ ਰਲਾ ਕੇ ਵੀ ਉੱਨੀ ਨਹੀਂ ਲਗਾਉਂਦੀ, ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ। ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, LNG ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ, ਅਤੇ ਉਹਨਾਂ ਨੇ ਉਹਦੇ ਕੌਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ ਉੱਥੇ ਜਿਹੜੀ ਗ੍ਰਿੱਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ। ਤੁਸੀਂ ਇਹ ਕਹਿ ਲਓ ਵੀ ਉਹ ਸੋਲਰ ਦੇ ਨਾਲ ਇੰਨੀ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ। ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ, ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ
3: ਜੀ। ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ ਜਾਂ ਫਿਰ ਜਿਨ੍ਹਾਂ ਇਲਾਕਿਆਂ 'ਚ ਠੰਡ ਹੈ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
4: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਚਲੋ ਸਾਡਾ ਮੌਸਮ ਵੱਖਰਾ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ। ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ। ਸੋ ਅਸੀਂ 3 ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ, ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ, ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ। ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ ਵਾਟਰ ਹੀਟਰ ਆ ਉਹ ਵੀ ਹੀਟ ਪੰਪ ਹੈ ਉਹ ਵੀ ਬਿਜਲੀ ਨਾਲ ਚੱਲਦਾ ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ ਸੋ ਸਾਡੇ ਘਰ ਤੇ ਗੈਸ ਦਾ ਕੋਈ ਕਨੈਕਸ਼ਨ ਨਹੀਂ ਸੋ ਫਿਰ ਸਾਰਾ ਬਿਜਲੀ ਤੇ ਚੱਲਦਾ ਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ ਤੇ ਪਿਛਲੇ ਪੂਰੇ ਸਾਲ ਚ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੂਰੇ ਸਾਲ ਚ ਜਿਹੜਾ ਮੇਰਾ ਐਨਰਜੀ ਸੀ ਕਾਰਾਂ ਦੀ ਘਰ ਦੀ ਏਸੀ ਦੀ ਸਾਰੇ ਕਾਫੀ ਦਾ ਜਿਹੜਾ ਖਰਚਾ ਸੀ ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਹੈ ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ ਪਰ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $7 ਸੀ ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
3: ਜੀ
4: ਸੋ ਇਹ ਬਹੁਤ ਵਧੀਆ ਬਹੁਤ ਹੀ ਵਧੀਆ ਹੈ
3: ਜੀ ਨਹੀਂ ਇਹ ਹੌਲੀ ਹੌਲੀ ਇਹ ਵੇਖੀ ਆਪਾਂ ਤੇ ਇਹ ਚੀਜ਼ਾਂ ਕਾਫੀ ਫਾਇਦੇਮੰਦ ਨੇ ਜਿੱਥੇ ਵਾਤਾਵਰਨ ਦਾ ਫਾਇਦਾ ਕਰ ਰਹੀਆਂ ਨੇ ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਇਹ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਹੀ ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ ਇਹ ਕੁਛ ਸਿਰਫ 2 ਕੀ ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ ਅਤੇ ਉਹਨਾਂ ਦਾ ਵੀ ਰੌਲੇ ਰਪਿਆ ਗਿਆ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ ਅਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਨਿਊ ਸਾਊਥ ਵੇਲ ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ 12 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਤਾਂ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ ਸਬਸਿਡੀ ਵੀ ਤੁਹਾਨੂੰ ਮਿਲਦੀ ਆ ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ 4 ਸਾਲਾਂ ਦੇ ਵਿੱਚ ਤੁਸੀਂ ਯਾਨੀ ਕਿ 48 ਮਹੀਨਿਆਂ ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਆ ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ ਹੁਣ ਤਾਂ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ ਰੋਮੀ ਜੀ ਬੇਨਤੀ ਜੀ ਤੁਹਾਡਾ ਧੰਨਵਾਦ ਸੁਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ ਕੰਫਰਮ ਕਰਨ ਦੇ ਲਈ ਅਕਤੂਬਰ ਵਾਲਾ ਮਸਲਾ ਅਤੇ ਭਾਈ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ
4: ਹਾਂਜੀ ਬਾਈ ਜੀ ਬਹੁਤ ਬਹੁਤ ਧੰਨਵਾਦ
3: ਜੀ ਦੋਸਤੋ ਇਸ ਹਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ ਅਤੇ ਇਹਨਾਂ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ ਵਾਤਾਵਰਨ ਦਾ ਖਿਆਲ ਰੱਖੋ ਅਤੇ ਜੋ ਸਰਦਾ ਬੰਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674
5: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
5: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
7: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦੀ ਦੀ ਆਪਾਂ ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦੀ ਦੀ ਹੈ, ਨਹੀਂ ਤਾਂ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ ਉਹਦੇ ਨਾਲ ਕਰੀ ਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ, ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ, ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ, ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ। ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 ਕਰੋੜ ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ, ਕਰੈਕਟਰ ਨੂੰ ਲੈ ਕੇ ਹੈ। ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ, ਇਨਸਾਈਟ ਰਿਪੋਰਟ ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਕਿੰਨਾ ਉਹ ਬਣਾ ਰਹੇ ਨੇ ਪਹਿਲਾਂ ਕਿੰਨਾ ਟੈਕਸ ਇਹਦੀ ਕੋਈ ਜਾਣਕਾਰੀ ਤੁਸੀਂ ਹੱਸ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ ਇਹ ਕਿਹਾ ਜਾਂਦਾ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ ਕੈਨੇਡਾ ਜਾਣਗੇ ਕੈਨੇਡਾ ਦੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ ਪਰ ਮੈਨੂੰ ਹੁਣ ਤੱਕ ਫਰੈਂਕਲੀ ਸਪੀਕਿੰਗ ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ ਕੋਈ ਫਿਕਸ ਪੈਰਾਮੀਟਰ ਨਹੀਂ ਹੈ ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ ਬਸ ਉਹਨਾਂ ਦੇ ਖਰਚੇ ਚੱਕਦੀ ਤਨਖਾਹ ਨਹੀਂ ਮਿਲਦੀ ਹੈਗੀ ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ ਇਹਨਾਂ ਦੇ ਆਪਣੇ ਸਮੁੰਦਰ ਨੇ ਇਹਨਾਂ ਦੇ ਆਪਣੇ ਜ਼ਖੀਰੇ ਨੇ ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਉਹ ਇਹਨਾਂ ਦੀ ਹੀ ਹੈ ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ ਕਰਾਊਨ ਐਸਟੇਟਸ ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ ਕਿਉਂ ਸਿਰਫ ਇੰਗਲੈਂਡ ਦੀ ਨਹੀਂ ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਹੈ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ ਇਹ ਕਿਹਾ ਜਾ ਰਿਹਾ ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ ਕਿਉਂਕਿ ਇਹ ਰਕਮ ਘਟਣੀ ਕਿਉਂ ਹੈ ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਹਾਂ ਬਕਿੰਗਮ ਪੈਲੇਸ ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ ਰੋਇਲ ਫੈਮਿਲੀ ਨੇ ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ ਟੈਕਸ ਵੱਧ ਦੇਣਗੇ ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ ਇਹ ਤੋਂ ਕਿਤੇ ਪਹਿਲਾਂ ਤੋਂ ਹੈ ਉਹਨਾਂ ਦੇ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ ਯਾਨੀ ਬਾਰ ਬਾਰ ਮੈਂ ਦੱਸ ਰਿਹਾ ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ ਜਾਂ ਕੋਈ ਤੇ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ ਪਤਾ ਨਹੀਂ ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ ਉਹਨਾਂ ਨੇ ਟੈਕਸ ਕਿੰਨਾ ਭਰਿਆ ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ ਪਰ ਉਦੋਂ ਪਹਿਲੀ ਵਾਰ ਸੀਗਾ ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ ਪ੍ਰਿੰਸੈਸ ਡਾਇਨਾ ਤੋਂ ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ ਪਰ ਕਿੰਨਾ ਦੇਣਗੇ ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਹੈ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ 30% 35% 40% ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ ਉਹਦੀ ਕੀ ਵਜ੍ਹਾ ਰਹੀ ਹੋਊਗੀ ਕਿਉਂ ਹੋਊਗਾ ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ 1,17,00,000 ਪਾਊਂਡ ਦਿੱਤਾ ਸੀ ਔਰ ਇੰਨਾ ਟੈਕਸ ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੋਪ 50 ਲੋਕ ਨੇ ਉਹਨਾਂ ਦੇ ਵਿੱਚ
ਇਹਨਾਂ ਦਾ ਨਾਮ ਆ ਸਕਦਾ ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਇਨਹਾਰਟ ਨੇ ਉੱਧਰ ਮੁਕੇਸ਼ ਅੰਬਾਨੀ ਨੇ ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ ਅਤੇ ਨਾ ਹੀ ਉਹ ਦੱਸਦੇ ਨੇ ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ ਆਈ ਡੋਂਟ ਨੋ ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ ਬਟ ਇਟ ਕੁੱਡ ਬੀ ਮੈਨੀ ਅਦਰ ਫੈਮਿਲੀਜ਼ ਹੋਰ ਬਹੁਤ ਸਾਰੇ ਪਰਿਵਾਰ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ ਐਨੀਵੇਜ਼ ਮੂਵਿੰਗ ਫਾਰਵਰਡ ਪੈਸੇ ਦੀ ਗੱਲ ਹੋਈ ਹੈ ਰੂਸ ਦੀ ਗੱਲ ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਏ ਆ ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ ਕੱਢ ਕੱਢ ਕੇ ਵੇਚ ਰਹੇ ਨੇ ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਆ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਡਾਲਰ ਪ੍ਰਤੀ ਔਂਸ ਸੀਗੀ ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹੇਗੀ ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ ਬਸ ਸੋਨਾ ਲੈ ਲਓ ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ ਅੰਦਾਜ਼ੇ ਹੈਗੇ ਨੇ ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਜ਼ ਦੇ ਵਿੱਚ ਵੀ ਦੇਣ ਲੱਗ ਗਏ ਸੀ ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ ਇਰਾਨ 'ਤੇ ਅਟੈਕ ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ ਫਲਾਣਾ ਧਿਮਕਾ ਸਭ ਡਰਾਮੇ ਹੋਏ ਸੀਗੇ ਖੈਰ ਐਨੀਵੇਜ਼ ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ ਹੈ ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ ਅੰਦਾਜ਼ੇ ਹੀ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ ਉਦੋਂ ਤੋਂ ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ ਉਹਨਾਂ ਦਾ ਰੱਖਿਆ ਬਜਟ ਵਧਿਆ ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ 2021 'ਚ ਯਾਨੀ ਉਹ ਤੋਂ ਇੱਕ ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ 2025 'ਚ 16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ
$200 अरब ਕਹਿਣ ਦੀ ਗੱਲ ਹੁੰਦੀ ਹੈ। ਔਰ ਇਹ $200 अरब ਉਹਨਾਂ ਨੇ ਕਾਹਦੇ 'ਤੇ ਖਰਚੇ? ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ। ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ। ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ, ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ। ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਰਿਪੋਰਟ ਆਈ ਹੈ, ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ। KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ, ਇਹ ਹੈਗਾ ਅਮੈਰੀਕਾ ਦੇ ਕੋਲ 72%। ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ। 8,133 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ। ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ, ਦੱਸਣ ਲੱਗਿਆ ਤੁਹਾਨੂੰ, ਇਹ ਹੋ ਗਈ ਕੀਮਤ $60,95,278। $60,00 ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ, US ਡਾਲਰ ਦਾ ਸੋਨਾ, ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ, ਦੁਨੀਆ 'ਚ ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ। ਔਰ ਇਹਨਾਂ ਦੇ ਕੋਲ 3,351 ਟਨ ਸੋਨਾ, ਔਰ ਇਹਦੀ ਕੀਮਤ ਲਗਭਗ $25,11,661 ਹੈ, US ਡਾਲਰ। 25 ਲੱਖ ਜਰਮਨੀ ਦੇ ਕੋਲ, ਔਰ $60,00,000 ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ, ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ $18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਸੋਰੀ ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ। ਔਰ ਇਹਦੀ ਕੀਮਤ ਜਿਹੜੀ ਉਹ 1,82,000 US ਡਾਲਰ ਦੱਸੀ ਜਾਂਦੀ ਹੈ। ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ। ਜਿੱਦਾਂ ਦੱਸਿਆ ਕਿ ਹੁਣ ਲਗਭਗ 2,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ। ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ, ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ। ਲਗਭਗ $17,50,000 ਡਾਲਰ ਦਾ, US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ। ਔਰ ਉਸ ਤੋਂ ਬਾਅਦ ਚੀਨ ਹੈ, ਚੀਨ ਦੇ ਕੋਲ ਵੀ 2,200 ਟਨ ਸੋਨਾ ਹੈਗਾ, ਲਗਭਗ $16,00,000। ਜਾਪਾਨ ਦੇ ਕੋਲ 845 ਟਨ ਸੋਨਾ, ਲਗਭਗ $6,33,000 ਦਾ ਸੋਨਾ ਜਾਪਾਨ ਦੇ ਕੋਲ ਪਿਆ। ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ। ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ, ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ, ਉਹ 840 ਟਨ ਸੋਨਾ ਹੈਗਾ। ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ $6,30,000 US ਡਾਲਰ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ। ਉਹ ਤੋਂ ਬਾਅਦ ਫਿਰ ਨੈਦਰਲੈਂਡ, ਟਰਕੀ, ਆਸਟ੍ਰੇਲੀਆ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ। ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ, ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ, ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ। ਯੂਰਪੀਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ, ਯੂਰਪੀਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ, ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ। ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ, ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ,
ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ, ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ। ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ। ਜੌਨਸਨ ਐਂਡ ਜੌਨਸਨ, ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਦੋ ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ, ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ। ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ। ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ, ਟੈਲਕਮ ਪਾਊਡਰ ਹੈ, ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਇਸ ਕਰਕੇ ਇਹ ਖਬਰਾਂ ਜਦੋਂ ਅਮਰੀਕਾ 'ਚ ਸਾਹਮਣੇ ਆਉਣ ਲੱਗੀਆਂ, ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ। ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ। ਹੁਣ ਜੌਨਸਨ ਐਂਡ ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ, ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ। ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ, ਸਿਰਫ ਅਮਰੀਕਾ ਅਮਰੀਕਾ ਦੀ ਉਹ ਗੱਲ ਕਰ ਰਹੇ, ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ। ਉਹ ਅਮਰੀਕਾ ਅਮਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ, ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ। ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ, ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ, ਕਾਨੂੰਨੀ ਲੜਾਈ ਲੜਨੀ ਹੈ। ਪਰ ਸਿਰਫ ਅਮਰੀਕਾ ਅਮਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ, ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਆ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਹਾਂ। ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ, ਇਹਨਾਂ ਨੂੰ ਜੇ ਥੋੜ੍ਹਾ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਹੈ ਤਾਂ ਜੌਨਸਨ ਐਂਡ ਜੌਨਸਨ ਲਗਭਗ 550 ਕਰੋੜ $US ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ। $330 ਕਰੋੜ ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ, ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ, ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ, ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ। ਔਰ ਫਿਲਹਾਲ ਅਮਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ, ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ, ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ, ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ, ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ, ਜਿਹਦੇ ਕੋਲ ਬੈਂਡੇਡ, ਲਿਸਟਰੇਨ, ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ। ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ, ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ। ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ ਹੈ, ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ, ਮਿਨਰਲਸ ਨੇ, ਮੈਗਨੀਸ਼ੀਅਮ ਹੈ, ਸਿਲੀਕੋਨ ਹੈ, ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ, ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ, ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ। ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ, ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ। ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ, ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ। ਫਿਰ ਇਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ, ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ। ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ। ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ, ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ। ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਰੁਣ ਤੇਜਪਾਲ, ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ। ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ, ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ, ਸੋ ਨਾ ਸੁਣਿਓ ਚਾਹੇ। ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ
तरुण तेजपाल नूं गोवा दी इक सैशन कोर्ट ने बलात्कार दे दोष दे विचों बरी करता सी तरुण तेजपाल नूं। पर हुण और एक एक टिप्पणी भी की सी अदालतां कैसी कैसी टिप्पणियां कर दिंदियां ने, यह भी बड़ी एक अजीब घटना हैगी इंडिया की। उस वक्त जदों फैसला यह सुनाया गया सी तरुण तेजपाल का, हैरानी की गल यह है कि गोवा की सैशन कोर्ट की जज एक फीमेल सी, उन्होंने जिहड़ी कुड़ी दे नाल रेप किया सी तरुण तेजपाल ने, वह कुड़ी दियां कुछ फोटोआं दे उत्ते अपना आखिरी फैसला दिता। उन्होंने वो कहिंदे कि रेप तो बाद दियां इह कुछ फोटोआं ने, फोटोआं दे विच जिहड़ी कुड़ी जिहड़ी रेप सरवाइवर है वह चंगे मूड दे विच नज़र आ रही है, हस रही है, खुश है, उहदे विवहार तो इह जिहा कुछ दिख नहीं रहा कि उहदे नाल रेप होया होऊगा, डरी हुई नहीं दिख रही, घबराई हुई नहीं दिख रही। उदों 527 पेजां दे इस फैसले दे विच तरुण तेजपाल दे नाल की किया जाए, उन्होंने बरी कर दिता जाए, पर उस फैसले दे नाल जुड़ी वो जिहड़ी सुनवाई आई सीगी वो हुण अज दी तरीक दे विच एग्जाम्पल बन चुकी है। आम तौर दे उत्ते अदालतां दे विच एग्जाम्पल बनते हुंदे ने केस के अगे फलानी अदालत ने सज़ा सुनाई सीगी ते अगे की करना ऐसे केसां दे विच, एह इक इकलौता ऐसा केस है जिहदे च अगे की नहीं करना अदालत ने, एह इक एग्जाम्पल सैट हुई है। असल च केस 2013 दा है, 2013 दे विच तरुण तेजपाल ने अपनी धी, उन्हां दी अपनी सगी धी दी इक सहेली सीगी, ते क्योंकि तहलका .com नाम दी इह इक अपनी वैबसाइट या एक अपना पोर्टल चलांदे सीगे, ते उस अखबारी अदारे दे विच उन्हां दी धी दी सहेली जिहड़ी सीगी उन्हां दे कोल कम करदी सी। उस दरम्यान तरुण तेजपाल ने उस कुड़ी दे नाल एक फाइव स्टार होटल दे विच कुछ ऐसा किया जिदे बारे, चलो मैं रेडियो दे उत्ते तां की गल करनी हैगी है, बट उन्हूं रेप कैटेगरी दे विच ही रखिया जाना चाहिए। अच्छा, ये 2013 दे विच ये खबर आई सीगी, हो सकता है कि तुसीं उदों क्योंकि रेप सरवाइवर सी, रेप नूं दो अलग अलग तरीक़ां दे नाल देख लिया जांदा, दूजा तरीका जिहड़ा हैगा हुण इस केस तो देखिया जाऊगा। पहला तरीका की सीगा कि जिहदे नाल रेप होया उहदे नाल जिनसी बदसलूकी हुई है, उहदे जिहड़े उस जिहदे नाल रेप होया उहदी प्राइवेसी दे विच, उहदी निजता दे विच जिहड़ा उहदा उत्पीड़न किया गया, उहदे नाल असॉल्ट किया गया, ये एक रेप की डेफिनेशन सी। मैं जिन्नी एक मॉडेस्ट लैंग्वेज ये गल कर सकता उन्नी एक करन दी कोशिश कर रहे हैं। तो उस दरम्यान 2012 दे विच तुहाडे याद होना है कि इंडिया च निर्भया कांड करके दुनिया दे विच दिल्ली दा एक जिहड़ा गैंग रेप सी वो काफ़ी मशहूर होया सी। उस निर्भया रेप केस दे विच जिहड़ा अदालत ने फैसला दिता सीगा उहदे तो बाद कुछ रेप दे नाल जुड़ियां हुई डेफिनेशनस चेंज हुई सी। जिहड़ी तरुण तेजपाल ने जिस कुड़ी दे नाल रेप किया है वह एग्जैक्टली निर्भया कांड दे नाल मिलता जुलता नहीं सी, और उस किस्म दे रेप्स दी कैटेगरी दे विच भी नहीं सी जिहदे च किसी कुड़ी दे शरीर दी प्राइवेसी नूं भंग किया गया होवे। पर इस केस दे विच रेप सरवाइवर उहनूं कुड़ी नूं कहा जा रहा है क्योंकि उहदा नाल रेप हुंदे हुंदे रह गया, बट स्टिल उहदे नाल जो तरुण तेजपाल ने किया उस फाइव स्टार होटल दी लिफ्ट दे विच उन्हूं बख्शिया नहीं जा सकता, उहदे ते धारा 376 IPC दी बटा 2 लगी है, दो अलग अलग केस उहनां दे खिलाफ रजिस्टर होए हुए ने। पर 2021 दे विच जदों इहनां नूं बरी कर दिता उहदे तो बाद हुणे केस क्यों दुबारा सुर्खियां च आया, हुण इह पता चलिया है कि इंडिया दे विच हर रोज़ रेप दे 86 केस रिकॉर्ड हुंदे ने। याद रहो कि रखियो कि ये सिर्फ वो केसा की 86 केसा की गल कर रहे हैं जिहड़े पुलिस तक पहुँचते हैं, ज़्यादातर मामलों के फाइलों जिहड़ियां ने अदालतों के पईयां रहिंदियां ने, और आंकड़े दसदे ने NCRB जिहड़ा इंडिया के नैशनल रजिस्टर है रिकॉर्ड्स का, क्राइम एंड रिकॉर्ड, वो कहिंदे ने कि 2012 तो 2022 के दरमियान बलात्कार के सिर्फ 27% केसा के दोषियों सज़ा मिली है,
ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਿਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ ਬਲਕਿ ਉਹਦੀ ਹਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ, ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ, ਔਰ 5 'ਚੋਂ ਸਿਰਫ ਇੱਕ ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ, 5 'ਚੋਂ ਸਿਰਫ ਇੱਕ ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਲੈਂਦੀਆਂ ਨੇ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ, ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪੋਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਦੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਓ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ, ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇਂ
गुजर जाते हैं जो मकाम। आपकी कसम दाओ गाना फिर पवित्र पापी दा, तेरी दुनिया से मजबूर होके चला, या फिर रिम झिम घिरे सावन मंजिल फिल्म दा, या फिर चलते चलते दा, चलते चलते मेरे ये गीत याद रखना, मेरे सामने वाली खिड़की में जिंदगी का सफर है सुहाना, वो शाम कुछ अजीब थी, रोते हुए आते हैं हम, हंसता हुआ जो जाएगा, मुकद्दर का सिकंदर दाओ गाना, या फिर है आखिरी गाना मुसाफिर हूँ यारो परिचय फिल्म दा, ए टॉप 10 सॉन्ग्स किशोर कुमार साहब दे नाल जुड़े हुए तुहाडे नाल सांझे किते सी, तुहाडा केड़ा फेवरेट गाना सांझा करियो, हमेशा ही नहीं भारी भरकम रखना हुंदा इस शो नूं, अज हल्का फुल्का भी करना सी, इस करके टॉप ते टेल हल्के जे रखे ने। करो एंजॉय रेडियो, हाँ जी 1674 AM ते।

0: is now the ultimate power in the universe.
1: Radio Haji 1674.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਕਈ ਯਾਰੀਆਂ ਦੋਸਤੀਆਂ ਬੜੀਆਂ ਖਾਸ ਹੁੰਦੀਆਂ। ਉਸੇ ਤਰ੍ਹਾਂ ਦੀ ਇੱਕ ਖਾਸ ਯਾਰੀ ਦੋਸਤੀ ਦੀ ਗੱਲ ਕਹਿਣ ਲੱਗਾ। ਇਹ ਯਾਰੀ ਦੋਸਤੀ ਇੱਦਾਂ ਦੀ ਸੀ

ਮੁੰਡਾ ਹੋਇਆ ਤੇ ਨਾਂ ਰੱਖਿਆ ਪ੍ਰਿੰਸ। ਨਿੱਕੇ ਹੁੰਦੇ ਤੋਂ ਬੜਾ ਸੋਹਣਾ ਸਾਥ ਰਿਹਾ, ਪਰਿਵਾਰ ਦੇ ਵਿੱਚ ਆਉਣਾ ਜਾਣਾ ਸੀ, ਦੋਵਾਂ ਦੇ ਨਾਲ ਯਾਰੀ ਹੋਰ ਗੂੜੀ ਹੁੰਦੀ ਗਈ। ਇੱਕ ਦਿਨ ਜਦੋਂ ਦੁਕਾਨ ਤੇ ਗਿਆ ਤਾਂ ਵੀਰ ਜੀ ਬੜੇ ਖੁਸ਼ ਸੀ, ਕਹਿਣ ਲੱਗੇ ਜਿਹੜੀ ਸ਼ਹਿਰ ਦੇ ਨਾਲ ਲੱਗਦੀ ਜ਼ਮੀਨ ਸੀ ਨਾ ਥੋੜ੍ਹੀ ਜਿਹੀ, ਉਹ ਵਿਕ ਗਈ ਆ, ਤੂੰ ਸੋਚ ਨਹੀਂ ਸਕਦਾ ਕਿੰਨੇ ਪੈਸਿਆਂ ਦੀ ਵਿਕੀ। ਖੈਰ ਉਹ ਜ਼ਮਾਨਾ ਸੀ ਸਕੂਟਰਾਂ ਦਾ, ਕਿਸੇ ਨੂੰ ਸਕੂਟਰ ਮਿਲ ਜਾਏ ਤਾਂ ਬੜੀ ਵੱਡੀ ਗੱਲ ਸੀ। ਕਹਿਣ ਲੱਗੇ ਹੁਣ ਆਪਾਂ ਸਕੂਟਰ ਛੱਡ ਕੇ ਆਪਣੇ ਪੁੱਤ ਨੂੰ ਗੱਡੀ ਲੈ ਕੇ ਦੇਣੀ ਆ। ਸੁੱਖ ਦੇ ਨਾਲ ਜਵਾਨ ਹੋ ਗਿਆ, ਕਾਲਜ ਜਾਣ ਲੱਗ ਪਿਆ, ਹੁਣ ਜਦੋਂ ਸਾਡੇ ਕੋਲ ਪੈਸੇ ਆ ਤਾਂ ਫਿਰ ਕਿਉਂ ਨਾ ਆਪਾਂ ਗੱਡੀ ਲੈ ਕੇ ਦਈਏ। ਇਹ ਗੱਲ ਮੈਨੂੰ ਕੋਈ ਬਹੁਤੀ ਵਧੀਆ ਨਹੀਂ ਲੱਗੀ, ਵਾਜਬ ਨਹੀਂ ਲੱਗੀ। ਯਾਰੀ ਦੋਸਤੀ ਸਮਝ ਕੇ ਮੈਂ ਸੁਝਾਅ ਦਿੱਤਾ ਕਿ ਨਾ, ਕੱਚੀ ਉਮਰ ਆ, ਹਾਲੇ ਭਰਾਵਾ ਇਹਨੂੰ ਗੱਡੀ ਨਾ ਹੀ ਲੈ ਕੇ ਦੇ। ਇਸ ਕੱਚੀ ਉਮਰ ਦੇ ਵਿੱਚ ਕਈ ਵਾਰੀ ਬੱਚੇ ਵਿਗੜ ਜਾਂਦੇ ਆ। ਇੱਕ ਪੈਗ ਲਾ ਕੇ ਇੱਕ ਦਿਨ ਜਜ਼ਬਾਤੀ ਹੋ ਕੇ ਕਹਿਣ ਲੱਗਾ, ਨਾ ਸਾਰੀ ਉਮਰ ਆਪਾਂ ਕਿਰਸਾਂ ਕਰ ਕਰ ਕੱਢ ਦਿੱਤੀ ਆ, ਆ ਸਾਈਕਲਾਂ 'ਤੇ ਗੋਡੇ ਦੀਆਂ ਗਰੀਸਾਂ ਘਸਾ ਲਈਆਂ, ਹੁਣ ਜੇ ਚਾਰ ਪੈਸੇ ਆਏ ਆ ਤਾਂ ਕਿਉਂ ਨਾ ਆਪਣੇ ਪੁੱਤ ਨੂੰ ਐਸ਼ ਕਰਾਈ ਜਾਵੇ। ਨਾਲੇ ਤੇਰੀ ਤਾਂ ਉਹਦੇ ਨਾਲ ਵੀ ਯਾਰੀ ਦੋਸਤੀ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੈਨੂੰ ਵੀ ਝੂਟੇ ਦਿਆ ਕਰੂੰਗਾ। ਇਹ ਇੱਕ ਸ਼ਰਾਰਤੀ ਟੋਨ ਸੀ, ਕਿਉਂਕਿ ਉਹ ਵੀ ਜਾਣਦੇ ਸੀ ਮੈਂ ਹਰ ਇੱਕ ਤਰ੍ਹਾਂ ਦੀ ਗੱਲ ਖੁੱਲ੍ਹ ਕੇ ਪ੍ਰਿੰਸ ਦੇ ਨਾਲ ਵੀ ਕਰ ਲੈਂਦਾ। ਬਸ ਇੱਕ ਦੋ ਵਾਰੀ ਹੋਰ ਮਿਲ ਲਈਆਂ ਹੋਈਆਂ ਅਤੇ ਉਸ ਤੋਂ ਬਾਅਦ ਉਦਣ ਹੀ ਪਤਾ ਲੱਗਾ, ਜਿੱਦਣ ਇੱਕ ਦਿਨ ਕਾਲਜ ਪ੍ਰਿੰਸ ਮਿਲਿਆ, ਕਹਿਣ ਲੱਗਾ ਵੀਰ ਜੀ ਮੈਂ ਨਵੀਂ ਗੱਡੀ ਲਈ ਹੈ। ਉਸ ਦਿਨ ਉਹਦਾ ਪੈਰ ਨਹੀਂ ਸੀ ਪੁੰਜੇ ਲੱਗਦਾ, ਪਤਾ ਨਹੀਂ ਕਿਉਂ, ਮੈਨੂੰ ਲੱਗਦਾ ਸੀ ਕਿ ਨਹੀਂ ਇਹ ਸ਼ਾਇਦ ਕੁਛ ਗਲਤ ਹੋ ਰਿਹਾ। ਫਿਰ ਮਨ ਨੂੰ ਸਮਝਾਇਆ, ਇਹ ਸ਼ਾਇਦ ਤੇਰੀ ਜੈਲਸੀ ਹੋ ਸਕਦੀ ਹੈ, ਤੂੰ ਹਾਲੇ ਤੱਕ ਵੀ ਸਾਈਕਲਾਂ ਸਕੂਟਰਾਂ 'ਤੇ ਤੁਰਿਆ ਫਿਰਦਾ, ਇਹ ਤੇਰੇ ਤੋਂ 8-10 ਸਾਲ ਛੋਟਾ ਮੁੰਡਾ, ਇਹ ਹੁਣ ਆਪਣੀ ਗੱਡੀ ਦੇ ਵਿੱਚ ਤੈਨੂੰ ਝੂਟੇ ਲਿਆ ਕਰੂ। ਕਿੱਥੇ ਉਹ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਜਾਣ ਦੇ ਲਈ ਤੇਰੇ ਕੋਲੋਂ ਸਕੂਟਰ ਮੰਗਦਾ ਸੀ, ਹੁਣ ਤੂੰ ਉਹਦੇ ਕੋਲ ਕਾਰ ਮੰਗਿਆ ਕਰੇਗਾ। ਮਨ ਦੇ ਵਿੱਚ ਵਿਚਾਰ ਤਾਂ ਸੀ ਪਰ ਪਤਾ ਨਹੀਂ ਇਹ ਜੈਲਸੀ ਸੀ ਜਾਂ ਪਤਾ ਨਹੀਂ ਉਹਦੇ ਲਈ ਹਮਦਰਦੀ ਸੀ, ਕਿਉਂਕਿ ਅਕਸਰ ਹੀ ਛੋਟੀ ਉਮਰ ਦੇ ਵਿੱਚ ਮੁੰਡੇ ਵਿਗੜ ਜਾਂਦੇ ਆ ਜਦੋਂ ਬਹੁਤਾ ਮਿਲੇ। ਬਸ ਫਿਰ ਕੀ ਸੀ, ਇੱਕ ਦਿਨ ਆ ਕੇ ਫਿਰ ਚਾਵਾਂ ਦੇ ਨਾਲ ਦੱਸਣ ਲੱਗ ਪਿਆ, ਵੀਰ ਹੁਣ ਮੈਂ ਸ਼ੀਸ਼ੇ ਕਾਲੇ ਕਰਵਾ ਲਿਆ, ਅਸਲ ਦੇ ਵਿੱਚ ਹੁਣ ਵੀਰ ਜੀ ਦੀ ਥਾਂ ਦੇ ਉੱਤੇ ਵੀਰ ਹੋ ਚੁੱਕਾ ਸੀ। ਇਸ ਦਿਨ ਪਹਿਲੀ ਵਾਰੀ ਨਾਲੋਂ ਜੀ ਲੱਥਾ, ਜਾਂ ਪਤਾ ਨਹੀਂ ਸ਼ਾਇਦ ਪਹਿਲਾਂ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਬੀਜ ਪਿਆ ਸੀ, ਇਸ ਕਰਕੇ ਉਹ ਚੀਜ਼ ਮੈਂ ਜ਼ਿਆਦਾ ਫੜੀ, ਪਰ ਅੱਜ ਉਹਦਾ ਜੀ ਨਾ ਕਹਿਣਾ ਮੈਨੂੰ ਬਹੁਤ ਚੁੱਭਿਆ, ਉਸ ਤੋਂ ਵੀ ਵਧੇਰੇ ਚੁੱਭਿਆ ਗੱਡੀ ਦੇ ਸ਼ੀਸ਼ੇ ਕਾਲੇ ਕਰਾ ਲੈਣੇ। ਉਹ ਪੁਲਸੀਏ ਕਿਤੇ ਘੇਰਨਗੇ, ਤੇਰਾ ਚਲਾਣ ਕੱਟਣਗੇ, ਦੱਸ ਤਾਂ ਤੇਰੇ ਪਿਓ ਨੂੰ। ਅਤੇ ਹੱਸ ਕੇ ਕਹਿਣ ਲੱਗਾ, ਡੈਡੀ ਨੂੰ ਤਾਂ ਮੈਂ ਕੱਲ੍ਹ ਰਾਤ ਦਾ ਦੱਸ ਆਇਆ। ਇੱਕ ਦਿਨ ਫਿਰ ਮੁਲਾਕਾਤ ਹੋਈ, ਫਿਰ ਦੁਬਾਰਾ ਤੋਂ ਪੈਗ ਸ਼ੈਗ ਸਾਂਝਾ ਕਰਦਿਆਂ ਫਿਰ ਵੀਰ ਦੇ ਕੰਨੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ। ਗੱਡੀ ਦੇ ਸ਼ੀਸ਼ੇ ਤਾਂ ਹੁਣ ਕਾਲੇ ਹੋ ਚੁੱਕੇ ਨੇ, ਮੇਰੀ ਤੁਹਾਡੇ ਨਾਲ ਵੀ ਯਾਰੀ ਅਤੇ ਮੇਰੀ ਉਹਦੇ ਨਾਲ ਵੀ ਯਾਰੀ, ਆਪਾਂ ਕੋਸ਼ਿਸ਼ ਕਰੀਏ ਕਿ ਮੁੰਡਾ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰਹੇ। ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਕਿਉਂ ਕੋਈ ਲਾਮਾ ਸ਼ਾਮਾ ਆਇਆ ਵਾ? ਨਹੀਂ, ਲਾਮਾ ਹਾਲੇ ਆਇਆ ਤਾਂ ਨਹੀਂ, ਪਰ ਲੋੜ ਕੀ ਹੈ ਕਾਲੇ ਸ਼ੀਸ਼ਿਆਂ ਦੀ? ਕਹਿੰਦੇ ਨੇ ਕਾਲੇ ਸ਼ੀਸ਼ਿਆਂ ਦੇ ਵਿੱਚ ਤਾਂ ਉਹ ਬਹਿੰਦੇ ਨੇ ਜਿਨ੍ਹਾਂ ਨੇ ਕੁਛ ਗਲਤ ਕਰਨਾ, ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਲੋੜ ਨਹੀਂ ਹੈ? ਆਪਾਂ ਜੱਟ ਪੂਟ ਬੰਦੇ, ਬਿਲਕੁਲ ਸਿੱਧੇ ਸਾਦੇ, ਸਾਡੇ ਤਾਂ ਜੋ ਅੰਦਰ ਹੈ ਉਹ ਬਾਹਰ ਰਹਿਣਾ ਚਾਹੀਦਾ। ਗੱਡੀ ਦੇ ਅੰਦਰ ਕੀ ਹੋ ਰਿਹਾ ਉਹ ਦਿਖੇ ਤਾਂ ਸਹੀ, ਤੂੰ ਬਹੁਤਾ ਸੋਚਿਆ ਨਾ ਕਰ, ਧੁੱਪ ਤੋਂ ਬਚਣ ਦੇ ਲਈ ਹਰ ਇੱਕ ਗੱਡੀ ਵਾਲਾ ਕਰਵਾਈ ਫਿਰਦਾ।

0: ਖੈਰ ਬਹੁਤੀਆਂ ਗੱਲਾਂ ਮੈਂ ਦੱਸ ਵੀ ਨਹੀਂ ਸੀ ਸਕਦਾ ਕਿਉਂਕਿ ਯਾਰੀ ਦੋਵੇਂ ਪਾਸੇ ਸੀ। ਹਾਲਾਂਕਿ ਮੈਂ ਦੋਵਾਂ ਦੇ ਦਿਲ ਦੀ ਸਮਝਦਾ ਸੀ ਪਰ ਫਿਰ ਵੀ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ। ਫਿਰ ਇੱਕ ਦਿਨ ਉਹ ਪਤਾ ਲੱਗਾ ਜਿਹਦਾ ਸ਼ਾਇਦ ਡਰ ਸੀ। ਇੱਕ ਦਿਨ ਕਿਸੇ ਨੇ ਆਣ ਕੇ ਦੱਸਿਆ ਅੱਜ ਉਹ ਕਾਲਜ ਦੇ ਪਿਛਲੇ ਪਾਸੇ ਗੱਡੀ ਖਿਲਾਰ ਕੇ ਸ਼ਰਾਬ ਪੀਂਦੇ ਸੀ। ਉਹ ਪਹਿਲਾ ਦਿਨ ਸੀ ਜਦੋਂ ਪਤਾ ਲੱਗਾ ਕਿ ਪ੍ਰਿੰਸ ਹੁਣ ਸ਼ਰਾਬ ਪੀਣ ਲੱਗ ਪਿਆ ਅਤੇ ਹੁਣ ਅਕਸਰ ਹੀ ਉਹਦੀ ਯਾਰੀ ਵੀ ਕੁਛ ਉਹੋ ਜਿਹੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਉਹਦੇ ਵਰਗੀਆਂ ਜਾਂ ਉਸ ਤੋਂ ਵੀ ਵੱਡੀਆਂ ਗੱਡੀਆਂ ਨੇ। ਪਰ ਪਿਓ ਨੇ ਪਰਵਾਹ ਨਾ ਮਾਰੀ, ਪੈਸੇ ਖੁੱਲ੍ਹੇ ਆਏ ਸੀ, ਤੇਲ ਦੇ ਲਈ ਵੀ ਦੇ ਗਿਆ। ਸ਼ਾਇਦ ਉਹਨੂੰ ਇਹ ਵੀ ਨਾ ਪਤਾ ਲੱਗਾ ਕਿ ਮੇਰਾ ਪੁੱਤ ਪੈਸੇ ਸ਼ਰਾਬ 'ਤੇ ਉਡਾ ਰਿਹਾ। ਪਰ ਖੈਰ ਇਹ ਗੱਲ ਸ਼ਰਾਬ ਤੱਕ ਸੀਮਿਤ ਵੀ ਨਾ ਰਹੀ। ਜਦੋਂ ਉੱਚੀਆਂ ਸੰਗਤਾਂ ਦੇ ਵਿੱਚ ਆਪਾਂ ਪੈਂਦੇ ਹਾਂ ਤਾਂ ਫਿਰ ਬੜੀਆਂ ਭੈੜਾਂ ਹੋਰ ਨਾਲ ਆ ਜਾਂਦੀਆਂ। ਪੈਸਾ ਬੜੀ ਵਾਰੀ ਨਾਲ ਭੈੜਾਂ ਲੈ ਕੇ ਆਉਂਦਾ। ਹੈਰਾਨੀ ਦੀ ਗੱਲ ਸੀ ਕਿ ਹੁਣ ਮੈਂ ਮਹਿਸੂਸ ਕਰ ਪਾ ਰਿਹਾ ਸਾਂ ਕਿ ਮੇਰੀਆਂ ਦੋਵੇਂ ਯਾਰੀਆਂ ਦੋਸਤੀਆਂ ਫਿੱਕੀਆਂ ਪੈ ਰਹੀਆਂ ਨੇ, ਆਪ ਤੋਂ ਛੋਟੇ ਦੇ ਨਾਲ ਵੀ ਅਤੇ ਆਪ ਤੋਂ ਵੱਡੇ ਦੇ ਨਾਲ ਵੀ। ਪੈਸਾ ਪ੍ਰਤੱਖ ਨਜ਼ਰ ਆ ਰਿਹਾ ਸੀ, ਥੋੜ੍ਹਾ ਜਿਹਾ ਪਿੱਛੇ ਰਹਿਣਾ ਵੀ ਸ਼ੁਰੂ ਕਰ ਦਿੱਤਾ। ਪਰ ਜਿੱਥੇ ਦਿਲੋਂ ਸਾਂਝ ਹੋਵੇ ਪਿੱਛੇ ਕਿੱਥੇ ਰਿਹਾ ਜਾਂਦਾ। ਇੱਕ ਦਿਨ ਕਿਸੇ ਨੇ ਆਣ ਦੱਸਿਆ ਕਿ ਹੁਣ ਤਾਂ ਭੈੜੇ ਨਸ਼ੇ ਵੀ ਕਰਨ ਲੱਗ ਪਿਆ, ਬਸ ਫਿਰ ਰਿਹਾ ਨਹੀਂ ਗਿਆ। ਬੜਾ ਚਿਰ ਸੰਜਮ ਰੱਖਿਆ ਸੀ ਪਰ ਅੱਜ ਜਾ ਕੇ ਗੱਲ ਗੱਲ ਕਰਨੀ ਜ਼ਰੂਰੀ ਸਮਝੀ। ਬਸ ਗੱਲ ਕਾਹਦੀ ਕੀਤੀ, ਭਰਾ ਦੇ ਨਾਲ ਭਾਬੀ ਵੀ ਟੁੱਟ ਕੇ ਪੈ ਗਈ। ਬੜੇ ਚਿਰਾਂ ਦੀ ਸਾਂਝ ਅੱਜ ਟੁੱਟੀ। ਉਹ ਦੋਸਤ ਤਾਂ ਕੀ ਬੋਲਦਾ, ਵਹੁਟੀ ਕਹਿਣ ਲੱਗੀ ਕਿਉਂ ਸਾਡੇ ਮੁੰਡੇ ਨੂੰ ਬਦਨਾਮ ਕਰ ਦਿਓ, ਤੁਹਾਨੂੰ ਕਿਹਾ ਸੀ ਖਿਆਲ ਰੱਖਿਓ, ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਮੁੰਡੇ ਨੂੰ ਬਦਨਾਮ ਕਰਿਓ, ਸਾਨੂੰ ਸਾਡੇ ਪੁੱਤ ਦਾ ਪਤਾ। ਅਤੇ ਅੰਦਰ ਜਾਂਦੀ ਜਾਂਦੀ ਹੌਲੀ ਹੌਲੀ ਫੁਸਫੁਸਾਉਂਦੀ ਇਹ ਵੀ ਕਹਿ ਗਈ ਇਹ ਲੋਕ ਸੜਦੇ ਨੇ। ਬਸ ਉਸ ਦਿਨ ਤੋਂ ਬਾਅਦ ਉਦੋਂ ਹੀ ਜਾਣਾ ਹੋਇਆ ਜਦੋਂ ਇੱਕ ਵਾਰੀ ਪਤਾ ਲੱਗਾ ਕਿ ਸੁਖਬੀਰ ਵੀਰ ਦੇ ਹਾਰਟ ਅਟੈਕ ਹੋਇਆ। ਵਜ੍ਹਾ ਸ਼ਾਇਦ ਇਹੋ ਹੀ ਸੀ, ਹੌਲੀ ਹੌਲੀ ਨਸ਼ੇ ਦੀ ਲੱਤ ਹੋਰ ਵੱਧਦੀ ਗਈ। ਹੌਲੀ ਹੌਲੀ ਕਰਦਿਆਂ ਉਹ ਦੋ ਯਾਰੀਆਂ ਜਾਂਦੀਆਂ ਰਹੀਆਂ, ਦੋ ਸਾਥ ਜਾਂਦੇ ਰਹੇ। ਕਾਹਦੇ ਕਰਕੇ? ਪੈਸੇ ਕਰਕੇ ਅੱਜ ਵੀ ਸੋਚਦੇ ਹਾਂ, ਪਰ ਪੈਸਾ ਤਾਂ ਹੋਰ ਵੀ ਬੜਿਆਂ ਕੋਲ ਹੋਊਗਾ। ਪਿਓ ਦੇ ਆਪਣੇ ਪੁੱਤ ਨੂੰ ਐਸ਼ ਕਰਾਉਣ ਕਰਕੇ, ਪਰ ਸ਼ਾਇਦ ਹਰ ਕੋਈ ਪਿਓ ਐਸ਼ ਕਰਾਉਣੀ ਚਾਹੁੰਦਾ ਆਪਣੇ ਪੁੱਤ ਨੂੰ। ਸ਼ਾਇਦ ਮਾਂ ਦੇ ਕਰਕੇ ਜਿਹਨੇ ਆਪਣੇ ਪੁੱਤ ਦੀਆਂ ਗਲਤੀਆਂ ਦੇ ਉੱਤੇ ਹਮੇਸ਼ਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਪ੍ਰਿੰਸ ਦੀ ਛੋਟੀ ਉਮਰ ਕਰਕੇ। ਅੱਜ ਵੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆ ਜਾਂਦੇ ਨੇ, ਜਵਾਬ ਲੱਭਣ ਦੀ ਅੱਜ ਵੀ ਕੋਸ਼ਿਸ਼ ਕਰੀਦੀ ਹੈ। ਤੁਸੀਂ ਵੀ ਕੋਸ਼ਿਸ਼ ਕਰਿਓ, ਚਾਰ ਛਿੱਲੜਾਂ ਆਉਣ ਦੇ ਉੱਤੇ ਕਿਤੇ ਆਪਾਂ ਆਪਣੇ ਧੀਆਂ ਪੁੱਤਾਂ ਦਾ ਨੁਕਸਾਨ ਤਾਂ ਨਹੀਂ ਕਰ ਰਹੇ। ਫਰਕ ਤਾਂ ਪੈਂਦਾ ਜਦੋਂ ਕੋਈ ਸਾਈਕਲਾਂ ਦੀ ਔਕਾਤ ਰੱਖਦਾ ਹੋਵੇ, ਇੱਕਦਮ ਗੱਡੀਆਂ ਆ ਜਾਣ, ਫਰਕ ਤਾਂ ਪੈਂਦਾ। ਫਰਕ ਇਹ ਪੈਂਦਾ ਕਿ ਵੱਡਿਆਂ ਦੇ ਨਾਲ ਯਾਰੀ ਦੋਸਤੀ ਹੋ ਜਾਂਦੀ ਹੈ, ਫਰਕ ਇਹ ਪੈਂਦਾ ਕਿ ਤੁਹਾਡੀਆਂ ਪੁਰਾਣੀਆਂ ਸਾਂਝਾਂ ਟੁੱਟ ਜਾਂਦੀਆਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਹਾਨੂੰ ਪੋਤੜਿਆਂ ਤੋਂ ਜਾਣਦੇ ਹੁੰਦੇ। ਪੈਸਾ ਇੱਦਾਂ ਦੀ ਚੀਜ਼ ਹੈ ਜਦੋਂ ਆਉਂਦਾ ਤਾਂ ਆਪਾਂ ਉਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਸਾਂਝ ਤੋੜਦੇ ਹਾਂ ਜਿਹੜੇ ਸਾਡੇ ਸੁੱਖ ਦੁੱਖ ਦੇ ਸਾਥੀ ਹੁੰਦੇ ਆ, ਕਿਉਂਕਿ ਕਿਤੇ ਨਾ ਕਿਤੇ ਸ਼ਾਇਦ ਬੰਦਾ ਹੀਣ ਭਾਵਨਾ ਮਹਿਸੂਸ ਕਰਦਾ। ਉਹਨੂੰ ਲੱਗਦਾ ਕਿ ਹੁਣ ਮੈਂ ਇਹਦੇ ਲਾਗੇ ਬਹਿਣ ਦੇ ਕਾਬਲ ਨਹੀਂ ਰਿਹਾ, ਹੁਣ ਮੈਨੂੰ ਹੋਰ ਉੱਚੇ ਲੋਕਾਂ ਦੇ ਵਿੱਚ ਬਹਿਣਾ ਚਾਹੀਦਾ। ਬੜੀਆਂ ਤੁਹਾਡੀਆਂ ਗਰੀਬੀ ਦੀਆਂ ਗੱਲਾਂ ਉਹ ਜਾਣਦਾ ਹੁੰਦੇ ਆ, ਇਸ ਕਰਕੇ ਉਹ ਸੱਜਣ ਸਾਨੂੰ ਛੱਡਣੇ ਪੈਂਦੇ ਆ, ਕਿਉਂਕਿ ਸਾਨੂੰ ਹੁਣ ਹੌਲੀ ਹੌਲੀ ਉਹ ਗੱਲਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਜਿਹੜੀਆਂ ਸਾਡੇ ਕੰਨਾਂ ਨੂੰ ਰਸ ਦਿੰਦੀਆਂ ਹੋਣ। ਸਾਨੂੰ ਹਮੇਸ਼ਾ ਸਿਫਤ ਸੁਣਨੀ ਚੰਗੀ ਲੱਗਦੀ ਹੈ। ਆਪਣੀਆਂ ਖਾਮੀਆਂ ਸੁਣਨੀਆਂ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਜਦੋਂ ਉਹਦੇ ਕੋਲ ਪੈਸਾ ਆ ਜਾਂਦਾ। ਅਤੇ ਨੁਕਸਾਨ ਵੀ ਇਹੋ ਹੀ ਆ, ਉਹਨਾਂ ਉਤਲੇ ਜੋੜਾਂ ਦੇ ਵਿੱਚ ਜਾ ਕੇ ਜਿੱਥੇ ਨਾ ਤੁਹਾਨੂੰ ਉਹਨਾਂ ਦੀ ਸਮਝ ਅਤੇ ਨਾ ਉਹਨਾਂ ਨੂੰ ਤੁਹਾਡੀ। ਬੰਦਾ ਹਰ ਇੱਕ ਉਹ ਕੰਮ ਕਰਦਾ, ਹਰ ਇੱਕ ਭੈੜ ਉਹ ਅਡੋਪਟ ਕਰਦਾ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਹੈ, ਅਤੇ ਨਤੀਜਾ ਬਹੁਤੀ ਵਾਰੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੀਏ ਆਪਾਂ ਕਿ ਇਸ ਤਰੀਕੇ ਦੀ ਆਪਣੇ ਬੱਚਿਆਂ ਦੀ ਪਰਵਰਿਸ਼ ਰੱਖੀਏ ਕਿ ਸਾਨੂੰ ਲੱਗੇ ਆਪਾਂ ਸ਼ਹਿਦ ਦਿੱਤਾ, ਮਹਿੰਗਾ ਖਰੀਦ ਕੇ ਦਿੱਤਾ, ਨਿਕਲੇ ਉਹ ਜ਼ਹਿਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸਾਡੀਆਂ ਕਹਾਣੀਆਂ ਤੁਸੀਂ ਯੂਟਿਊਬ ਚੈਨਲ 'ਤੇ ਵੀ ਸੁਣ ਸਕਦੇ ਹੋ, ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਕਹਾਣੀਆਂ ਸੁਣ ਸਕਦੇ ਹੋ। ਐਪਲੀਕੇਸ਼ਨ ਸਾਡੀ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਕਹਾਣੀਆਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਰੇਡੀਓ ਹਾਂਜੀ 1674 ਐਮ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ।
1: ਨੌ ਖੰਡ ਪ੍ਰਿਥਵੀ ਫਿਰੈ ਚਰ ਜੀਵੈ ਮਹਾ ਉਦਾਸਤ ਪੀਸਰ ਥੀਵੈ
0: ਅਗਨ ਮਾਏ ਹੋਂ ਪ੍ਰਾਨ ਕਨਕ ਅਸ ਹੈ ਵਰਦਾਨ।
1: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
0: ਨਿਮਕ ਨਿਮ ਕਰ ਸੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ।
1: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
1: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜੋ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
0: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
1: ਛੂਟ ਸਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
1: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
0: ਜਿਸ ਸਿੰਘ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
0: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
1: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
0: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
1: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
0: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
1: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
1: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਰਾਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
0: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
0: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
1: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰਨੇ ਤ੍ਰਿਸ਼ਨਾ ਤਿਸੇ ਤਿਆਗ ਅਵਰ ਸੰਗਰਚਨਾ
1: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
0: ਆਦ ਅੰਨ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
1: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
0: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
1: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
0: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
1: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
0: ਚੰਦਨ ਲਈ ਪੁਧਾਰੈ ਧੋਏ ਗਰਤ ਪੀਰ ਪ੍ਰਸੰਮ ਸੰਗ ਹੋਏ
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
0: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
1: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
1: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
0: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
0: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
1: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
1: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
0: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
1: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
0: ਜਿਸਟਾ ਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
1: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
0: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪੀ

0: हुआ बहुर उसका विश्वास न हुआ
1: जिसकी बस सागे राख है पप की आ गया माने मात है
0: उसते चौगुन करे निहाल नानक साहिब सदा दयाल
1: अनक पात माया के हे सर पर होत जान अनेक
0: बिर की छाया सो रंग लावे ओ बिन सह ओ मन पछतावे
1: ज्योति सह सो चालन हार लपट रहो ते अंध अंधार
0: बटाऊ सो जो लावे नेह ताको हाथ नावे केहे
1: मन हर के नाम की प्रीत सुखदाई कर कृपा नानक आप लै लाए
0: मिथ्या तन धन कुटम सुबाया मिथ्या हो मैं ममता माया
1: मिथ्या जुमंतन माल मिथ्या काम क्रोध विकराल
0: मिथ्या रथ हस्ती अस वस्त्रा मिथ्या रंग संग माया पे खस्ता
1: मिथ्या त्रो मोह अभिमान मिथ्या आपस ऊपर करत गुमान
0: अस्त्र भगत साध की शरण नानक जप जप जीवे हर के चरण
1: मिथ्या शरण पर निंदा सुने मिथ्या हस पर दरुक हिरे
0: मिथ्या नेत्र पेखत पर तिर रूपाद मिथ्या रसना भोजन अनुसवाद
1: मिथ्या चिन पर विकार कुतावे मिथ्या मन पर लोभ लुभावे
0: मिथ्या तन ही पर उपकारा मिथ्या बास लेत विकारा
1: बिन बूझे मिथ्या सब पै सफल दे नानक हर हर नाम लै
0: बिरथी साक्त की आर जा साच बिना कह होवत सूचा
1: बिरथा नाम बिना तन अंध मुखावता कह दुर्गंध
0: बिन सिमरन दिन रैन बिरथा बिहाए मेघ बिना ज्यों खेती जाए
1: गोविंद भजन बिन बिरथे सब काम ज्यों कर प्रपे निरार धाम
0: धन धन ते जन जिह घट बस्यो हर नाओ नानक ताकै बल बल जाओ
1: रहत वर कछ अवर कमावत मानी पीत मुखो गंडलावत
0: जानन हार प्रभु परवीन बाहर भेख न काहू पीन
1: और उपदेश है अपना करै आवत जावत जन मैं मरै
0: जिसकै अंतर बसै निरंकार तिसकी सीख तर है संसार
1: जो तुम भाने तिन पर जाता नानक उंजन चन प्राता
0: करो बेंती पार ब्रह्म सब जाने अपना किया आप हमाने
1: आपे आप करत नवेरा किसे दूर जिनावत किसे बुझावत नेरा
0: उपाव स्यान सगल ते रहत सब कछ जाने आत्म की रहत
1: पावे तिसले लड़ लाए थान थनंत रहा समाए
0: सो सेवक जिस कृपा करी निमख निमख जप नानक हरी
1: सुख मनी सुख अमृत पब नाम भग जना कै मन विश्राम अठ पंज सलोक
0: काम क्रोध अर लोभ मोह जाए अहमेव नानक प्रशर नागती कर प्रसाद गुरुदेव सत नाम श्री वाहे गुरु अष्टपदी
1: जय प्रसाद क्षति अमृत खाहे तिस ठाकुर को रख मन माहे
0: जय प्रसाद सुगंध तन लावे तिसको सिमरत परमगत पावे
1: जय प्रसाद बसे सुख मंदर तिसे त्याज सदा मन अंदर
0: जय प्रसाद ग्रह संग सुख बसना आठ पहर सिमर हो तिस रसना
1: जय प्रसाद रंग रस भोग नानक सदा त्याई त्यावन जोग
0: जय प्रसाद पाठ पटम्बर हंडावे तिसे त्या का तब लुभावे
1: जय प्रसाद सुसे सुई जय मन अठ पहता का जस गवी
0: जय प्रसाद तुज सब को मान मुखता को जस रसन बखाने
1: जय प्रसाद ते रहता धर्म मन सदा त्याए केवल पार ब्रह्म
0: प्रभु जी जपत दर गए मान पावे नानक पत सेती कर जावे
1: जय प्रसाद औरो कंचन देही लिव लाओ तिस नाम स्नेही
0: जय प्रसाद तेरा उला रहत मन सुख पावे हर हर जस कहत
1: जय प्रसाद तेर सगल छिद्र ढाके मन सनी प्रभु ठाकर प्रभुता कह
0: जय प्रसाद तुझ को न पहुंचे मन सास सास सिमरो प्रभु उच्चे
1: जय प्रसाद पाई दुर्लभ देहे नानक ताकी भगत करे
0: जय प्रसाद आभूखन पहरी जय मन तिन सिमरत क्यों आलस की
1: जय प्रसाद असुहस्त असवारी मन तिस पर को कबू ना बिसारी
0: जय प्रसाद बाग मिलख तना राख प्रोय प्रभ अपने मना
1: जिन तेरी मन बंत बनाई उठत बैठ सत सहते आई
0: सहते आजो एक अलख है इहा उहा नानक तेरी रख है
1: जय प्रसाद करे पुन बहुदान मन आठ पहर कर तिसका ध्यान
0: जय प्रसाद तू आचार बिहारी तिस प्रभ को सास सास चितारी
1: जय प्रसाद तेरा सुंदर रूप सो प्रभ सिमरो सदा अनूप
0: जय प्रसाद तेरी नीकी जात सो प्रभु सिमर सदा दिन रात
1: जय प्रसाद तेरी पत्र है गुर प्रसाद नानक जस कह
0: जय प्रसाद सुने करनाद जय प्रसाद पेखे बिस्माद
1: जय प्रसाद बोले अमृत रसना जय प्रसाद सो सहजे बसना
0: जय प्रसाद हस्त कर चल है जय प्रसाद संपूर्ण फल है
1: जय प्रसाद परम गत पावे जय प्रसाद सो सहज समावे
0: ऐसा प्रभु त्याग अवर कत लागो गुर प्रसाद नानक मन जागो
1: जय प्रसाद तू पर संसार तिस प्रभु को मूल न मनो विसार
0: जय प्रसाद तेरा प्रताप रे मन मूड तुता को जाप
1: जय प्रसाद तेरे कारज पूरे तिसे जान मन सदा हजूर है
0: जय प्रसाद तू पावे साच री मन मेरे तू ता सुराच
1: जय प्रसाद सब कीत होए नानक जाप जपे जप सोए
0: आप जपाए जपै सो नाओ आप गावे सो हर गुण गाओ
1: प्रभ कृपा ते होए प्रगास प्रभु दया ते कमल विगास
0: सब सो प्रसन्न बसै मन सोए प्रभ दया ते मत उत्तम होए
1: शर्म निधान प्रभ तेरी मैया आपो कछु ना किन्हु लया
0: जित जित लावो तित लगै हर नाथ नानक किन कै कछु न हाथ
1: सुख मनी सुख अमृत पब नाम भगत जना कै मन विश्राम अठ छे श्लोक
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ मन विश्राम अठ अठ श्लोक
0: उरतार है जो अंतर नाम सर्व मैं पेख भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन मैं पीत निरंजन दर्श
0: पर तेरे रूप न पेख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहु फल की इच्छा नहीं बाछा है केवल पात कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अब रह नाम जपावे नानक हो वैष्णो परम गत पावे
1: भगवती भगवंत भक्त का रंग सगल त्याग है दुष्ट का संग
0: मनते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर नाम जपे को नाम
0: जो जो जपे तिसकी गाथ होए साध संग पावे जन पोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगह प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: रब की आज्ञा तुम हिता वै जीवन मुक्त सो कहा वै
0: ऐसा हरक तैसा सोग सदा अनंत है नहीं बियोग
1: ऐसा स्वर्ण तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपति
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो ते तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्प पाए कई कोट पात्र बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दान विंदर सिर छत्र
1: सुमदरी अपने सुतार है नानक जिस जिस पाव तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चिरजीव कई कोट गिरी मेर स्वर्ण थी
1: कई कोट जंक न प्रसाच कई कोट भूत प्रेत सुकर मिर्गा
0: सब ते नेरा सब हूते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जय जय भाणा तय तय राखे नानक सब किश प्रभ के हाथे
0: कई कोट भय बैरागी राम नाम संगतिन लिव लागी
1: कई कोट प्रभ को खोजनते आत्म मैं पार ब्रह्म नहंते
0: कई कोट दर्शन प्राप्य आस्तिन को मिलियो प्रभ विनाश
1: कई कोट मा गए सत्संग पार ब्रह्म तिन लागा रंग
0: जिनको हे आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पसार सदा सदा ਕਾ ਏਕ ਇਕੰਕਾਰ
0: ਕਈ ਕੋਟ ਕੀ ਨੇ ਬਹੁ ਭਾਂਤ ਪ੍ਰਭ ਤੇ ਹੋਏ ਬ੍ਰਹਮਾ ਹੈ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਈ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੈ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪੁਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਂਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਬਖਿਆਨ ਕਬਹੁ ਮੋਹਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਤਰਮਰਾਇ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹਉ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏ ਕਹਿ ਭਗਵਾਨ
0: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕਹਿ ਕੁਛ ਨਾਹੀ ਹਾ
0: ਤਿਸਕਾ ਹੁਕਮ ਬੂਡ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਵਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗੈ ਦੁਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰ ਹੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਪੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੁਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾ ਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਵ ਮੈ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨਹਿ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਾ ਤੇ ਸਾਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨਾ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਦ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨਾ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਠ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਰਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਹੁ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हाजा सवन
0: निर्गुण आप सरगुण पी ओही कला धार जिन सगली मोही
1: अपने चित पावा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चाले बिन भजन बिखिया सगली छार हर हर नाम कमाव नानकी हो तन सार सत नाम श्री वाहे गुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मैं उरतार हो
1: परम कारण सुप्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को करह भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दर गै परवान
1: मन पर बोधो हर के नाए दर्द स्तावत आवै ठाए
0: ताको बिगन लागे कोए जाकै हृदय बसै हर सोए
1: कलता ती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जमफासी
0: तत विचार कह जन साचा जन्म मरै सो काचो काचा
1: आवागमन मिटे प्रभ सेव आप त्याग शरण गुरुदेव
0: यो रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करु मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंफ झूठ पा सारी
1: जिन दिए तस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिन जाए हो मैं बिख फैल
0: होहे अचिंत बसै सुख नाल सांस गुरा सर नाम संभाल
1: छाट सियान सगली मना सात संग पावे सजताना
0: हर पूंजी संच करो व्यवहार इहा सुख दर गै जयकार
1: सर्व निरंतर एको देख कहो नानक जाकै मस्त कलेख
0: एको जाप एको सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्राभ्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरणाए नानक की प्रभ बेनती अपनी भक्ति लाए सत नाम श्री वाहे गुरु अष्टपदी
1: जाच जन जाचे प्रभ दान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल स्यों लागे प्रीत भगत करो प्रभ की नित नीत
1: एक ओट एक आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: परे शरण आन सब त्याग अंतर प्रगास अंध निर्लाग
0: बडभागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक कीनो सदा निहाल
1: बंधन काट मुकुत जन भया जन्म मरण दुख परम गया
0: पिछ पुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे की आ जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काढ़ै जन्म जन्म का टूटा गाढ़ै
0: गुर पूरै ताते है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो
1: भगत पाए त्रिय संसार बिन प्रकृति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर यही सुआओ
1: नेत्र उपेक दर्शक होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मैया गुर प्रसाद नाम जप लया
0: ताकि उपमा कही न जाए नानक रहया सर्ब समाए
1: रब क्षण दीन दयाल भगत उछल सदा कृपा
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमक हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरु मंत
0: साध संग प्राप्त देहो निवास सर्व सुख नानक प्रगास
1: सुख मनि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब अकार कुछ न दृष्टि तापा पुन तब कहते होता
0: जब तारी आपन सुन समाद तब बैर विरोध के संग कमात
1: जब इसका वरन चिहिना जापत तब हर सो को किसे व्यापत
0: जब आपन आपा पार ब्रह्म तम हो कहां किस होवत परम
1: आपन खेलिया वर्ती जा नानक करने हार न दूजा
0: जब होवत प्राव केवल तानी तब बंद मुक्त कहो किसको गानी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आप है आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुखी अपने आसन तय जन्म मरण को कहा विनाशन
0: जब पूर्ण करता प्राव सोए तब जम की त्रास कहो किस होए
1: जब अवगत अगोचर प्रभ एक तब चित्र गुप्त किस पूछत लेखा
0: जब नाथ नरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जो संग समावै तह किसै भू कौन तृप्तावै
0: कर्ण करावन करने हार नानक करते का नाहि सुमार
1: जापनी सुवा आपन संग बनाई तब कौन माए बा मित्र सुत भाई
0: जह सर्व कला आप है परवीन तह वेद कतेव कहां कोचीन
1: जब आपने आप उतार है तो सगन अपसगन कहां विचार है
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आप पतियारा तह कौन कथै कौन सुनने हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग वंशावत
1: जाल जाल माया जंजाल हो मैं मोह परम पैपार
0: दुख सुख मान अपमान अनक प्रकार कियो बखियान
1: अपन खेल आप कर देखै खेल संकोचै तो नानक एक है
0: जह अवगत भक्त है आप जह पसरै पासार संत प्रताप
1: तुहु पाका आपै धनी उनकी शोभा उन्हु बनी
0: आप है कौत करै आनंद चोज आप है रस भोगन निर्जोग
1: जिस भावै तुसी अपन नाय लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सतनाम श्री वाहे गुरु अष्टपदी
1: आप कथै आप सुनने हार आपे एक आप विस्तार
0: जंत सभावै ता सृष्टो पाए अपने पाणे लए समाए
1: तुम ते पिन्ने किछ होए आपन सूत सब जगत परोए
0: जाको प्रभ जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ताकै हाथ दीन दयाल अनाथ को नाथ
1: जिस राखै तिस कोए न मारै सो मुआ जिस मनो बिसारै
0: तिस्ता जबर कहां को जाए सब सरे एक निरंजन राय
1: जी की जुग जाकै सुभात अंतर बाहर जानो साथ
0: गुण निदान बेअंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जाने आप अंतर जामी रहो ब्याप
1: तत् पालै जीअन बो पात जो जो रचियो सुत सहत्यार
0: जिस पावै तिस लय मिलाए भक्त करै हर के गुण गाए
1: मन अंतर विश्वास कर मानिया करन हार नानक इक जानिया
0: जन लागा हर इक नाए तिसकी आस न बिरथी जाए
1: सेव को सेवा बने आए हुक्म बूझ परम पद पाए
0: इसते ऊपर नहीं विचार जाकै मन बसिया निरंकार
1: बंधन तोर पै निर्वैर अंधिन पूजै गुर के पैर
0: यह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद ਆਨੰਦ।
0: ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ।
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ, ਪ੍ਰਾਂਤ ਨੁਨਕਾਏ ਸੁਆਓ।
0: ਆਠ ਪਹਿਰ ਪ੍ਰਾਪੀ ਖੁਹ ਨੀਰਾ, ਮਿਟੈ ਅਗਿਆਨ ਬਿਨ ਸਹਿੰਦੀਰਾ।
1: ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੈ ਨਾਨਕ ਫਲ ਪਾਵੋ।
0: ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ।
1: ਪੂਰੇ ਗੁਰ ਕੀ ਪੂਰੀ ਦੀਖਿਆ, ਜਿਸਮਨ ਬਸੈ ਤੇ ਸੱਚ ਪਰੀਖਿਆ।
0: ਮਨ ਤਾਂ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਭਉ ਜਾਏ।
1: ਸੱਚ ਵਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ।
0: ਟੀਕਾ ਟੀਕ ਰੱਖੋ ਮਨ ਮਾਹੀ, ਨਾਨਕ ਬਹੁਰ ਨ ਆਵੈ ਜਾਹੇ।
1: ਇਸਤੇ ਦੂਰ ਕਹਾ ਕੋ ਜਾਏ, ਉਬਰੇ ਰਾਖਨ ਹਾਰ ਤੇ ਆਏ।
0: ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੂਖ।
0: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ।
1: ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾ ਕੈ ਕਾਰਜ ਪੂਰਾ।
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
1: ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
0: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।
1: ਜਿਸ ਮਨ ਬਸੇ ਸੋਤ ਨਿਹਾਲ, ਤਾ ਕੈ ਨਿਕਟ ਨਾ ਆਵਤ ਕਾਲ।
0: ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ।
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਲ ਜਨਾ ਕੈ ਮਨ ਵਿਸਰਾਮ। 8:22 ਸਲੋਕ।
0: ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ।
0: ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।
1: ਨੌਨਦ ਅੰਮ੍ਰਿਤ ਪਵ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ।
0: ਸੁਨ ਸਮਾਦ ਅਨਹਤ ਹੈ ਨਾਦ, ਕਹਿਣ ਨ ਜਾਈ ਅਚਾਰਜ ਵਿਸਮਾਦ।
1: ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਸੰਸੋ ਜੀ ਪਾਏ।
0: ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ।
1: ਕਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ।
0: ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
1: ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੈ ਦਿਸੈ ਸਮਾਹੇ।
0: ਜਿਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ।
1: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਤਰ ਮੈਂ ਏਕ।
0: ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੂਲ ਨਾ ਕਬਹੂ ਡੋਲੈ।
1: ਸਰਬ ਕਰਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੇ ਅਮੋਲ।
0: ਸਰਬ ਜੋਤ ਮਹਿ ਜਾ ਕੀ ਜੋਤ, ਧਾ ਰਹੇ ਹੋ ਸਾਮੀ ਓਤ ਪੋਤ।
1: ਗੁਰ ਪ੍ਰਸਾਦ ਭ੍ਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ।
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ।
1: ਸੰਤ ਜਨਾ ਸੁਨੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ।
0: ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ।
1: ਜੋ ਜੋ ਹੋਏ ਸੋ ਇਸ਼ਕ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ।
0: ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਾ ਮੋਹੀ।
1: ਆਪ ਸਤ ਕੀ ਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ।
0: ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ।
1: ਅਨਕ ਕਲਾ ਲਖੀ ਨੈ ਜਾਏ, ਜਿਸ ਭਾਵੈ ਤਿਸ ਲੈ ਮਿਲਾਏ।
0: ਕਵਨ ਲਿਖਤ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ।
1: ਅੰਤਰ ਗਾ ਜਿਸ ਆਪ ਜਨਾਏ, ਨਾਨਕ ਤਿਸ ਚੰਨ ਆਪ ਬੁਝਾਏ।
0: ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ।
1: ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ।
0: ਆਵਨ ਜਾਨੇ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ।
1: ਸਭ ਕੇ ਮਦਲ ਪੱਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ।
0: ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਏ ਸਮਾਏ।
1: ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੇ ਕਿਛ ਕਰਾ।
0: ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ।
1: ਆਪ ਸਾਜ ਤਾਰੀ ਸਭ ਸਾਜ, ਓਤ ਪੋਤ ਆਪਨ ਸੰਗਰਾਜ।
0: ਤਾਕੀ ਗਤ ਨਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋਝੀ ਪਾਏ।
1: ਇਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ।
0: ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ।
1: ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ।
0: ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ।
1: ਜਾ ਨਾਮਨ ਕਹੇ ਸੁਆਓ, ਜਨ ਕਹਿ ਸੰਚਿਤ ਆਵੈ ਨਾ।
0: ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗ ਜਨਾ ਕੈ ਮਨ ਵਿਸਰਾਮ। 8:23 ਸਲੋਕ।
0: ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ।
0: ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ।
1: ਆਸ ਨਿਤ ਆਗੋ ਤਰੰਗ, ਸੰਤ ਜਨਾ ਕੀ ਦੂਰ ਮਨ ਮੰਗ।
0: ਆਪ ਛੋੜ ਬੇਨਤੀ ਕਰੋ, ਸਾਧ ਸੰਗ ਆਗਨ ਸਾਗਰ ਤਰੋ।
1: ਹਰ ਤਨ ਕੀ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ।
0: ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।
1: ਨਰਕ ਨਿਵਾਰ ਉਰਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।
0: ਚਿਤ ਚਿਤਵੋ ਨਾਰਾਇਣ, ਏਕ ਏਕ ਰੂਪ ਜਾ ਕੇ ਰੰਗ ਅਨੇਕ।
1: ਗੋਪਾਲ ਦਮੋਦਰ ਦੀਨ ਦਿਆਲ, ਦੁਪੰਜਨ ਪੂਰਨ ਕਿਰਪਾ।
0: ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ।
1: ਉੱਤਮ ਸਲੋਕ ਸਾਧ ਕੇ ਬਚਨ, ਅਮੋਲੀਕ ਲਾਲ ਇਹ ਰਤਨ।
0: ਸੰਤ ਕਮਾਵਤ ਹੋ ਤੋ ਉਧਾਰ, ਆਪ ਤਰੈ ਲੋਕ ਕਹਿ ਨਿਸਤਾਰ।
1: ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ।
0: ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ, ਨਾਨਕ ਉਦਰੈ ਤਿਨ ਕਹਿ ਸਾਥੇ।
0: ਸ਼ਰਨ ਯੋਗ ਸੁਣ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ।
1: ਮਿਟ ਗਏ ਬੈਰ ਭਏ ਸਵਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ।
0: ਸੋ ਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵ ਕੀ ਸੇਵ।
1: ਆਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਰਸ ਨਾ ਕਹਤੇ।
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ।
1: ਤਬ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ।
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ।
1: ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਿੱਤ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਅਗਲੇ ਪਰੇਸ਼ਾਨੀਆਂ, ਜੋ ਮਨ ਦੇ ਉੱਤੇ ਬੋਝ ਆ, ਸਾਰਾ ਕੁਛ ਇੱਕ ਪਾਸੇ ਰੱਖ ਕੇ ਆਓ ਆਪਾਂ ਹੱਸਦੇ ਹਸਾਉਂਦੇ ਹਾਂ ਅਤੇ ਅੱਜ ਦੇ ਸਫ਼ਰ ਨੂੰ ਵਧੀਆ ਆਪਾਂ ਬਣਾਉਂਦੇ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ, ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਅਤੇ ਤੁਸੀਂ ਭਾਵੇਂ ਸਾਡੇ 'ਤੇ ਹੀ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ, ਕਿਉਂਕਿ ਮਤਲਬ ਸਿਰਫ ਸਾਡਾ ਸਵੇਰੇ ਸਵੇਰੇ ਹੱਸਣ ਦੇ ਨਾਲ ਆਪਣਾ ਮਨ ਖੁਸ਼ ਕਰਨ ਦੇ ਨਾਲ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
3: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਦੇ ਲਈ ਆ ਚੁੱਕੇ ਆ ਸਾਡੇ ਬੱਚੇ, ਜਿਹੜੇ ਕਿ ਸਾਨੂੰ ਹਸਾਉਣ ਦੇ ਲਈ ਤਿਆਰ ਆ। ਤੁਸੀਂ ਤਿਆਰ ਹੋ ਹੱਸਣ ਦੇ ਲਈ? ਜੇ ਸੱਚੀ ਤਿਆਰ ਹੋ ਤਾਂ ਕਹਿ ਦੋ ਹਾਂਜੀ ਹਾਂਜੀ ਹਾਂਜੀ
2: ਹਾਂਜੀ।
3: ਤੁਸੀਂ ਤਾਂ ਮਤਲਬ ਤਿਆਰ ਹੈ ਹੱਸਣ ਦੇ?
2: ਹੱਸਣ ਦੇ ਲਈ ਵੇਖੋ ਤਿਆਰ ਰਹਿਣਾ ਚਾਹੀਦਾ, ਉਹ ਵੀ ਠੰਡ ਦੇ ਵਿੱਚ, ਤੇ ਫਿਰ ਹੱਸ ਹੱਸ ਕੇ ਤੇ ਠੰਡ ਵੀ ਬੰਦੇ ਦੀ ਦੂਰ ਹੋ ਜਾਂਦੀ ਹੈ। ਤੇ ਆਓ ਫਿਰ ਆਪਾਂ ਹੱਸਦੇ ਹਾਂ। ਸਭ ਤੋਂ ਪਹਿਲਾਂ ਅਰਨਮ ਆ ਸਾਡੇ ਨਾਲ। ਅਰਨਮ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ, ਉਸ ਤੋਂ ਬਾਅਦ ਫਿਰ ਮੰਨਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ।
4: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਅਰਨਵ, ਕਿੱਦਾਂ ਹਾਲ ਚਾਲ?
4: ਵਧੀਆ, ਤੁਹਾਡਾ ਕੀ ਹਾਲ ਆ?
2: ਸਾਡਾ ਵੀ ਠੀਕ ਆ,
3: ਹਾਲ ਤੇ ਠੀਕ ਆ,
2: ਬਹੁਤ ਵਧੀਆ। ਤੁਸੀਂ ਦੱਸੋ ਕੀ ਕਰਦੇ?
4: ਕੁਛ ਨੀ, ਸਿਰ ਵਾਉਣ ਦੇ
2: ਆ। ਅੱਛਾ, ਸਿਰ ਵਾਉਣ ਦੇ? ਓਕੇ ਓਕੇ ਓਕੇ ਓਕੇ ਓਕੇ, ਚਲੋ ਗੁੱਡ ਆ। ਵਾਹ ਲਿਆ ਕੇ ਵਿੱਚੇ ਰਹਿ ਗਿਆ?
4: ਵਾਹ ਲਿਆ, ਵਾਹ ਲਿਆ।
2: ਅੱਛਾ ਅੱਛਾ, ਮਿੱਡੀ ਹੋ ਗਈ? ਮਿੱਡੀ
4: ਹਾਂਜੀ
2: ਕਰਦੇ ਹੋ? ਮਿੱਡੀ ਕਿ ਨਹੀਂ
3: ਕਰ ਲਈ? ਮੰਮਾ ਕਰਦੇ ਹੁੰਦੇ ਕਿ ਆਪੇ?
4: ਮੰਮਾ ਕਰਦੇ ਆ।
3: ਓਕੇ।

0: ਨਿਆਣੇ ਇਕੱਠੇ ਹੋ ਕੇ ਤੁਹਾਡੇ ਗਲ ਪੈ ਜਾਣਾ ਕਿਸੇ ਨੇ
1: ਨਹੀਂ ਪਤਾ ਕੀ ਆ ਮੈਨੂੰ ਲੱਗਦਾ ਮੈਂ ਤਾਂ ਗੈਸ ਮਾਰਦੀ ਆ ਮੈਨੂੰ ਪਤਾ ਨੀ ਹੁੰਦਾ
0: ਅੱਛਾ ਓਕੇ
1: ਮੈਂ ਗੈਸ ਮਾਰਦੀ ਹੁੰਦੀ ਆ ਤੇ ਜੇ ਕਈ ਵਾਰੀ ਪਹਿਲਾ ਗੈਸ ਲੱਗ ਜਾਂਦਾ ਕਈ ਵਾਰੀ ਦੂਜਾ ਕਈ ਵਾਰੀ ਤੀਜਾ ਹਲੋ ਅਰਨਬ
0: ਵਧੀਆ ਸਾਡੇ ਕੋਲ ਤਾਂ ਗੈਸ ਵੀ ਨਹੀਂ ਵੱਜਦਾ ਥੈਂਕ ਯੂ ਅਰਨਬ
2: ਥੈਂਕ ਯੂ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ
1: ਹੈਵ ਅ ਨਾਈਸ ਡੇ ਬਾਏ ਬਾਏ
0: ਕਿਉਂ ਮੈਂ ਤੇ ਸੌਰੀ ਹਾਂ ਬਹੁਤ ਦਿੱਲੀ ਮੰਨਤ ਫਤਿਹ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ
1: ਮੰਨਤ
0: ਬ੍ਰਾਂਡ ਬਣ ਗਿਆ
1: ਹੋਰ ਕੀ ਮੰਨਤ ਸਾਡਾ ਬ੍ਰਾਂਡ ਆ
2: ਬਾਰ
1: ਬਾਰ ਲੋਕੀ ਪੁੱਛਣ
0: ਸੈਲੀਬ੍ਰਿਟੀ ਪਰ ਫਤਿਹ ਨੂੰ ਨਾ ਇੱਦਾਂ ਕਿਹਾ ਫਤਿਹ ਗੁੱਸਾ ਕਰ ਲੈਂਦਾ ਹੁੰਦਾ
1: ਕਿਉਂ ਪਤਾ ਮੰਨਤ ਕਿਉਂ ਫਤਿਹ ਤੋਂ ਡਰਦੇ ਹੋਣੇ ਕਿਉਂ ਫਾਈਨ ਨਾ ਲਾ ਦੇਵੇ ਉਹਨੂੰ ਕਹੋ ਹੁਣ ਫਾਈਨ ਲਾਉਣੇ ਬੰਦ ਕਰ ਫਿਰ ਤੈਨੂੰ ਵੱਧ ਪੁੱਛੂਗੇ ਮੇਰੇ ਤੋਂ
0: ਤੁਹਾਨੂੰ ਤੇ ਅੱਜ ਪੱਕਾ ਲੱਗਣਾ ਫਾਈਨ
1: ਮੈਨੂੰ ਲੱਗਦਾ ਕਦੋਂ ਦੀ ਮੈਨੂੰ ਇਹ ਦੱਸੋ ਪਹਿਲਾਂ
0: ਮੰਨਤ ਕੀ ਲਿਆਇਓ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਸੰਤਾ ਪੱਪੂ ਨੂੰ ਕਹਿੰਦਾ ਤੂੰ ਸਾਰਾ ਦਿਨ ਬੈੱਡ 'ਚ ਪਿਆ ਰਹਿਣਾ ਪੱਪੂ ਮੈਂ ਬੈੱਡ 'ਚ ਪੈ ਕੇ ਹੀ ਤਾਂ ਮੈਂ ਦੇਸ਼ ਸੇਵਾ ਕਰਦਾ ਵਾ ਪੱਪੂ ਅਮੀਨ ਸੰਤਾ ਇਹ ਕਿਹੜੀ ਸੇਵਾ ਹੋ ਗਈ ਵੀ ਇਹ ਕਿਹੜੀ ਦੇਸ਼ ਦੀ ਸੇਵਾ ਕਰ ਰਿਹਾ ਤੂੰ ਪੱਪੂ ਜਦੋਂ ਮੈਂ ਬਾਹਰ ਨਹੀਂ ਆਉਂਦਾ ਤਾਂ ਪੋਲਿਊਸ਼ਨ ਨੀ ਵੱਧਦੇ ਟ੍ਰੈਫਿਕ ਨੀ ਵੱਧਦਾ ਐਕਸੀਡੈਂਟ ਨੀ ਹੁੰਦੇ
0: ਸਹੀ ਗੱਲ ਹੈ
1: ਗੁੱਡ ਮੰਨਤ ਇਹ ਤਾਂ ਗੱਲ ਆਪਾਂ ਸੋਚੀ ਨੀ ਕਦੀ ਹਾਂ
0: ਗੱਲ ਸੋਚਣ ਵਾਲੀ ਇਹ ਵੀ ਪੱਪੂ ਇੰਨਾ ਪੋਲਿਊਸ਼ਨ ਫੈਲਾਉਂਦਾ ਹੈ ਮੰਨਤ
1: ਕੀ ਖਾਂਦਾ ਮੰਨਤ ਇੱਦਾਂ ਦੇ ਰਾਜਮਾ
0: ਇਹਦਾ ਨਾਂ ਆਪਾਂ ਰੱਖ ਦੇਣਾ ਪੱਪੂ ਪੋਲਿਊਸ਼ਨ ਹਾਂ
1: ਪੀਪੀ
0: ਇਹਦਾ ਸਰਨੇਮ ਸਰਨੇਮ ਰੱਖ ਦੇਣਾ ਪੋਲਿਊਸ਼ਨ
1: ਪੀਪੀ ਹੈ ਨਾ
2: ਨਾਲੇ ਅੰਕਲ ਜੀ
0: ਜੀ
2: ਅੱਜ ਨਾ ਮੈਂ ਸਾਡਾ ਥੋੜੇ ਜਿਹਾ ਮੋਡ ਆਫ ਆ ਕਿਉਂਕਿ ਸਾਨੂੰ ਨਾ ਉਧਰ ਬੰਦ ਸੀਗਾ ਰੋਡ ਤੇ ਫਿਰ ਗੁਰਦੁਆਰਾ ਸਾਹਿਬ ਅਸੀਂ ਫਿਰ ਵੀ ਮੋੜ ਘੜੋੜ ਵਿੱਚ ਦੀ ਆਏ ਸੀਗੇ
0: ਓਕੇ ਓਕੇ ਅੱਛਾ ਤੁਹਾਨੂੰ ਬੜਾ ਪੈ ਗਿਆ ਹੈ ਤੇ ਕੋਈ ਗੱਲ ਨਹੀਂ ਪੁੱਤ ਫਿਰ ਕਿਉਂ ਆਇਆ ਤੇ ਇਹਦੇ ਕਾਹਦਾ ਮੂਡ ਆਫ
1: ਕਰ ਤੁਸੀਂ ਕਿਹੜਾ ਲੇਟ ਸੀਗੇ ਜਿਹੜਾ ਤੁਸੀਂ ਲੇਟ ਹੋਣਾ ਤੁਸੀਂ ਤਾਂ ਪਹਿਲਾਂ ਹੀ ਟਾਈਮ ਤੋਂ ਕਿੰਨਾ ਪਹਿਲਾਂ ਆ ਜਾਂਦੇ ਆ
2: ਪਰ ਅਸੀਂ ਆਲਰੇਡੀ ਪਹੁੰਚ ਗਏ ਹੁਣ
0: ਦਾ ਗੁੱਡ ਹੋ ਗਿਆ ਫਿਰ ਤੇ ਚਲੋ ਫਿਰ ਤੁਸੀਂ ਅੱਜ ਦਵਾ ਦਾ ਵਾਰੀ ਲੈ ਲਓ ਤੇ ਫਿਰ ਤੁਸੀਂ ਮੱਥਾ ਟੇਕ ਲਓ ਤੇ ਫਤਿਹ ਨਾਲ ਗੱਲ ਕਰ ਲਓ ਹਾਂਜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਫਤਿਹ ਕਿੱਦਾਂ ਹਾਲ ਚਾਲ ਆ
2: ਮੈਂ ਵਧੀਆ ਤੁਸੀਂ ਕਿਵੇਂ ਹੋ
1: ਅਸੀਂ ਤਾਂ ਬਹੁਤ ਵਧੀਆ ਆ ਕੀ ਸੁਣਾਉਂਗੇ ਅੱਜ ਫਿਰ
2: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ
0: ਓਕੇ ਓਕੇ ਮੈਂ ਲਾਦਾ ਨੇ ਸੁਣੀਆਂ ਨਹੀਂ ਗੱਲਾਂ ਨੂੰ
1: ਹਾਂ ਤੁਸੀਂ ਹੁਣ ਜ਼ਰੂਰ ਸੁਣਾਉਣੀਆਂ ਉਹਨੂੰ
2: ਪਤੀ ਨੂੰ ਕਹਿੰਦੀ ਆਪਾਂ ਅੱਜ ਘੁੰਮਣ ਚੱਲਦੇ ਆ ਤੇ ਮੈਂ ਗੱਡੀ ਚਲਾਉਂਗੀ ਤੇ ਫਿਰ ਪੱਪੂ ਫਿਰ ਪਤੀ ਕਹਿੰਦਾ ਫਿਰ ਗੱਡੀ ਚ ਜਾਵਾਂਗੇ ਕਾਰ ਚ ਤੇ ਆਵਾਂਗੇ

0: ਕੱਲ ਦੇ ਅਖਬਾਰ ਚ
1: ਹਾਏ ਹਾਏ ਫਤਿਹ ਅੱਜ ਗੱਡੀ ਕੌਣ ਚਲਾ ਰਿਹਾ
0: ਮੰਮਾ
1: ਨੂੰ ਤਾਂ ਵਧੀਆ ਗੱਡੀ ਚਲਾਉਣੀ
0: ਮੈਂ ਚਲਾਉਣਾ ਚਾਹੁੰਦਾ ਹੀ ਕਿਉਂਕਿ ਮੰਮਾ ਗਲਤ ਵਕਤ ਜਗ੍ਹਾ ਜਾਈ ਜਾਂਦੇ
2: ਫਤਿਹ ਵੱਡੇ ਹੋ ਗਏ ਨੇ ਚਲਾ ਲਿਆ ਕਰਨੀ ਗੱਡੀ
1: ਫਿਰ ਪਤਾ ਜਦੋਂ ਨੈਵੀਗੇਟਰ ਫੇਲ ਹੋ ਜਾਂਦੇ ਜਦੋਂ ਇੱਦਾਂ ਰਾਹ ਬੰਦ ਹੋਣ ਫਿਰ ਪਾਪੇ ਯਾਦ ਆਉਂਦੇ ਹਨਾ ਸਪੈਸ਼ਲੀ ਉਹ ਵਾਲੇ ਪਾਪੇ ਜਿਹੜੇ ਟੈਕਸੀ ਚਲਾਉਂਦੇ ਹਨਾ ਫਤਿਹ ਹੇ ਮੰਮੀ ਆ ਪਾਪਿਆਂ ਨੂੰ ਫੋਨ ਲਾਉਂਦੀਆਂ ਵੀ ਹੁਣ ਤਾਂ ਸਾਰੇ ਰਾਹ ਬੰਦ ਹੋ ਕਿੱਧਰ ਨੂੰ ਜਾਈਏ
2: ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਤੇ ਨਹੀਂ ਤੇਗ ਨੀ ਆ ਇਹ ਮੈਨੂੰ ਲੱਗਦਾ ਐਂਬਰ ਆ
1: ਇਹ ਐਂਬਰ ਆ
2: ਲੱਗਦਾ ਆ
0: ਮੈਨੂੰ
1: ਇਹ ਆਵਾਜ਼ਾਂ ਕਿੱਦਾਂ ਮਿਕਸ ਕਰਦੇ ਆ ਸਾਰੇ ਜਾਣੇ
2: ਨਹੀਂ ਪਰ ਇਹ ਤੇ ਹੋਰ ਪਿਆਰੀ ਆਵਾਜ਼ ਆ ਨਾ ਪਤਾ ਨੀ ਲੱਗਦਾ ਨਾ ਕਿਊਟ ਆਵਾਜ਼ ਜਿਹੜੀ ਆਉਂਦੀ ਆ ਅਲਾਹੀ
1: ਬਿਗ ਹੋ ਗਈ ਲੱਗਦੀ ਮੈਨੂੰ
2: ਤੇ ਹੋਰ ਇਹ ਤੇ ਭੈਣਾ ਭੈਣਾ ਲਾਹੀ ਨੂੰ ਸਿਖਾਉਂਦੀ ਆ ਤੇ ਜਿਹੜੀ ਹਾਂ ਤੇਗ ਦੀਦੀ ਆ ਉਹ ਉਹ ਸਿਖਾਉਂਦੀ ਆ ਐਂਬਰ ਨੂੰ
1: ਓਕੇ
2: ਹੈਨਾ ਏਦਾਂ ਹੀ ਆ ਐਂਬਰ
0: ਹਾਂਜੀ
1: ਤੈਨੂੰ
2: ਗਿੱਧੇ ਵਿੱਚ ਨੱਚਣਾ ਸਿਖਾ ਦਿੰਨੀ ਆ
1: ਬਲ ਬਲ ਬਲ ਬਲ ਬਲ
2: ਆ ਤੇ ਬੜੀ ਔਖੀ ਬੋਲੀ ਯਾਦ ਕਰ ਲਈ ਤੁਸੀਂ
1: ਤੇ ਹੋਰ ਕੀ ਨਿੱਕੇ ਜੇ ਹੈਗੇ ਆ ਤੁਸੀਂ
2: ਵੈਰੀ ਨਾਈਸ ਅੱਛਾ ਵੈਰੀ ਨਾਈਸ ਤੇ ਤੁਹਾਨੂੰ ਬੜੀ ਸੋਹਣੀ ਬੋਲੀ ਸਿਖਾ ਤੀ ਉਹਨਾਂ ਨੇ
1: ਤੇਗ ਦੀਦੀ ਤੇ ਬੜੀ ਗੁੱਡ ਦੀਦੀ ਆ
0: ਹਾਂਜੀ
2: ਥੈਂਕ ਯੂ
1: ਨਾਈਸ
0: ਥੈਂਕ ਯੂ
2: ਕਰਾ ਦੋ ਗੱਲ
0: ਤੇਗ ਦੀਦੀ ਨਾਲ ਗੱਲ ਕਰ ਲੋ
2: ਹਾਂਜੀ ਕਰਾ ਦੋ ਕਰਾ ਦੋ
1: ਕੀ ਕਰਦੇ ਸੀ
0: ਮੈਂ ਅੰਬ ਨਾਲ ਬੈਠੀ ਆ ਸੋਫੇ ਤੇ
1: ਓਕੇ
0: ਹਜੇ
1: ਮੰਮਾ ਰੈਡੀ ਹੁੰਦੇ ਆ ਪਾ ਕੇ ਬੂਕੇ ਓਕੇ ਸਹੀ ਆ
2: ਤੁਸੀਂ ਪਾ ਕੇ ਬਾਪੂ ਲਿਆ
1: ਪਾ ਕੇ ਬੂਕੇ ਕਰ ਲਿਆ ਤੁਸੀਂ
0: ਹਾਂਜੀ
2: ਓਕੇ
1: ਸ਼ੂਜ਼ ਤੇ ਪਾਏ ਨਹੀਂ ਅਜੇ
0: ਸਾਰਾ ਕੁਝ ਕਰ ਲਿਆ ਪਰ ਮੰਮੀ ਬਾਅਦ ਚ ਰੈਡੀ ਹੁੰਦੀ ਆ
2: ਓਕੇ
1: ਤੁਸੀਂ ਸ਼ੂਜ਼ ਤੇ ਪਾਏ ਨਹੀਂ ਹਲੇ
2: ਜਦੋਂ ਬ੍ਰੇਕਫਾਸਟ ਪਹਿਲਾਂ ਕਰ ਲਈਏ ਨਾ ਫਿਰ ਜਦੋਂ ਬੂਟ ਪਾਉਣ ਲੱਗੀ ਦਾ ਨਾ ਤਸਮੇ ਬੰਦ ਕਰਨ ਲੱਗੀ ਦੇ ਤੇ ਫਿਰ ਬਾਹਰ ਬਾਹਰ ਨੂੰ ਆਉਣ ਪੈਂਦਾ ਫਿਰ
1: ਫਿਰ ਤੁਸੀਂ ਤਸਮਿਆਂ ਵਾਲੇ ਬੂਟ ਨਾ ਲਓ।
2: ਹਾਂ ਜਾਂ ਫਿਰ ਦੂਜੇ, ਫਿਰ ਉਦਣ ਫਿਰ ਦੂਜੇ ਪਾ ਲਈਦੇ ਨਾ
1: ਜਦੋਂ
2: ਪਹਿਲਾਂ ਖਾਦਾ ਜਾਵੇ। ਥੈਂਕ ਯੂ। ਤੇ ਕੀ ਸੁਣਾਓਗੇ?
0: ਅੱਜ ਮੈਂ ਸੁਣਾਂਗੀ ਇੱਕ ਮੁਜ਼ਾਹਰੇ
1: ਦਾ। ਓਕੇ।
0: ਜਿਹੜੀ ਚੀਜ਼ ਹੁੰਦੀ ਆ ਜਿਹੜੀ ਤੁਸੀਂ ਵੱਧ ਤੁਹਾਡਾ ਹੁੰਦਾ ਪਰ ਦੂਜੇ ਵੱਧ ਵੱਧ
1: ਵਰਤਦੇ ਆ।
0: ਹਾਂਜੀ
2: ਅੱਛਾ, ਤੁਹਾਡੀ ਹੁੰਦੀ ਆ ਪਰ ਦੂਜੇ ਵੱਧ ਵਰਤ ਲੈਂਦੇ ਆ।
0: ਹਾਂਜੀ
1: ਮੈਨੂੰ ਨੀ ਆਉਂਦਾ।
2: ਤੁਹਾਡੀ ਹੁੰਦੀ ਆ ਚੀਜ਼ ਪਰ ਦੂਜੀ ਵੱਧ ਵਰਤਦੇ ਆ। ਚਾਰਜਰ?
0: ਨਹੀਂ।
2: ਫੋਨ ਚਾਰਜਰ?
0: ਨਹੀਂ। ਤੁਸੀਂ ਵੀ ਵਰਤਦੇ ਹੁੰਦੇ ਹੋ ਬਾਦੂ ਤੇ ਸਾਰੇ ਵਰਤਦੇ ਹੁੰਦੇ ਨੇ ਪਰ ਤੁਹਾਡੀ ਪਰ ਸਾਰੇ ਦੀ ਹੁੰਦੀ ਆ ਚਾਰਜਰ
2: ਤੁਹਾਡਾ ਨਾਂ ਨੀ ਆ ਤੇਗ? ਤੇ ਆਪਾਂ ਹੀ ਵਰਤਦੇ ਆ ਤੇਗ, ਤੁਸੀਂ ਥੋੜੀ ਕਹਿੰਦੇ ਹੋ ਆਪਣੇ ਆਪ ਨੂੰ। ਯੁਵਰਾਜ ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ। ਸਤਿ ਸ੍ਰੀ ਅਕਾਲ ਯੁਵਰਾਜ।
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ੍ਰੀ ਅਕਾਲ ਯੁਵਰਾਜ। ਰੈਡੀ ਹੋ?
3: ਹਾਂਜੀ।
1: ਅੱਜ ਤਾਂ ਲੱਗਦੇ ਸੀ ਰੈਡੀ, ਇੱਕ ਹਾਕ ਤੇ ਹੀ।
2: ਅੱਛਾ, ਮੈਨੂੰ ਲੱਗਾ ਤੁਸੀਂ ਕਹਿੰਦੇ ਡੈਡੀ ਹੋ, ਉਹ ਕਹਿੰਦਾ ਹਾਂ।
1: ਨਹੀਂ ਰੈਡੀ ਹੋ।
2: ਅੱਛਾ ਰੈਡੀ ਕਿਆ? ਓਕੇ। ਮੈਂ ਕਹਾ ਯੁਵਰਾਜ ਕਿਦਾਂ ਡੈਡੀ ਆ?
1: ਸੱਚੀ
2: ਹੈਂ ਯੁਵਰਾਜ?
3: ਹਾਂਜੀ
2: ਡੈਡੀ ਹੋ?
3: ਨਹੀਂ
2: ਮੈਨੂੰ ਤਾਂ ਰੈਡੀ
3: ਸੁਣਿਆ। ਅੱਛਾ ਰੈਡੀ ਸੁਣਿਆ? ਓਕੇ ਓਕੇ ਠੀਕ ਆ। ਕੀ ਸੁਣਾਓਗੇ ਫਿਰ?
2: ਅੱਛਾ ਅੱਛਾ ਚੁਟਕਲਾਵਾ ਪਰ ਬੁਝਾਰਤੀ ਆ। ਓਕੇ
3: ਇੱਕ ਵਾਰੀ ਤੁਸੀਂ ਖਾਲੀ ਪੇਟ ਕਿੰਨੇ ਬਨਾਨਾ ਕੇਲੇ ਖਾ ਸਕਦੇ ਹੋ?
2: ਖਾਲੀ ਪੇਟ ਕਿੰਨੇ ਬਨਾਨੇ ਖਾ ਸਕਦੇ ਹੋ?
1: ਇਹ ਤਾਂ ਡਿਪੈਂਡ ਕਰਦਾ ਵੀ ਕਿੰਨੀ ਕੁ ਭੁੱਖ ਲੱਗੀ ਹੈ, ਕਿੰਨਾ ਕੁ ਪੇਟ ਖਾਲੀ ਆ।
2: ਖਾਲੀ ਪੇਟ ਬਨਾਨਾ ਤੇ ਫੋਨ ਕੱਟ ਗਿਆ ਭਾਈ, ਤੁਸੀਂ ਦੁਬਾਰਾ ਕਰ ਲਓ ਪਲੀਜ਼। ਮੇਰੇ ਕੋਲੋਂ ਗਲਤੀ ਨਾਲ ਯੁਵਰਾਜ ਕੱਟ ਗਿਆ ਤੁਹਾਡਾ, ਤੇ ਤੁਸੀਂ ਦੁਬਾਰਾ ਕਰ ਲਓ ਤੁਸੀਂ ਜਲਦੀ ਜਲਦੀ। ਤੇ ਹਾਂਜੀ ਖਾਲੀ ਪੇਟ ਬਨਾਨਾ
1: ਆ ਗਏ ਨੇ।
2: ਹਾਂ ਦੱਸੋ, ਤੁਸੀਂ ਦੱਸੋ ਪਹਿਲਾਂ, ਤੁਸੀਂ ਦੱਸੋ ਪਹਿਲਾਂ ਖਾਲੀ ਪੇਟ ਕਿੰਨੇ ਬਨਾਨੇ ਖਾ ਸਕਦੇ ਹੋ? ਜੇ ਤੇ ਇੱਥੋਂ ਵਾਲੇ ਹੋਣ ਵੱਡੇ ਵੱਡੇ ਤੇ ਫਿਰ ਇੱਕੋ ਹੀ ਖਾਧਾ ਜਾਂਦਾ ਹੈ ਨਾ।
1: ਪਰ ਡਿਪੈਂਡ ਕਰਦਾ ਢਿੱਡ ਕਿਹਦਾ ਹੈ।
2: ਆਹੋ ਇਹ ਵੀ ਗੱਲ ਹੈਗੀ, ਜੇ ਜਸਵਾਲਾ ਅੰਕਲ ਹੋਣ ਤੇ ਫਿਰ ਉਹ ਤੇ ਇੱਕ ਦਰਜਨ ਖਾ ਸਕਦੇ ਆ। ਤੇ ਜੇ ਹੋਵੇ ਆਪਣਾ ਯੁਵਰਾਜ, ਤੇ ਯੁਵਰਾਜ ਆਈ ਥਿੰਕ ਖਾਲੀ ਪੇਟ ਨਹੀਂ, ਟੂ ਤੇ ਖਾ ਹੀ ਲਊਗਾ।
1: ਖਾ ਲਊਗਾ?
2: ਟੂ ਖਾ ਲਊਗਾ। ਕਿਉਂ ਯੁਵਰਾਜ?
1: ਕਾਫੀ ਟਾਈਮ ਹੋ ਗਿਆ ਨਾ ਯੁਵਰਾਜ ਨੂੰ ਮੈਂ ਦੇਖਿਆ ਨੀ।
3: ਹਾਂਜੀ ਅੰਕਲ ਜੀ, ਤੁਸੀਂ ਇੱਕ ਦਰਜਨ ਆਨਸਰ ਦਿੱਤਾ।
2: ਹਾਂਜੀ
3: ਆਂਟੀ ਤੁਸੀਂ ਕੀ ਦਿੰਨੇ ਆਨਸਰ?
1: ਮੈਂ ਕਹਿੰਨੀ ਆ ਡਿਪੈਂਡ ਕਰਦਾ ਢਿੱਡ ਕਿਹਦਾ।
2: ਆਂਟੀ ਡਿਪਲੋਮੈਟਿਕ ਆਨਸਰ ਦੇ ਰਹੇ।
3: ਨਹੀਂ ਤੁਹਾਡਾ ਢਿੱਡਾ।
2: ਹਾਂ ਤੁਹਾਡਾ ਢਿੱਡਿਆ। ਓਕੇ ਅੱਛਾ, ਆਪਣੇ ਆਪਣੇ ਢਿੱਡ ਬਾਰੇ ਆ।
1: ਓਕੇ
2: ਆਪਣੇ ਆਪਣੇ ਢਿੱਡ। ਫਿਰ ਮੇਰੇ 2 ਕਿ ਲਾ ਲਾ ਪਾ।
1: ਇੱਕ ਇੱਕ ਹੋਣਾ, ਮੈਂ ਤਾਂ ਇੱਕ ਖਾ ਸਕਦੀ ਆ।
2: ਹਾਂ ਆਂਟੀ ਇੱਕ ਖਾ ਸਕਦੇ ਆ।
3: ਆਂਟੀ ਦਾ ਜਵਾਬ ਸਹੀ ਆ, ਕਿਉਂਕਿ ਜੇ ਤੁਸੀਂ ਇੱਕ ਬਨਾਨਾ ਖਾਓ ਫਿਰ ਤੁਹਾਡਾ ਪੇਟ ਤਾਂ ਖਾਲੀ ਰਿਹਾ ਹੀ ਨਹੀਂ।
2: ਉਹ ਤਾਂ ਫਿਰ ਇੱਕ ਚੱਕੀ ਨਾਲ ਹੀ ਹੋ ਜਾਣਾ ਬਸ। ਫਿਰ ਦੇਖੋ ਦੰਦੀ ਹੋ
1: ਜਾਣੀ ਹੈ। ਹਾਂ ਲੈ ਕੇ ਤੇ ਉਹ ਤਾਂ ਭਰ ਜਾਣਾ ਢਿੱਡ, ਹੈ ਨਾ।
3: ਕਿਉਂਕਿ ਮੈਂ ਇਹ ਪੁੱਛਿਆ ਸੀ ਵੀ
2: ਮੇਰਾ ਸਵਾਲ ਮੇਰੀ ਬੁਝਾਰਤ ਤੇ ਮੇਰਾ ਆਨਸਰ, ਇਹੋ ਗੱਲ ਹੈ ਨਾ। ਹਾਂਜੀ ਥੈਂਕ ਯੂ ਯੁਵਰਾਜ,
1: ਵਿਚਾਰਾ ਯੂ ਵੀ ਸਵੇਰੇ ਸਵੇਰੇ ਕਾਹਨੂੰ ਤੰਗ ਕਰਦੇ ਹੋ,
2: ਥੈਂਕ ਯੂ ਯੁਵਰਾਜ,
3: ਥੈਂਕ ਯੂ ਮੇਰੀ ਦੀਦੀ ਵੀ ਸੁਣਾਓਗੀ,
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ,
3: ਕੁਛ
1: ਨੀ ਖਾਦਾ ਕਿ ਅੱਜ ਨੀ ਖਾਦਾ,
3: ਨਹੀਂ ਨਹੀਂ ਕੇਲੇ ਨੀ ਖਾਦੇ, ਕੇਲੇ ਨੀ ਇਹਨੂੰ ਪਸੰਦ, ਕਦੇ ਕਦੇ ਇਹਨੂੰ ਧੱਕੇ ਨਾਲ ਖਵਾਉਣਾ ਪੈਂਦਾ ਵੀ ਖਾ ਲਾ ਖਾ ਲਾ ਖਾ ਲਾ,
1: ਬਜ਼ਾਰਤਾਂ ਦੇ ਵਿੱਚ ਇਹੀ ਲੈ ਕੇ ਆਉਣ ਲੱਗਾ।
2: ਕੀ ਲਿਆਏ ਅੱਜ ਯਸ਼ਕਾ?
3: ਇੱਕ ਚੁਟਕਲਾ।
1: ਓਕੇ।
3: ਪਤੀ ਪਤਨੀ ਦੀ ਲੜਾਈ ਹੋ ਰਹੀ ਹੁੰਦੀ ਆ ਤੇ ਪਤਨੀ ਗੁੱਸੇ ਚ ਆ ਕੇ ਕਹਿੰਦੀ ਕਹਿੰਦੀ ਜੇ ਮੈਂ ਰਾਕਸ਼ਸ ਨਾਲ ਵਿਆਹ ਕਰਾ ਲੈਂਦੀ ਨਾ ਮੈਂ ਥੋਥੋਂ ਤਾਂ ਸੁਖੀ ਰਹਿਣਾ ਸੀਗਾ। ਪਤੀ ਪਤੀ ਹੱਸਦਾ ਹੱਸਦਾ ਕਹਿੰਦਾ ਕਹਿੰਦਾ ਪਗਲੀ ਜੇ ਖੂਨ ਦੇ ਰਿਸ਼ਤਿਆਂ ਚ ਨਾ ਵਿਆਹ ਨੀ ਹੁੰਦੇ।
1: Thank you, Jessica.
3: Thank you. Have a nice day.
2: Thank bye you. Bye. The next Sunday, Nalia, Cease Call. The Uston Baad, Kithe Ganyan Kuriyan. ਅਨਾਹਤ ਤੁਸੀਂ ਅੱਛਾ ਕੱਟਿਆ ਗਿਆ ਤੁਹਾਡਾ, ਓਕੇ। ਸਤਿ ਸ਼੍ਰੀ ਅਕਾਲ ਅਸੀਸ ਕੌਰ,
3: ਸਤਿ ਸ਼੍ਰੀ ਅਕਾਲ ਜੋ ਤੱਕ ਜੀ ਦੇ ਸਟੂਡੈਂਟ ਜੀ,
1: ਸਤਿ ਸ਼੍ਰੀ ਅਕਾਲ ਅਸੀਸ, ਕਿੱਦਾਂ ਹਾਲ ਚਾਲ? ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
2: ਹੈ ਤੁਹਾਨੂੰ ਚੇਤਾ ਆ
3: ਤੁਸੀਂ ਕਿਵੇਂ ਹੋ?
1: ਆਈ ਐਮ ਗੁੱਡ,
3: ਤੁਸੀਂ ਕਿਵੇਂ ਹੋ?
1: ਆਈ ਐਮ ਗੁੱਡ, ਹਾਊ ਆਰ ਯੂ?
3: ਮੈਂ ਠੀਕ ਹੈ।
2: ਓਏ ਉਹ ਤੁਹਾਡੇ ਟੀਚਰ ਤੁਹਾਡੇ ਸਟੂਡੈਂਟ ਨੂੰ ਤੇ ਸਾਰਾ ਕੁਝ ਯਾਦ ਹੈ,
3: ਤੁਸੀਂ
2: ਗੁੱਡ ਮਾਰਨਿੰਗ ਛੱਡ ਦੋ।
1: ਸਤਿ ਸ਼੍ਰੀ ਅਕਾਲ ਟੀਚਰ, ਕਿੱਦਾਂ ਹਾਲ ਚਾਲ?
2: ਠੀਕ
1: ਹੈ। ਕੀ ਕਰਦੇ ਸੀ ਟੀਚਰ ਅੱਜ? ਛੁੱਟੀ ਕਾਤੇ ਨਹੀਂ ਕੀਤੀ?
3: ਨਹੀਂ, ਮੇਰੇ ਅੱਜ ਹੀ ਮੇਰੇ ਵੀਰੇ ਦੇ ਐਕਸਕਰਸ਼ਨ ਆ, ਕੱਲ ਨੂੰ ਮੇਰੀ ਐਕਸਕਰਸ਼ਨ ਹੈ।
1: ਕਿੱਥੇ ਜਾਣਾ ਟੀਚਰ ਜੀ ਤੁਸੀਂ?
3: ਮੈਂ ਜਾਣਾ ਮਨੂਆ ਫਾਰਮ।
1: ਓ ਵਾਹ,
2: ਉਹ ਕੀ ਹੁੰਦਾ ਵਾ ਅਸੀਸ?
1: ਤੁਸੀਂ ਮਿਲਕ ਵੀ ਕਰ ਸਕਦੇ ਹੋ, ਕੱਢ ਸਕਦੇ ਹੋ ਉਹਨਾਂ
2: ਦਾ।
1: ਹੋਰ ਕੀ, ਮੈਂ ਕਿਹਾ ਇਹਨੂੰ ਪਤਾ
2: ਮਿਲਕ ਕੱਢ ਸਕਦੇ ਹੋ,
1: ਮੈਂ ਕਿਹਾ ਇਹਨੂੰ ਸਮਝਾ ਦਵਾਂ। ਪਰ ਫੋਟੋ ਤਾਂ ਕਾਰ ਖਿੱਚਦੇ ਆ
2: ਉਹ ਦਾ ਹੱਥ ਲਾ ਕੇ
1: ਖਿੱਚਦੇ। ਮੈਨੂੰ ਲੱਗਾ ਕਿ
3: ਤੇ ਇੱਕ ਆ ਰੂਲ ਹੈਗਾ ਵੀ ਤੁਸੀਂ ਜਿਹੜੀ ਰਬਰ ਸੋਡੀ ਬਿਨ ਚ ਸਿੱਟੋ ਜਾਂ ਤਾਂ ਆਪਦੇ ਲੰਚ ਬਾਕਸ ਸਿੱਟ।
1: ਹਾਂ, ਰਬਿਸ਼ ਨਹੀਂ ਸਿੱਟ ਸਕਦੇ ਫਾਰਮ
3: ਤੇ, ਨਹੀਂ ਤਾਂ ਜੇ ਤੁਸੀਂ ਬਾਹਰ ਸਿੱਟੀ ਨਾ ਐਨੀਮਲ ਖਾ ਸਕਦੇ ਤੇ ਉਹ ਸਿੱਖ ਹੋ ਸਕਦੇ।
1: ਓ
2: ਅੱਛਾ, ਰਬਿਸ਼ ਜਿਹੜੀ ਉਹ ਲੰਚ ਬਾਕਸ ਪਾ ਲਈ ਦੀ ਆ ਹੈ
1: ਜਾਂ ਫਿਰ ਬਿਨ।
3: ਹਾਂਜੀ, ਜਾਂ ਬਿਨ ਚ ਸਿੱਟੋ ਉੱਥੇ।
2: ਆ ਗੁੱਡ ਆ,
3: ਉਹ ਕਿ ਫਿਰ ਐਨੀਮਲ ਖਾ ਲੈਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੂੰ ਲੱਗਦਾ ਬਈ ਉਹ ਫੂਡ ਹੈ।
1: ਫਿਰ ਕੱਲ ਨੂੰ ਤਾਂ ਤੁਸੀਂ ਫੋਨ ਕਰਦੇ
3: ਮੈਨੂੰ? ਜ਼ੂ ਦਾ ਮੈਨੂੰ ਮਨੂਆ ਫਾਰਮ ਦਾ ਸਾਰਾ ਪਤਾ, ਕਿਉਂਕਿ ਅਸੀਂ ਕੱਲ ਉਹਦੀ ਬੁੱਕ ਦੇਖੀ ਸੀ।
2: ਮੈਨੂੰ ਕਲਰ ਸੀਗਾ
3: ਬ੍ਰਾਊਨਿਸ਼ ਗ੍ਰੇ।
2: चार
1: जने
3: मेनू गड्डी ना बहुत सोहनी लगदी सी
2: नहीं
1: मैं तो मर्सिडीज लूंगी ना बीवाईडी तो नहीं मैं लैंदी तो हैगी मेरे को मैं तो मर्सिडीज लूंगी पैसे खर्चे मैं दसा
2: दसो दसो तुम दसो तुम सुना
1: सुना के असि सुनाइए
3: बोली सुनाऊंगी पच्ची अखूहां दा पानी पीनी नतार के पच्ची अखूहां दा पानी पीनी नतार के सिर फुलकारी लम्मा चुम के शिंगार के सिर फुलकारी लम्मा चुम के शिंगार के मैं पंजाबन जट्टी बोली पामा ललकार के
2: मैं पंजाबन जट्टी बोली पामा ललकार के मैं पंजाबन जट्टी बोली पामा ललकार के बल्ले बल्ले बल्ले बल्ले बल्ले ना ना ना ना ना रे
1: ना रे ना रे ना ना ना ना ना
2: बाय नेक्स्ट साडे नाल ने सरदार जी अज सरदार जी नूं वारी पहले देनी आपां सरदार जी कल किथे चल गए वधिया कल किथे चल गए ही यार अच्छा ते
1: फिर तुसी गुस्से हो गए सी
2: अच्छा बाहर वेट करदे पे ओके ठीक आ
1: ते अज पहला वारी ले ली है
2: होर की
3: हां जी
2: सही हो फिर ठंड ठुंड ते लगदी
3: नहीं
2: अच्छा की लायो
3: करा ट्रैफिक अपडेट
2: हां
3: अपडेट
2: हां जी ट्रैफिक अपडेट हां जी
1: ओ
2: हां जी
3: टनल ते
1: ओए टनल
2: अच्छा टनल ते हां जी की होया
3: एक्सीडेंट
2: ओए
1: होए
2: की होया कादा एक्सीडेंट होया
3: गड्डी
2: अच्छा गड्डी केड़े रंग दी
3: मेलबर्न टनल
1: नहीं रंग केड़ा सी गड्डी दा
3: ब्लू
2: वाली ओ
1: ब्लू गड्डी सी
2: केदा कसूर केदा ही
1: ब्लू गड्डी वाले दा के टनल दा
2: ब्लू गड्डी दा बड़ी तेज
3: भजाउंदा
2: हैं
3: फोन
2: ਫੋਨ ਦਾ ਫੋਨ ਵੇਂਦਾ ਸੀ ਬਲੂ ਗੱਡੀ ਵਾਲਾ
1: ਤੇ ਟਨਲ ਦਾ ਨਹੀਂ ਸੀ ਕਸੂਰ ਕੋਈ
2: ਨਹੀਂ ਨਹੀਂ ਨਹੀਂ ਬਲੂ ਗੱਡੀ ਵਾਲਾ ਫੋਨ ਵੇਂਦਾ ਸੀ ਤੇ ਫੋਨ ਵੇਂਦੇ ਵੇਂਦੇ ਉਹਦੀ ਗੱਡੀ ਵੱਜ ਗਈ
1: ਓ ਨੋ
2: ਉਹ ਫਿਰ ਫੋਨ ਨਹੀਂ ਵਰਤਣਾ ਚਾਹੀਦਾ ਗੱਡੀ ਚਲਾਉਂਦੇ ਸਮੇਂ ਹੈ ਨਾ ਸਰਦਾਰ ਜੀ
3: ਹਾਂਜੀ
2: ਗੁੱਡ ਗੁੱਡ ਗੁੱਡ ਸਰਦਾਰ ਜੀ ਜਿੰਦਾਬਾਦ
3: ਸਰਦਾਰ ਜੀ
2: ਬੱਲੇ ਬੱਲੇ ਸਰਦਾਰ ਜੀ ਸ਼ਾਬਾਸ਼
1: ਸ਼ਾਬਾਸ਼
2: ਸ਼ਾਬਾਸ਼ ਸਰਦਾਰ ਜੀ
1: ਜਿੰਦਾਬਾਦ
2: ਜਿੰਦਾਬਾਦ ਸਰਦਾਰ ਜੀ ਇੰਟੈਲੀਜੈਂਟ ਇੰਟੈਲੀਜੈਂਟ
1: ਸਰਦਾਰ ਜੀ ਰਿਪੋਰਟਰ
2: ਯੈਸ
1: ਹੈ ਨਾ
3: ਹਾਂਜੀ
2: ਸਰਦਾਰ ਜੀ ਫਿਰ ਕੀ ਲਿਆਏ ਅੱਜ ਕੀ ਸੁਣਾਓਗੇ
3: ਇੱਕ ਬੋਲੀ
2: ਹਾਂਜੀ
1: ਓਕੇ
3: ਬੇਲੀ ਲੀਸ ਡੰਡ ਕਲੀਸ ਕੱਟੇ ਜਾ ਕੇ ਆਟਾ ਪੀਸਦੇ ਨੂੰ ਕੋਈ ਬਲਾਦਾ ਦੀ ਤੇਲੀ ਵੀ ਕੱਟੀ
2: ਓਏ ਕੱਟੀ
1: ਓਏ ਇਹ ਬੋਲੀ ਤਾਂ ਮੈਂ ਪਹਿਲੀ ਵਾਰ ਸੁਣੀ
3: ਹੈ ਅੱਜ ਦੀ ਛੋਟੀ ਦੀਦੀ
2: ਅੱਛਾ ਅੱਜ
1: ਵੱਡੀ ਦੀਦੀ ਛੋਟੀ ਦੀਦੀ ਦੋਨਾਂ ਨਾਲ ਕੱਟੀ
2: ਅੱਛਾ ਅੱਜ ਦੋਵਾਂ ਨਾਲ ਹੀ ਕੱਟੀ ਹੈ
3: ਹਾਂਜੀ
2: ਕੁੜੀਆਂ ਕਰਦੀਆਂ ਖਰਾਬ ਮੈਂ ਕੱਲ ਕਿਹਾ ਸੀ ਤਵਨੀਤ ਨੂੰ ਮੈਂ ਕਿਹਾ ਮੈਂ ਚੀ ਚੀ ਕਰ ਦੇਣੀ ਤੂੰ ਵੀਰ ਜੀ ਨੂੰ ਵਾਰੀ ਨੀ ਦਿੰਦੀ
1: ਟਰੱਕ
2: ਖਲੋਤਾ ਸੀ ਬਾਹਰ
1: ਉਹ ਹੋ ਸਕਦਾ
2: ਗੱਡੀ ਚੈੱਕ ਕਰਨ ਗਿਆ ਸੀ
1: ਗੱਡੀ ਹੈਗੀ ਆ
2: ਸਵੇਰੇ ਸਵੇਰੇ ਗੱਡੀ ਦੇ ਉੱਤੇ ਪਤਾ ਤਰੇਲ ਕਿੰਨੀ ਪਈ ਹੁੰਦੀ ਆ
1: ਕੱਲ ਤੇ ਮੀਂਹ ਪੈਂਦਾ ਸੀ
2: ਅੱਛਾ ਉੱਥੇ
1: ਬੈਲਰਾਟ ਤੇ ਜ਼ਿਆਦਾ ਮੀਂਹ ਪਿਆ
2: ਇਨਫੋਰਮੇਸ਼ਨ ਵਾਵਾ ਹੀ ਇਕੱਠੀ ਕਰੀ ਫਿਰਦੇ ਹੋ ਭਰਾ
3: ਸਾਲੇ
1: ਦਿਨ ਵੀ ਪੈਣਾ ਪੂਰੇ ਸਾਰੇ ਜਿੰਨਾ ਹਫਤਾ ਆ
2: ਡੱਡੂ ਡਰੈਂਗਾਂ ਕਰਨਗੇ
1: ਡ੍ਰੀਮ ਕਿਥੋਂ ਆਉਂਦੇ ਇੰਨੇ ਤੁਹਾਨੂੰ
3: ਅਸੀਂ ਉਹਦੀ ਮੂਵੀ ਦੇਖੀ
1: ਕਰੋਲ
2: ਮੂਵੀ ਵੇਖਦਾ ਵਾ
1: ਉੱਥੇ ਤਾਂ ਨੀ ਐਕਸੀਡੈਂਟ ਹੋਇਆ ਸੀ ਓਸ਼ਨ ਦੇ ਅੰਦਰ
2: ਮੱਛੀ ਚ ਵੱਜ ਗਈ ਗੱਡੀ
1: ਬਲੂ ਗੱਡੀ
3: ਸਪਾਰਕ ਹੋਈ ਸੀ
2: ਹਾਂ ਸਪਾ ਸਪਾ ਲੈਂਦੀ ਸੀ ਗੱਡੀ
3: ਗਾਣੇ
2: ਦੇ ਵਿਚ ਮੱਛੀ ਜਿਹੜੀ ਆਈ ਸੀ ਓਹਦੇ ਆਈਬ੍ਰੋ ਸੁੱਖ ਆਂਟੀ ਨੇ ਕੀਤੇ ਸੀ ਓਹਦੀ ਓਹਦੀ ਇਹਨਾਂ ਨੇ ਗੁੱਤ ਬਣਾ ਕੇ ਦਿੱਤੀ ਸੀ
3: ਸਤਿ
1: ਸ੍ਰੀ ਅਕਾਲ ਜੀ ਇਹਨੇ ਕੀ ਖਾਧਾ ਅੱਜ
2: दलिया तो खा गया, फिर तुम कि खा लिया?
3: गुड
2: चलो सुनाओगे फिर?
3: एक हाईवे का नाम मरुंडा के भी हो सकते, मरुंडा से खाईदा।
2: हाँ ये भी गल सही है।
1: हाईवे खाना है उन्होंने, ता करके उन्होंने किसी नु ना मरुंडा पसंद होना ते उन्होंने ना रखता।
2: हाँ, ना गोरियां दे ना ते रख छड़िया मरुंडा। गलत गल है,
1: है ना?
2: हाँ
3: जिन्हों मिठा पसंद होना और ने रखिया होना नाम मरुंडा।
2: कोई पता नहीं होना मरुंडे दी सड़क बनाई हो वेतवनीत।
1: हाँ मरुंडा भी तो सड़क वर्गा ही होंदा।
2: हाँ उदां दा ही होंदा वा,
1: मम्मा डांस ता करदे होने, मम्मा नूं मरुंडा पसंद है ना। याद है जदों मम्मा इंडिया गए सी, हरेक दुकान ते जाके मरुंडा लई आंदे सीगे।
2: आहो
3: गिरियां वाले,
2: उत्थे ते गिरियां वाले आंदे ना।
1: ਇੱਥੇ ਜਿਹੜਾ ਜਿਹੜੀ ਸੜਕ ਹੈ ਨਾ ਉਹਦੀਆਂ ਗਿਰੀਆਂ ਕਾਲੀਆਂ ਹੋ ਗਈਆਂ ਮੈਨੂੰ ਲੱਗਦਾ।
2: ਆਹੋ ਤੋਂ ਦੀ ਗੱਡੀਆਂ ਲੱਗਦੀਆਂ।
3: ਅਸੀਂ ਵੀ ਇੱਥੇ ਤੋਂ, ਅਸੀਂ ਇੱਥੇ ਤੋਂ ਲੈ ਲੈਂਦੇ ਮੁੰਡਾ MGS ਤੋਂ।
2: ਓ ਇੱਥੇ ਸਵਾਦ ਨਹੀਂ ਪਰ ਆਉਂਦਾ ਨਾ,
1: ਸਿੱਲਾ ਜਿਹਾ ਹੋ ਜਾਂਦਾ ਨਾ।
3: ਇੱਥੇ ਜਾਲੀ, ਇੱਥੇ ਜਾਲੀ ਮਿਲਦੇ,
2: ਜਾਲੀ ਮੁੰਡੇ
3: ਜਾਲੀ, ਉੱਥੇ ਸਵਾਦ ਮਿਲਦੇ।
1: ਮੈਂ ਕਿਹਾ ਤੁਹਾਨੂੰ ਕਿਹੜੀ ਜਾਲੀ ਮਿਲਦਾ, ਮਰੁੰਡਾ ਜਾਲੀ ਚ ਪਾ ਕੇ ਮਿਲਦਾ ਇਹਨਾਂ ਨੂੰ।
2: जोर पाई जांदे दस
1: रंजोत अंकल ने,
3: नहीं रंजोत अंकल ने नहीं ब्याह कराना, अमरूद ने ब्याह कराना।
1: अच्छा फिर ठीक है, मैं तो फोन कर लगी सी घर।
2: करा दो बेचारे चो सुंडी निकल आई है। दवा दा व्याह दी
3: सुंडी।
2: हाँ। मैं कहा दवा दा व्याह दी काना पै गया,
1: काना पै गया है ना।
3: हाँ। जी रिमेंबर तू से अमरूद नो मैजिशियन बनाना।
2: अच्छा ओके,
1: की बनाना अमरूद नो
2: मैजिशियन,
3: काले जादू,
2: जादूगर, जादूगर बनाना। ओके
1: ओके, मैंने तो लगा सी मैं ते पिंडी दा मेकअप करना ते ओदे डेंटिंग पेंटिंग करनी है, बाकी जैसी कोई वाल दा नहीं सी कीता।
3: सो खाटी नी पिंडी दा मेकअप करना।
1: ओके ओके,
2: सो पिंडियां दा, पिंडियां दा करना, सो खाटी ने बीबियां ते आपे करन लग पईयां अपना।
1: सो खाटी ने पिंडी दा सिर वढ के ते अपनी बिंदी लवणा लेनी ओदी।
2: हां चलो की सुनाओगे फिर?
3: एक बुजारत।
2: हाँ जी।
3: उच्चे टिब्बे मासी वसे जर में जावा खिर खिर हसे।
2: उच्चे टिब्बे मासी वसे जद में जाऊं
1: खिर खिर हसे।
3: ये सो खांती ली आएगी बाजार, बिकॉज़ मैं रंजोत अंकल को बड़ी बड़ी सुनाई
1: हूँ। सुनाई हो रंजोत अंकल से ज्यादा तो ना दस
3: बल्ला रंजोत अंकल से दस रानी।
2: मतलब मतलब ही कोई नी। सोखांटी दी अखां वैसे कमजोर है पुत, इन्हां नूं नहीं पता लगदा।
1: मेनू लगदा अर्चना पूरन सिंह।
3: मम्मा
1: नूं पुछो आंसर, एह आ साडा।
3: नहीं
2: ਚਲੋ ਹਾਰ ਗਏ ਵੇਖਿਆ ਮੈਨੂੰ ਪਤਾ ਸੀ ਮੈਂ ਤੁਸੀਂ ਨੀ ਪਾਰਟੀਸਪੇਟ ਕਰਨਾ ਮੈਂ ਤੇ ਫਿਰ ਆਪਣੇ ਆਪ ਮੈਂ ਤੇ ਬਾਹਰ
1: ਇਹਨਾਂ ਨੇ ਮੈਨੂੰ ਹਰਾਇਆ
2: ਹਾਂ ਇਹਨਾਂ ਨੂੰ ਹਰਾਇਆ ਆਪਾਂ ਅੱਜ
1: ਹਾਲ ਚਾਲ
4: ਠੀਕ ਹੈ ਤੁਹਾਡਾ ਕੀ ਹਾਲ ਹੈ
1: ਮੇਰਾ ਸਾਡਾ ਵੀ ਠੀਕ ਹੈ ਬਹੁਤ ਵਧੀਆ
2: ਤੁਸੀਂ ਕੱਲ ਵੀਰ ਜੀ ਨੂੰ ਵਾਰੀ ਕਿਉਂ ਨੀ ਦਿੱਤੀ ਨੀ ਕੁੜੀਓ
4: ਦੀਦੀ ਨੇ ਕਿਹਾ
2: ਅੱਛਾ ਦੀਦੀ ਨੇ ਟ੍ਰਿਕ ਕੀਤਾ
4: ਕੀ
2: ਸੁਣਾਓਗੇ ਫਿਰ ਅੱਜ
4: ਇੱਕ
2: ਚਿੜੀਆਂ ਵਾਲੀ ਕਹਾਣੀ ਓਕੇ
1: ਚਿੜੀਆਂ ਵਾਲੀ
2: ਇੱਕ ਸੀ ਚਿੜੀ ਟੁੱਟਿਆ ਸੜਿਆ ਥੈਂਕ ਯੂ
1: ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰ ਜੀ
2: ਸਤਿ ਸ੍ਰੀ ਅਕਾਲ ਥੈਂਕ ਯੂ ਡਡਵਾਲ ਸਾਹਿਬ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਕਿੱਦਾਂ ਹਾਲ ਚਾਲ ਆ
2: ਠੀਕ ਠੀਕ ਠੀਕ ਹਾਂਜੀ ਪੂੰਜਾ ਸੜਿਆ ਕਿ ਨਹੀਂ ਬੈਟ
1: ਬੈਟ
2: ਬੈਟ ਦੇ ਨਾਲ ਕੀ ਚਿੜੀ ਮਾਰਨੀ ਆ
1: ਪੂੰਜਾ ਸੜਿਆ ਠੀਕ ਕਰਨਾ ਅਸੀਂ ਤੇ ਕੇਮਾਰਟ ਚ ਬੈਠੇ ਆ ਸਾਡੇ ਕੋਲ ਤਾਂ ਹੋਰ ਵੀ ਜਿਆਦਾ ਆ
2: ਡਡਵਾਲ ਸਾਹਿਬ ਜਦੋਂ ਸ਼ਾਟ ਮਾਰਦੇ ਨਾ ਇੱਕ ਬਾਲ ਤੇ ਗਵਾਈ ਦਿੰਦੇ ਆ
1: ਸੱਚੀ ਓਹੀ ਗਵਾਚੀਆਂ ਬਾਲਾਂ ਸਾਡੇ ਡਿੱਗੀਆਂ ਆ
2: ਜੋਰ ਦੀ ਵੱਡਾ ਸ਼ੋਟ ਵੀਰਾ ਗਲਤ ਸ਼ੋਟ ਮਾਰਦਾ
1: ਤੇ ਫਿਰ ਗਵਾਂਢੀਆਂ ਦੇ ਸਿੱਟਦੇ ਹੁੰਦੇ ਆ ਬਾਲ
2: ਇੱਕ ਦਿਨ ਕੋਠੇ ਤੇ ਚੱਲ ਗਈ ਸੀ ਬਾਲ
1: ਹੋ ਫਿਰ ਉਤਾਰ ਕੇ ਕੌਣ ਲੈ ਕੇ
4: ਆਇਆ
2: ਹੈ ਫਰੰਟ ਤੇ ਆ ਓਕੇ ਉਹ ਫਿਰ ਕੋਠੇ ਤੇ ਜਾ ਕੇ ਨਾ ਤੇ ਉੱਤੋਂ ਦੀ ਤੇ ਫਰੰਟ ਚ ਡਿੱਗ ਪਈ ਦਰਬਾਰ ਸਾਹਿਬ ਏਡੇ ਵੱਡੇ ਵੱਡੇ ਸ਼ੋਟ ਮਾਰੀ ਜਾਂਦੇ ਯਾਰ ਤੁਸੀਂ ਗੁੱਡ ਪਾਵਰ ਆ ਗਈ ਮੈਨੂੰ ਲੱਗਦਾ ਤੁਹਾਡੇ ਚ ਕੀ ਖਾ ਕੇ ਪਾਵਰ ਆਈ ਆ ਉਹ ਆਪਣਾ ਬਰਥਡੇ ਦੱਸ ਦੋ ਆਂਟੀ ਚੇਤਾ ਰੱਖਦੀ ਹੁੰਦੀ ਬਰਥਡੇ ਦਾ
1: ਹੈ ਡਿਡਵਾਲ ਸਾਹਿਬ ਦਾ ਬਰਥਡੇ
2: ਨਹੀਂ ਤੁਸੀਂ ਚੇਤਾ ਰੱਖ ਲਓ ਨਾ ਹਾਂ
1: ਕਦੋਂ ਆ ਫਿਰ
2: ਤੁਸੀਂ ਦੱਸ ਦੋ ਨਾ ਫਿਰ ਚੇਤਾ ਰੱਖਣਗੇ
1: 30 ਅਗਸਤ
2: ਆ ਗਿਆ ਤੇ ਆਦੇ ਥੋੜੇ ਦਿਨ ਹੀ ਰਹਿ ਗਏ ਆ ਕਿੰਨੇ ਸਾਲਾਂ ਦੇ ਹੋ ਜਾਣਾ ਫਿਰ ਤੁਸੀਂ 30 ਅਗਸਤ ਨੂੰ
1: ਅਗਲੇ ਸਾਲ ਤੇ ਆਪਾਂ ਸਕੂਲ ਜਾਣ ਲੱਗ ਜਾਣਾ ਮੌਜਾਂ
4: ਹਨਾ
1: ਮੌਜਾਂ ਕੇ ਮੌਜਾਂ ਖਤਮ
2: ਫਿਰ ਆਉਣਗੇ ਨਜ਼ਾਰੇ
1: ਅਸੀਸ ਬਣ ਜਾਣਾ ਨਾ ਫਿਰ ਇਹਨਾਂ ਨੇ
2: ਹੋਰ ਕੀ ਸੁਣਾਓਗੇ ਫਿਰ ਅੱਜ ਓਕੇ
0: ਉਹਦੇ ਕੋਲ ਪੈਨ ਨਹੀਂ ਹੈਗੇ, ਉਹ ਚੱਲਦਾ ਨਹੀਂ ਆ,
1: ਉਹਦੇ ਕੋ ਪੈਰ ਨਹੀਂ ਹੈਗੇ ਪਰ ਉਹ ਚੱਲਦਾ ਆ।
2: ਅੱਛਾ, ਪੈਰ ਨਹੀਂ ਹੈਗੇ ਪਰ ਉਹ ਚੱਲਦਾ ਵਾ, ਹੈ
1: ਇਹ ਕਿਹੜੀ ਚੀਜ਼ ਆ?
2: ਇੰਟਰਨੈਟ
1: ਹੈ
2: ਨਹੀਂ,
1: ਫੋਨ,
2: ਫੋਨ
0: ਨਹੀਂ,
1: ਰੀਲਾਂ ਫੋਨ ਚ ਚੱਲਦੀਆਂ, ਉਹਨਾਂ ਕੋ ਪੈਰ ਨਹੀਂ ਹੈਗੇ। ਜਹਾਜ਼
0: ਨਹੀਂ,
2: ਨਹੀਂ, ਮਿੱਤਰਾਂ ਦਾ ਨਾਂ ਹਰਜੀਤ ਹਰਮਨ
0: ਨਹੀਂ।
2: ਓਕੇ,
1: ਚਲੋ ਅਸੀਂ ਹਾਰ ਗਏ।
2: ਦਰਵਾਲ ਸਾਹਿਬ ਏਡਾ ਔਖਾ ਨਾ ਪਾਇਆ ਕਰੋ ਯਾਰ, ਇੱਕ ਹੱਸ ਕੇ ਤੇ ਵਿਖਾ ਦੋ ਯਾਰ, ਉਹ ਹੱਸ ਕੇ ਤੇ ਵਿਖਾ ਦੋ,
1: ਸਮਾਈਲੀ ਸਮਾਈਲੀ ਨੀ, ਖੁੱਲ ਕੇ ਹੱਸਣਾ।
2: ਟਿਕਲ ਟਿਕਲ ਟਿਕਲ ਟਿਕਲ ਟਿਕਲ। ਥੈਂਕ ਯੂ ਡਡਵਾਲ
1: ਸਾਹਿਬ,
2: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਤੇ ਲਾਲ ਜੀ ਤੁਸੀਂ ਆਉਣੇ ਰਹੋ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਲਾਲ ਜੀ, ਤਿਆਰ ਹੋ ਗਏ?
1: ਲਾਲ ਜੀ
2: ਬ੍ਰੇਕਫਾਸਟ ਕਰ ਲਿਆ? ਆਉਣਾ ਪੈਣਾ, ਆਉਣਾ ਪੈਣਾ ਸੈਮੀ ਸਾਹਿਬ, ਹਾਂ ਏਦਾਂ ਗੱਲ ਬਣੀ ਨੀ ਹੈ।
1: ਤੁਹਾਨੂੰ ਪਤਾ ਲਾਲ ਜੀ ਸੈਮੀ ਸਾਹਿਬ ਕਿਉਂ ਨੀ ਆ ਰਹੇ?
2: ਕਹਿੰਦੇ
1: ਕੀ ਕਰਾਂ ਸੁਖ ਜੀ, ਮੈਂ ਨਾ ਹੁਣ ਵੱਡਾ ਟਰੱਕ ਪਾ ਲਿਆ। ਵੱਡਾ ਟਰੱਕ ਤੇ ਤੁਸੀਂ ਪਾ ਲਿਆ, ਮੁਬਾਰਕਾਂ ਤੁਹਾਨੂੰ, ਬਹੁਤ ਬਹੁਤ ਬ੍ਰੇਕਾਂ ਲਾਉਣ ਨੂੰ ਕੌਣ ਰੱਖਿਆ?
2: ਪਰ ਉਹ ਬੂਟ ਵਾਲੀ ਗੱਲ ਗਲਤ ਸੀ ਯਾਰ,
1: ਲਾਲ ਜੀ ਆਉਂਦੇ ਬਾਅਦ ਚ ਤੁਹਾਨੂੰ ਸਮੈਲ ਹੀ ਪਹਿਲਾਂ ਚੀਜ਼ਾਂ ਯਾਦ ਆ ਜਾਂਦੀਆਂ।
5: ਕੁਛ ਹੋਰ ਕਹਿੰਦੇ ਬੂੜੀ ਕਹਿਤਾ
1: ਜਿੱਥੇ ਉਹ ਫਿੱਟ ਹੁੰਦੇ ਉੱਥੇ ਕਰਦੇ ਸੀ ਬੇਬੇ ਹੁਣ।
2: ਵਾਹ, ਲੱਗਦਾ ਆਉਣਾ ਪੈਣਾ,
1: ਪਤਾ ਲੱਗੇ ਟਰੱਕ ਲਿਆ ਗਿਆ ਤੇ ਬਾਹਰ ਖੜਾ ਕੀਤਾ,
2: ਆਇਆ ਗੱਡੀ ਮੋੜ ਕੇ। ਹਾਂਜੀ,
5: ਸੈਮੀ ਸਾਹਿਬ ਨਾ ਦੱਸਾਂ ਨੋਟ ਦੇ ਐਨਕ ਰੱਖ ਕੇ ਸਾਰੇ ਕਹਿੰਦੇ ਭਾਈ ਨਾ ਆਪਣਾ ਸੌਖੀ ਨੂੰ ਕਹਿੰਦੇ, ਸੌਖੀ ਹਸਬੈਂਡ ਨਾ ਭਾਈ ਕਹਿੰਦੇ ਵੀ ਆਪਣਾ ਨਾ ਵੀ ਤੂੰ ਨਾ ਮੇਰੀ ਕਾਪੀ ਨੀ ਕਰ ਸਕਦੀ। ਸੌਖੀ ਕਹਿੰਦੇ ਲੈ ਕਿਉਂ ਨੀ ਕਰ ਸਕਦੀ? ਕਹਿੰਦੇ ਚੱਲ ਠੀਕ ਹੈ ਭਾਈ ਨਾ ਹੱਥ ਹੱਥ ਰੱਖ ਕੇ ਨਾ ਖੜੇ ਹੋਏ ਸਿੱਧਾ ਤੇ ਸੁੱਖੀ ਖੜੀ ਹੋਈ ਤੇ ਸੁੱਖੀ ਕਹਿੰਦੀ ਲੈ ਕਰ ਲਈ ਕਾਪੀ ਭਾਈ ਇਸ਼ਾਰਾ ਨਾ ਕਰਦੇ ਗਣ ਦੇ ਹਿਲਾ ਕੇ ਕਦੇ ਹੋਰ ਕੀ ਕਰਦਾ ਕਦੇ ਅੱਛਾ ਹੱਥ ਦੇ ਉੱਪਰ ਦੂਜਾ ਹੱਥ ਹੀ ਉਹ ਨਾ ਕਹਿੰਦੇ ਕਹਿੰਦੇ ਹੁਣ ਠੀਕ ਹੈ ਨਾ ਭਾਈ ਕਹਿੰਦੇ ਸੁੱਖ ਜੀ ਬੋਲੀ ਕਹਿੰਦੇ ਨਹੀਂ ਦੱਸੋ ਕਿਹੜੀ ਗਲਤੀ ਹੈ ਮੈਂ ਕਿੱਥੇ ਗਲਤੀ ਕਰ ਰਹੀ ਹਾਂ ਭਾਈ ਭਾਈ ਕੁਛ ਨੀ ਬੋਲਦੇ ਤੇ ਪੰਦਰਾਂ ਮਿੰਟ ਬਾਅਦ ਭਾਈ ਕਹਿੰਦੇ ਕਹਿੰਦੇ ਕਦੀ ਅੱਛੀ ਮੈਂ ਹਾਰ ਗਈ ਹੁਣ ਮੈਂ ਦੱਸੋ ਗਲਤੀ ਕਿੱਥੇ ਭਾਈ ਕਹਿੰਦੇ ਮੈਂ ਚੁੱਪ ਰਿਹਾ ਸੀ ਤੂੰ ਚੁੱਪ ਨਹੀਂ ਰਹੀ
1: ਲਾਲ ਜੀ ਵੈਸੇ ਮੈਂ ਉਹਨਾਂ ਦੀ ਕਾਪੀ ਕਦੀ ਵੀ ਨਹੀਂ ਕਰ ਸਕਦੀ ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਸਮਝ ਲੱਗੂ ਤਾਂ ਮੈਂ ਕਾਪੀ ਕਰੂੰ

0: அப்படினா இந்த சிவபாயினா அப்படி தேவி அப்படின்னா இதுனா அப்படின்னா அப்படினை முகபத்தில் ஆகணும் முகபத்தில் இதில் ஆகணும் ஜசோபாய் அபரே பாபிக்கு வந்து கீழே அபரேவோ
1: ਵਿਚਾਰੀ
2: ਉਹ ਤਾਂ ਉਦਾਂ ਹੀ ਨਹੀਂ ਨਾ ਕਾਹਨੂੰ ਵਿਚਾਰੀ ਹਨਾ ਜਸੋਵਾਲ ਸਾਹਿਬ ਤੇ ਜਿੰਨੇ ਮਰਜ਼ੀ ਚੁਟਕਲੇ ਬਣਾਇਆ ਕਰੋ ਭਾਬੀ ਨੂੰ ਨੀ ਲੈ ਕੇ ਆਉਣਾ ਵਿੱਚ ਸਾਡੀ ਨੂੰ
1: ਗੁੱਡ ਮੋਰਨਿੰਗ ਗੁੱਡ ਮੋਰਨਿੰਗ ਪਾਈਨਐਪਲ ਰੋਹਿਤ ਕੁਮਾਰ ਜੀ ਭੇਜਦੇ ਨੇ ਤੇ ਸਤਿ ਸ੍ਰੀ ਅਕਾਲ ਸਰ ਨਾਲ ਗੁਰਪ੍ਰੀਤ ਜੀ ਕਹਿੰਦੇ ਰੇਡੀਓ ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਫਲਤਾ ਦੇਵੇ ਤੇ ਚੰਗੀ ਸਿਹਤ ਦੇਵੇ ਬਹੁਤ ਮਿਹਰਬਾਨੀ ਤੁਹਾਡੀ ਜਸਵਾਲ ਸਾਹਿਬ ਕਹਿੰਦੇ ਨੇ ਕਿ ਵੀਰ ਜੀ ਨੂੰ ਸੁਣ ਕੇ ਨੌ ਨਿਹਾਲ ਯਾਦ ਆ ਜਾਂਦਾ ਬਰਾੜ ਸਾਹਿਬ ਯਾਦ ਆ ਜਾਂਦੇ ਟ੍ਰੇਨ ਵਾਲੇ ਹਾਂ ਸਹੀ ਗੱਲ ਹੈ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਆ ਵੀ ਰੇਟ ਵੱਧਦਾ ਜਾਂਦਾ ਜੀ 192 ਹੋ ਗਿਆ ਫਿਰ ਸੁੱਖ ਜੀ ਤੁਹਾਨੂੰ ਮੈਂ ਕਿਹਾ ਹੀ ਲੈ ਲਓ ਤੁਸੀਂ ਨਾ ਬੀਬੀਆਂ ਆਖੇ ਨਹੀਂ ਲੱਗਦੀਆਂ ਤੁਸੀਂ ਫਿਰ ਵੱਧ ਗਿਆ ਜੀ ਰੇਟ
2: ਕੋਈ ਨੀ ਜਦੋਂ ਆਊਗਾ ਥੱਲੇ ਲੈ ਲਾਂਗੇ ਕੁਛ
1: ਮਨਰਾਜ ਸਿੰਘ ਔਜਲਾ ਔਜਲਾ ਸਾਹਿਬ
2: ਥੈਂਕ ਯੂ ਔਜਲਾ ਸਾਹਿਬ
1: ਵੇਖਿਆ ਫਿਰ
2: ਗੱਲ ਦੱਸਿਓ ਕੱਲ ਨੂੰ ਆ ਕੇ ਪਹਿਲਾਂ ਤੇ ਫੇਸ ਸੁਣਾਇਓ ਚੁਟਕਲਾ
1: ਇਹਨੂੰ ਕਹਿੰਦੇ ਔਜਲਾ ਸਾਹਿਬ
2: ਜੀ
1: ਥੈਂਕ ਯੂ ਟਲਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਤਿੰਦਰ ਸਿੰਘ ਨੰਦਾ ਜੀ ਵੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਰਕੇਸ਼ ਕੁਮਾਰ ਜੀ ਵੀ ਸਤਿ ਸ਼੍ਰੀ ਅਕਾਲ ਰਕੇਸ਼ ਕਾਜਲ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਅਤੇ ਸੁਖਵਿੰਦਰ ਭੈਣ ਜੀ ਧੰਨਵਾਦ ਤੁਹਾਡਾ ਅਤੇ ਅਸ਼ਵਿੰਦਰ ਜੀ ਬਹੁਤ ਬਹੁਤ ਧੰਨਵਾਦ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਰਜਿੰਦਰ ਬਾਵਾ ਜੀ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਸੁਖਦੀਪ ਸਿੰਘ ਘੁੰਮ ਜੀ ਕਹਿੰਦੇ ਕਿ ਬਹੁਤ ਵਧੀਆ ਸਿੱਖਿਆਦਾਇਕ ਸੀ ਕਹਾਣੀ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਬਹੁਤ ਬਹੁਤ ਮਿਹਰਬਾਨੀ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ
2: 1674 AM
3: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
5: ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਯੋਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਗੱਲ ਕਰਦੇ ਹਾਂ ਨਾ ਬਰਕਤਾਂ ਦੀ, ਜਿਹੜਾ ਸਾਨੂੰ ਕਦੀ ਲੱਗਦਾ ਕਿ ਸਾਡੇ ਕੋਲ ਕੀ ਕੁਝ ਮੰਗਣ ਆਇਆ, ਇਹਨੂੰ ਜ਼ਰੂਰਤ ਆ ਮੇਰੀ, ਪਰ ਉਲਟਾ ਸਾਨੂੰ ਦੇਣ ਆਇਆ ਹੁੰਦਾ ਬਰਕਤਾਂ, ਗਰੋਥ। ਅਕਸਰ ਘਰੋਂ ਨਾ ਇਹ ਗੱਲ ਸੁਣੀ ਕਿ ਜੇ ਕਦੀ ਕੋਈ ਮਦਦ ਮੰਗਣ ਆਵੇ ਨਾ, ਜਿੰਨੇ ਜੋਗੇ ਵੀ ਹੋਵੋ, ਜਿਸ ਵੀ ਹਾਲਾਤ ਦੇ ਵਿੱਚ ਹੋਵੋ, ਮਦਦ ਜ਼ਰੂਰ ਕਰਨੀ ਆ। ਇਸੇ ਨਾਲ ਰਲਦੀ ਮਿਲਦੀ ਘਟਨਾ ਵਾਪਰੀ 2 ਸਾਲ ਪਹਿਲਾਂ। ਤਦ ਮੈਂ ਸਿਟੀ ਦੇ ਵਿੱਚ ਡਿਲੀਵਰੀਆਂ ਦਾ ਕੰਮ ਕਰਦਾ ਸੀ। ਅਚਾਨਕ ਇੱਕ ਦਿਨ ਜਦੋਂ ਸਿਟੀ ਦੇ ਵਿੱਚ ਕੈਫੇ ਦੇ ਬਾਹਰ ਮੈਂ ਆਪਣੀ ਯੂਜੁਅਲ ਸਵੇਰ ਦੀ ਕਾਫੀ ਲੈਣ ਲਈ ਰੁਕਿਆ, ਤੇ ਨਾਲ ਹੀ ਇੱਕ 40 ਸਾਲ ਦੀ ਇੱਕ ਔਰਤ, ਇੱਕ ਲੇਡੀ ਜਿਹੜੀ ਵੇਖਣ ਨੂੰ ਜਾਪਦੀ ਸੀਗੀ, ਸ਼ਾਇਦ ਮੋਸਟ ਆਫ ਦਾ ਟਾਈਮ ਸੜਕਾਂ 'ਤੇ ਰਹਿੰਦੀ ਸੌਂਦੀ ਹੋਵੇਗੀ,

ਉਹਨੂੰ ਪਤਾ ਸੀ ਮੈਂ ਕਿੰਨੇ ਵਜੇ ਉੱਥੇ ਪਹੁੰਚਣਾ। ਉਹ ਵੀ ਤੁਰਦੀ ਫਿਰਦੀ ਉਤਸਿਕ ਟਾਈਮ ਉੱਥੇ ਪਹੁੰਚੀ ਹੁੰਦੀ ਸੀ। ਉਹਨੇ ਹਮੇਸ਼ਾ ਮੇਰੇ ਵੱਲ ਵੇਖ ਕੇ ਸਮਾਈਲ ਕਰਨੀ ਅਤੇ ਮੈਨੂੰ ਪਤਾ ਲੱਗ ਜਾਣਾ ਕਿ ਹਾਂ ਮੈਨੂੰ ਕੁਝ ਦੇਣਾ। ਹੁਣ ਆਦਤ ਇਹ ਬਣ ਗਈ ਕਿ ਹੁਣ ਪਰਸ ਦੇ ਵਿੱਚ ਮੇਰੇ ਤੋਂ ਪੰਜ ਜਾਂ ਦਸ ਡਾਲਰ ਦੇ ਖੁੱਲ੍ਹੇ ਜ਼ਰੂਰ ਹੁੰਦੇ ਕਿ ਮੈਨੂੰ ਉਹਨੇ ਮਿਲਣਾ, ਮੈਂ ਉਹਦੇ ਹਿੱਸੇ ਦੇ ਪੈਸੇ ਦੇਣੇ। ਪਤਾ ਨਹੀਂ ਉਹਦੇ ਹਿੱਸੇ ਦੇ ਕਿਉਂ ਲੱਗਦੇ ਸੀ, ਜਾਂ ਜਿਸ ਹੱਕ ਨਾਲ ਉਸਨੇ ਆ ਕੇ ਮੰਗੇ, ਜਾਂ ਬਜ਼ੁਰਗਾਂ ਵੱਲੋਂ ਪਾਈ ਗਈ ਗੱਲ ਪਿੱਥੇ ਜੋ ਜਿਹਦਾ ਉਹਦੇ ਕੋਲ ਪਹੁੰਚਣਾ ਜ਼ਰੂਰ ਆ, ਕੋਈ ਪਿਆਰ ਨਾ ਲੈ ਜੂ, ਕੋਈ ਧੱਕੇ ਨਾ। ਪਰ ਤੁਸੀਂ ਆਪਣਾ ਪਿਆਰ ਨਹੀਂ ਛੱਡਣਾ। ਇਹ ਸਿਲਸਿਲਾ ਚੱਲਦੇ ਨੂੰ ਹੁਣ ਚਾਰ ਪੰਜ ਹਫ਼ਤੇ ਹੋ ਗਏ ਸੀਗੇ। ਚਾਰਾਂ ਪੰਜਾਂ ਹਫ਼ਤਿਆਂ ਬਾਅਦ ਮੈਰੀ ਮੇਰੇ ਕੋਲ ਆਉਂਦੀ ਹੈ, ਇਸਦਾ ਨਾਮ ਮੈਨੂੰ ਹੁਣ ਪਤਾ ਸੀ। ਮੈਰੀ ਨੇੜੇ ਪਬਲਿਕ ਹਾਊਸਿੰਗ ਕੁਆਟਰਸ ਦੇ ਵਿੱਚ ਰਹਿੰਦੀ ਸੀ ਆਪਣੀ ਇੱਕ ਛੋਟੀ ਭੈਣ ਦੇ ਨਾਲ, ਅਤੇ ਦੋ ਉਹਦੇ ਬੱਚੇ ਸਨ ਉਹਦੇ ਦੱਸਣ ਮੁਤਾਬਕ। ਇੱਕ ਦਿਨ ਮੈਰੀ ਮੈਨੂੰ ਆਖਦੀ ਹੈ ਤੈਨੂੰ ਪਤਾ ਅਗਲੇ ਹਫ਼ਤੇ ਕੀ ਹੈ, ਹੈਰਾਨੀ ਨਾਲ ਪੁੱਛਣ 'ਤੇ ਦੱਸਦੀ ਅਗਲੇ ਹਫ਼ਤੇ ਮੇਰਾ ਜਨਮ ਦਿਨ ਹੈ ਅਤੇ ਤੂੰ ਮੈਨੂੰ ਕੀ ਲਿਆ ਕੇ ਦਏਗਾ। ਜਿਵੇਂ ਪਰਖਦੀ ਹੋਵੇ ਮੈਂ ਕਿਹਾ ਕਿ ਤੂੰ ਜੋ ਵੀ ਮੰਗੇਗੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੈਨੂੰ ਲਿਆ ਕੇ ਦੇਵਾਂ, ਪਰ ਤੂੰ ਮੈਨੂੰ ਹੱਕ ਨਾਲ ਕਿਹਾ ਵੀ ਤੈਨੂੰ ਗਿਫਟ ਚਾਹੀਦਾ ਕੀ। ਉਧਰੋਂ ਉਹਨੇ ਕੁਝ ਨਹੀਂ ਮੰਗਿਆ, ਪਰ ਅਗਲੇ ਦਿਨ ਉਸੇ ਜਗ੍ਹਾ 'ਤੇ ਇੱਕ ਛੋਟੀ ਜਿਹੀ ਚਿੱਠ ਜਿਸ ਦੇ ਉੱਪਰ ਤਿੰਨ ਚਾਰ ਚੀਜ਼ਾਂ ਲਿਖੀਆਂ ਸਨ ਅਤੇ ਇੱਕ ਅਖਬਾਰ 'ਚੋਂ ਫੋਟੋ। ਫੋਟੋ ਸੀ ਇੱਕ ਲਾਲ ਰੰਗ ਦੀ ਜੈਕਟ ਦੀ, ਕਾਗਜ਼ 'ਤੇ ਲਿਖਿਆ ਸੀ ਇੱਕ ਟਰੈਕ ਸੂਟ ਅਤੇ ਕਾਲੇ ਰੰਗ ਦੇ ਬੂਟ ਅਤੇ ਉਹ ਲਾਲ ਰੰਗ ਦੀ ਜੈਕਟ। ਜਦੋਂ ਮੈਂ ਪੁੱਛਿਆ ਕਿ ਇਹ ਹੋਈ ਕਿਉਂ, ਅਤੇ ਕਹਿੰਦੀ ਇਹ ਕਿੰਨੇ ਚਿਰ ਪਹਿਲਾਂ ਮੈਂ ਕਿਸੇ ਦੇ ਪਾਇਆ ਵੇਖਿਆ ਸੀ, ਕਦੀ ਸਬਾਬ ਹੀ ਨਹੀਂ ਬਣਿਆ। ਜੇ ਤੂੰ ਹੁਣ ਪੁੱਛਿਆ ਵੀ ਤੂੰ ਕੁਝ ਵੀ ਲੈ ਕੇ ਦਏਗਾ ਤਾਂ ਮੈਨੂੰ ਇਹੋ ਗਿਫਟ ਚਾਹੀਦਾ। ਮੈਂ ਵੀ ਬੜੇ ਚਾਅ ਨਾਲ ਤਿੰਨ ਚਾਰ ਚੀਜ਼ਾਂ ਖਰੀਦੀਆਂ ਅਤੇ ਅਗਲੇ ਦਿਨ ਫਿਰ ਇੰਤਜ਼ਾਰ ਦੇ ਵਿੱਚ ਕਿ ਅੱਜ ਮੈਰੀ ਦਾ ਜਨਮ ਦਿਨ, ਮੈਰੀ ਖੁਸ਼ ਹੋਏਗੀ। ਉਸੇ ਕੈਫੇ 'ਤੇ ਜਦੋਂ ਮੈਂ ਵੈਨ ਦੀ ਬ੍ਰੇਕ ਮਾਰ ਕੇ ਉਤਰਦਾ, ਮੈਰੀ ਅੱਜ ਉੱਥੇ ਨਹੀਂ ਸੀਗੀ। ਸਵੇਰ ਦਾ ਸਮਾਂ ਸੀ, ਕੈਫੇ ਵਾਲੀ ਆਪਣੀਆਂ ਕੁਰਸੀਆਂ ਜ਼ਰੂਰ ਸੈੱਟ ਕਰਦੇ ਸਨ, ਕੁਰਸੀਆਂ ਸੈੱਟ ਕਰਦੇ ਗੋਰੇ ਨੇ ਮੈਨੂੰ ਟੌਂਡ ਜੀ ਮਾਰ ਕੇ ਆਖਿਆ ਵੀ ਤੈਨੂੰ ਪਤਾ ਉਹਦਾ ਜਨਮ ਦਿਨ ਨਹੀਂ ਹੈਗਾ, ਤੂੰ ਫਿਰ ਵੀ ਆ ਚੁੱਕੀ ਲਿਆ। ਉਹ ਤਾਂ ਹਰੇਕ ਦੂਜੇ ਨੂੰ ਕਹਿੰਦੀ ਹੈ ਕਿ ਮੇਰਾ ਜਨਮ ਦਿਨ ਹੈ। ਦਿਮਾਗ 'ਚ ਮੇਰੇ ਵੀ ਆਇਆ ਵੀ ਹਰੇਕ ਦੂਜੇ ਨੂੰ ਕਹਿੰਦੀ ਹੋਊਗੀ ਕਿ ਮੇਰਾ ਜਨਮ ਦਿਨ, ਪਰ ਨਾਲ ਦੀ ਨਾਲ ਇਹ ਵੀ ਆਇਆ ਕਿ ਹਰੇਕ ਦੂਜੇ ਨੂੰ ਉਹਨੂੰ ਪੁੱਛਿਆ ਨਹੀਂ ਹੋਊਗਾ ਕਿ ਤੇਰਾ ਜਨਮ ਦਿਨ ਆ, ਤੈਨੂੰ ਕੀ ਚਾਹੀਦਾ, ਕਿਉਂ ਦੱਸੀ ਜਾਂਦੀ ਹੈ ਮੈਨੂੰ ਕਿ ਤੇਰਾ ਜਨਮ ਦਿਨ ਹੈ। ਅਤੇ ਸ਼ਾਇਦ ਉਹਨੂੰ ਵੀ ਪਤਾ ਸੀ ਕਿ ਇਹਨੇ ਕੀ ਕਰਨਾ, ਮਜ਼ਾਕ ਕਰਦਾ ਹੋਣਾ। ਪਰ ਪੰਜ ਕੁ ਮਿੰਟ ਦੇ ਵਕਫੇ ਪਿੱਛੋਂ ਮੈਨੂੰ ਮੈਰੀ ਆਉਂਦੀ ਦੀ ਸੀ। ਅੱਜ ਮੈਰੀ ਦੇ ਨਾਲ ਜਵਾਕ ਵੀ ਸੀ, ਤਕਰੀਬਨ ਉਹਦੇ ਉਹਦੇ ਜਿੱਡੇ, ਪਰ ਉਮਰ 'ਚ ਛੋਟੇ ਸਨ। ਕੋਲ ਆਈ ਤਾਂ ਮੈਂ ਹੈਪੀ ਬਰਥਡੇ ਵਿਸ਼ ਕੀਤਾ ਅਤੇ ਹੱਥ ਦੇ ਵਿੱਚ ਲਿਫਾਫਾ ਫੜਾਇਆ। ਪਤਾ ਨਹੀਂ ਕਿੱਥੇ ਚੱਲੀ ਸੀ, ਕਿਉਂ ਚੱਲੀ ਸੀ, ਜਵਾਕਾਂ ਨਾਲ ਕਿਉਂ ਸੀ, ਨਾ ਮੈਂ ਪੁੱਛਿਆ ਨਾ ਉਹਨੇ ਦੱਸਿਆ। ਹੈਪੀ ਬਰਥਡੇ ਵਿਸ਼ ਕੀਤਾ ਅਤੇ ਮੈਂ ਆਪਣੇ ਕੰਮ ਕਾਰ 'ਤੇ ਲੱਗ ਗਿਆ। ਮਨ 'ਚ

ਇਦਾਂ ਲੱਗੀ ਜਾਵੇ ਕਿ ਮਿਸ਼ਨ ਸਕਸੈਸਫੁਲ। ਫਿਰ ਅਗਲੇ ਦਿਨ ਇੰਤਜ਼ਾਰ ਸੀਗਾ ਕਿ ਮੈਂ ਮੈਰੀ ਨੂੰ ਹੁਣ ਉਸ ਜੈਕਟ 'ਚ ਉਹਨਾਂ ਬੂਟਾਂ 'ਚ ਵੇਖੂੰਗਾ, ਪਰ ਮੈਰੀ ਉੱਥੇ ਕਦੀ ਦਿਖੀ ਨਹੀਂ ਦੁਬਾਰਾ। ਤੇ ਇਹ ਕੋਈ ਪਹਿਲੀ ਘਟਨਾ ਨਹੀਂ ਸੀ। ਫਿਰ ਮੈਂ ਆਪਣੇ ਕੰਮਕਾਰ 'ਚ ਲੱਗ ਗਿਆ, ਪਰ ਸੋਚ ਉੱਥੇ ਹੀ ਕਿ ਐਵੇਂ ਕਹਿੰਦੇ ਰਹਿੰਦੇ ਕਿ ਪਰਮਾਤਮਾ ਆਉਂਦਾ ਨਹੀਂ, ਪਰਮਾਤਮਾ ਰੋਜ਼ ਆਉਂਦਾ, ਵੰਨ ਸਵੰਨੇ ਤਰੀਕੇ ਨਾਲ ਆਉਂਦਾ, ਕਈ ਵਾਰੀ ਪਰਖਣ ਹੀ ਆਉਂਦਾ ਕਿ ਮੈਂ ਇਹਨੂੰ ਇੰਨਾ ਦੇਈ ਤੇ ਜਾਂਦਾ, ਇਹਨੂੰ ਕਦਰ ਵੀ ਹੈ ਉਹਦੀ, ਇਹ ਵੰਡ ਵਰਤ ਕੇ ਖਾਂਦਾ ਵੀ ਹੈ ਕਿ ਨਹੀਂ, ਜਿਹੜੇ ਸਾਡੇ ਪਹਿਲੇ ਸਿਧਾਂਤ ਨੇ ਜਿੱਥੋਂ ਸਾਡੀ ਸ਼ੁਰੂਆਤ ਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪਰ ਵੰਡ ਅਸੀਂ ਇੱਕੋ ਥਾਂ ਬਹਿ ਕੇ ਛਕਣੀ ਪਸੰਦ ਕਰਦੇ ਹਾਂ। ਕਈ ਵਾਰੀ ਬਰਕਤਾਂ ਜ਼ਿੰਦਗੀ ਦੇ ਵਿੱਚ ਜਾਂ ਅਕਾਊਂਟਾਂ ਦੇ ਵਿੱਚ ਤਾਂ ਉਹ ਹੁੰਦੀਆਂ ਕਿਉਂਕਿ ਜਿਸ ਹੱਥਾਂ ਨਾਲ ਅਸੀਂ ਲੈ ਰਹੇ ਹੁੰਦੇ ਹਾਂ ਉਸੇ ਹੱਥਾਂ ਨਾਲ ਦੇਣ ਲੱਗਿਆਂ ਝਿਜਕਦੇ ਨਹੀਂ। ਤੁਸੀਂ ਸੋਚਦੇ ਹੋ ਕਿ ਇਹ ਮੇਰੇ ਸੀਗੇ ਨਹੀਂ, ਇਹ ਜਿਹਦੇ ਸੀ ਉਹਦੇ ਹੱਥ ਪਹੁੰਚ ਜਾਣੇ। ਮੈਂ ਤਾਂ ਬਸ ਇਹਨੂੰ ਹੋਲਡ ਕਰਦਾ ਸੀ, ਇਸ ਅਮਾਊਂਟ ਨੂੰ, ਇਸ ਪ੍ਰਾਪਰਟੀ ਨੂੰ, ਇਸ ਵਿੱਲ ਨੂੰ, ਇਹਨਾਂ ਜੋਬਸ ਨੂੰ, ਪਰ ਇਹ ਬਰਕਤਾਂ ਤਾਂ ਹੀ ਵੱਧਦੀਆਂ ਰਹਿਣਗੀਆਂ ਜੇ ਆਪਾਂ ਦੇਣ ਲੱਗਿਆਂ ਵੀ ਛੋਟਾ ਮਨ ਨਾ ਕਰੀਏ। ਆਓ ਬਰਕਤਾਂ ਵਧਾਈਏ, ਕਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਉਹਦੇ ਨਾਲ ਖੜੀਏ। ਕਈ ਵਾਰੀ ਅਸੀਂ ਪੈਸੇ ਦੀ ਮਦਦ ਨਹੀਂ ਕਰ ਸਕਦੇ ਹੁੰਦੇ, ਪਰ ਹੌਸਲਾ ਉਹ ਹਮੇਸ਼ਾ ਦਿੱਤਾ ਜਾ ਸਕਦਾ, ਮੋਢੇ 'ਤੇ ਹੱਥ ਹਮੇਸ਼ਾ ਰੱਖਿਆ ਜਾ ਸਕਦਾ। ਕਈ ਵਾਰੀ ਤੁਹਾਡੇ 5 ਮਿੰਟ ਵੀ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਬੜੇ ਸੋਹਣੇ ਮੁਕਾਮ 'ਤੇ ਪਹੁੰਚਾ ਸਕਦੇ ਨੇ। ਸੋ ਇਹ ਬਰਕਤਾਂ ਲੈਂਦੇ ਰਹੋ। ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨੂੰ $5-10 ਦਿੱਤੇ, ਨਹੀਂ, ਉਹ ਤੁਹਾਨੂੰ ਬਰਕਤ ਦੇ ਕੇ ਗਿਆ। ਹਾਂ, ਛੋਟੀ ਜਿਹੀ ਮਾਮੂਲੀ ਜਿਹੀ ਫੀਸ ਆ, ਪਰ ਉਹਦੇ ਅੱਗੇ ਜੋ ਪਰਮਾਤਮਾ ਨੇ ਤੁਹਾਨੂੰ ਦੇ ਦੇਣਾ, ਜੋ ਤੁਹਾਡੀ ਝੋਲੀ ਪੈਣਾ $5-10, ਤੂੰ ਕਿਤੇ ਕਿਤੇ ਵੱਧ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, this is Rita Chadda and you're hearing me on Radio Hanji 1674 AM.

contento si sonreo, le digo, Fanny, ahí

0: ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Imran Hashmi and you're listening to me on Radio Haji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ, ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ, ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਉਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ, ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ, ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ ਹੈ, ਬੋਰੀਅਤ ਜੇ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 crore ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ, ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ, ਕਰੈਕਟਰ ਨੂੰ ਲੈ ਕੇ ਹੈ। ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ ਇਨਸਾਈਟ ਰਿਪੋਰਟ ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ ਹਾਂ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਕਿੰਨਾ ਉਹ ਬਣਾ ਰਹੇ ਨੇ ਪਹਿਲਾਂ ਕਿੰਨਾ ਟੈਕਸ ਇਹਦੀ ਕੋਈ ਜਾਣਕਾਰੀ ਤੁਸੀਂ ਹੱਸ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ

ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ। ਇਹ ਕਿਹਾ ਜਾਂਦਾ ਹੈ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ। ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ, ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ। ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ। ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ, ਕੈਨੇਡਾ ਜਾਣਗੇ ਕੈਨੇਡਾ ਦੀ, ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ। ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ? ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ। ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ। ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ। ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ, ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ, ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ, ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ। ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ। ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ। ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ। ਪਰ ਮੈਨੂੰ ਹੁਣ ਤੱਕ, ਫਰੈਂਕਲੀ ਸਪੀਕਿੰਗ, ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ। ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਹੈ, ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ, ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ। ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ, ਕੋਈ ਫਿਕਸ ਪੈਰਾਮੀਟਰ ਨਹੀਂ ਹੈ। ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ 'ਤੇ ਇੰਨਾ ਖਰਚ ਕਰਨਾ ਇਸ ਸਾਲ। ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ। ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ, ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ, ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ, ਬਸ ਉਹਨਾਂ ਦੇ ਖਰਚੇ ਚੱਕਦੀ। ਤਨਖਾਹ ਨਹੀਂ ਮਿਲਦੀ ਹੈਗੀ, ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ, ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ। ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ, ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ। ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ, ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ। ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ? ਇਹਨਾਂ ਦੇ ਆਪਣੇ ਸਮੁੰਦਰ ਨੇ, ਇਹਨਾਂ ਦੇ ਆਪਣੇ ਜ਼ਖੀਰੇ ਨੇ। ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ, ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਉਹ ਇਹਨਾਂ ਦੀ ਹੀ ਹੈ। ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ, ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ। ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ, ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ, ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ। ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ। ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ, ਕਰਾਊਨ ਐਸਟੇਟਸ, ਇਨਫੈਕਟ ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ, ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ। ਕਿਉਂ? ਸਿਰਫ ਇੰਗਲੈਂਡ ਦੀ ਨਹੀਂ, ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ, ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ, ਤੁਸੀਂ ਇੱਥੋਂ ਆਪਣੀ ਗਵਰਨਮੈਂਟ ਰੱਖੋ, ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ। ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਆ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ। ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ। ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ, ਇਹ ਕਿਹਾ ਜਾ ਰਿਹਾ, ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ, ਕਿਉਂਕਿ ਇਹ ਰਕਮ ਘਟਣੀ ਕਿਉਂ ਹੈ? ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਹਾਂ ਬਕਿੰਗਮ ਪੈਲੇਸ,
ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ। 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ। ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ, ਰੋਇਲ ਫੈਮਿਲੀ ਨੇ, ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ, ਟੈਕਸ ਵੱਧ ਦੇਣਗੇ, ਜਾਂ ਇੰਜ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ, ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ। ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ, ਇਹ ਤੋਂ ਕਿਤੇ ਪਹਿਲਾਂ ਤੋਂ ਹੈ। ਉਹਨਾਂ ਦੇ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ, 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ। ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ, ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ, ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ, ਯਾਨੀ ਬਾਰ-ਬਾਰ ਮੈਂ ਦੱਸ ਰਿਹਾ, ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਆ, ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ। ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ। ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ, ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ, ਜਾਂ ਕੋਈ ਤਾਂ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ, ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ, ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ। ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ, ਪਤਾ ਨਹੀਂ, ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ, ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ। ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ, ਉਹਨਾਂ ਨੇ ਟੈਕਸ ਕਿੰਨਾ ਭਰਿਆ, ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ। 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ, ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ। ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ। ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ, ਪਰ ਉਦੋਂ ਪਹਿਲੀ ਵਾਰ ਸੀਗਾ, ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ, ਪ੍ਰਿੰਸੈਸ ਡਾਇਨਾ ਤੋਂ, ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ। ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ, ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ, ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ। ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ, ਪਰ ਕਿੰਨਾ ਦੇਣਗੇ, ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ, 30%, 35%, 40%, ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ, ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ, ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦੇਤਾ ਸੀ। ਉਹਦੀ ਕੀ ਵਜ੍ਹਾ ਰਹੀ ਹੋਊਗੀ, ਕਿਉਂ ਹੋਊਗਾ, ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ, ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ। ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ। 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ, 1,17,00,000 ਪਾਊਂਡ ਦਿੱਤਾ ਸੀ, ਔਰ ਇੰਨਾ ਟੈਕਸ, ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੌਪ 50 ਲੋਕ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆ ਸਕਦਾ, ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ, ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ, ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਈਨਹਾਰਟ ਨੇ, ਉੱਧਰ ਮੁਕੇਸ਼ ਅੰਬਾਨੀ ਨੇ, ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ, ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ, ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ, ਅਤੇ ਨਾ ਹੀ ਉਹ ਦੱਸਦੇ ਨੇ, ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ, ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ। ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ, ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ, ਆਈ ਡੋਂਟ ਨੋ, ਮੇ ਬੀ, ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ, ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ, ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ। ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ, ਬਟ ਇਟ ਕੁਡ ਬੀ ਮੈਨੀ ਅਦਰ ਫੈਮਿਲੀਜ਼, ਹੋਰ ਬਹੁਤ ਸਾਰੇ ਪਰਿਵਾਰ, ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ। ਐਨੀਵੇਜ਼,
ਮੂਵਿੰਗ ਫਾਰਵਰਡ, ਪੈਸੇ ਦੀ ਗੱਲ ਹੋਈ ਹੈ, ਰੂਸ ਦੀ ਗੱਲ। ਰੂਸ ਨੇ 2026 ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ, ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ। ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ, ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ। ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ, ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ। ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ, ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ। ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ। ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ। ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ, ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ, ਕੱਢ ਕੱਢ ਕੇ ਵੇਚ ਰਹੇ ਨੇ, ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ। 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ, ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ। ਆਹ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ। ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਪ੍ਰਤੀ ਔਂਸ ਸੀਗੀ, ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹਿ ਗਈ। ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ, ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ, ਬਸ ਸੋਨਾ ਲੈ ਲਓ। ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ, ਅੰਦਾਜ਼ੇ ਹੈਗੇ ਨੇ। ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ, ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ। ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ, ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ, ਅਤੇ ਤੁਸੀਂ ਐਂ ਕੰਮ ਕਰ ਰਹੇ ਹੋ, ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ। ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਜ਼ ਦੇ ਵਿੱਚ ਵੀ ਦੇਣ ਲੱਗ ਗਏ ਸੀ, ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ। ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ, ਇਰਾਨ 'ਤੇ ਅਟੈਕ, ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ, ਫਲਾਣਾ ਧਿਮਕਾ, ਸਭ ਡਰਾਮੇ ਹੋਏ ਸੀਗੇ। ਖੈਰ ਐਨੀਵੇਜ਼, ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ, ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ, ਅੰਦਾਜ਼ੇ ਹੀ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ, ਉਦੋਂ ਤੋਂ ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ, ਉਹਨਾਂ ਦਾ ਰੱਖਿਆ ਬਜਟ ਵਧਿਆ, ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ। ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ, ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ, ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ। ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ, 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ, 2021 'ਚ ਯਾਨੀ ਉਹ ਤੋਂ 1 ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ। 2025 'ਚ $16 ਟ੍ਰਿਲੀਅਨ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ। $200 ਅਰਬ ਕਹਿਣ ਦੀ ਗੱਲ ਹੁੰਦੀ ਹੈ, ਔਰ ਇਹ $200 ਅਰਬ ਉਹਨਾਂ ਨੇ ਕਾਹਦੇ 'ਤੇ ਖਰਚੇ? ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ, ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ, ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ, ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ, ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ।
रिपोर्ट आई है, कहिंदे अमेरिका दे कोल दुनिया दा सब तो वध गोल्ड माइंस दा भंडार हैगा। केजीएफ वाले यश दे कोल नहीं हैगा, ये हैगा अमेरिका दे कोल 72% जिन्ना सोना दुनिया च उहदा 72% सिर्फ अमेरिका दे कोल है। 8,133 लगभग 8,133 टन सोना अमेरिका दे कोल है। अज दी कीमत च, अज दी डेट दे विच जे इहदी कीमत आंकी जावे अमेरिकन डॉलर च, दसन लगे तुहानू यह होगी कीमत 60,95,278 डॉलर। 60 लाख डॉलर तो भी ज़्यादा दा सोना जेड़ा है, US डॉलर दा सोना वह अमेरिका दे कोल पे है। जर्मनी नंबर 2 दे उत्ते आंदा है, दुनिया च दूसरे नंबर दा सब तो वध भंडार हैगा और इना दे कोल 3,351 टन सोना है और एदी कीमत लगभग 25,11,661 डॉलर है, US डॉलर। 25 लाख जर्मनी दे कोल और 60 लाख डॉलर दा सोना अमरीका दे कोल। अमरीका दे कोल लगभग 8,000 टन तो ज़्यादा है, जर्मनी दे कोल 3,300 टन तो ज़्यादा है। दुनिया दा छोटा देश है जोग्राफी दे विच खेत्रफल दे मुकाबले इटली, पर दुनिया दा तीसरा सब तो बड़ा सोने दा भंडार है। हो सकता है मोदी साहब इसे करके आड़ी पाई बैठे होन इटली दे नाल। इटली दे कोल 2,400 टन सोने दा भंडार हैगा, लगभग 18,37,000 US डॉलर दी अज की तरीक च बाजारी कीमत का सोना इन्हों के कोल पे है। और फ्रांस का ही एक होर देश, जर्मनी तो इटली तो बाद फ्रांस, सॉरी यूरोप का एक होर देश, तीजा देश है यूरोप का, फ्रांस के कोल 2,400 टन सोना पे है और यदि कीमत जी 18,26,000 US डॉलर दसी जाती है। तो रूस दुनिया च 5वें नंबर का देश बनता है जिदे कोल सोना हैगा, जिदा दसिया कि हुण लगभग 2,100 टन सोना उन्होंने कोल बचिया होना हैगा। और हालांकि रशिया उहदा पूरा इस्तेमाल भी नहीं करता, रशिया अपने अंदरूनी बाजार दे विच इहदा इस्तेमाल भी नहीं करता हैगा। लगभग 17,500 डॉलर का US डॉलर का सोना रशिया दे कोल पे है और उस तो बाद चीन है, चीन दे कोल भी 2,200 टन सोना हैगा लगभग 16 लाख डॉलर। जापान दे कोल 845 टन सोना है, लगभग 6,33,000 डॉलर का सोना जापान दे कोल पे है। तो फिर 8वें नंबर दे उत्ते इंडिया आंदा है, इंडिया दे कोल सोने का जिहड़ा भंडार है जमीन दे थले दी गल कर रहे हैं, वो 840 टन सोना हैगा और इहदी कीमत तुसी कह लो कि 6,30,000 डॉलर US डॉलर जिहड़ी वह इंडिया दे कोल बनती है। वो तो बाद फिर नैदरलैंड, टर्की, आस्ट्रेलिया, ये सारिया कंट्रीज आ जांदियां हैगियां ने कंपैरिजन की जो गल करते हैं। हुण क्रैमलिन यानी कि रूसी सरकार ये चाहती है कि उन्होंने कोल जे आर्थिक तंगी आती है किसी किस्म की, क्योंकि जाहिर जी गल है कि अटैक वार दे विचों गुजर रहे ने, आने वाले टाइम दे विच रूस ने अपना जिहड़ा सोना हैगा वह बेचना है और बेच के वह अपना मुनाफा कमाना, क्योंकि तेल ते गैस तो हुण कमाई उन्नी हो नहीं रही हैगी। यूरोपियन कंट्रीज़ भी नहीं डायरैक्टली लै रही है, यूरोपियन कंट्रीज़ यूक्रेन दे नाल खड़ियां ने, वह रूस नू कंगाल हुंदे देखना चाहते हैगे ने। चाइना ते नॉर्थ कोरिया ते कुछ हद तक इंडिया, इंडिया खुल के नहीं आंदा हैगा रशिया दे हक च, बट इंडिया चाहता भी नहीं हैगा कि रशिया कंगाल होवे, क्योंकि काफ़ी सारिया जरूरत इंडिया दियाँ रूस पूरिया कर रहा है। खैर इत्थे तीजी खबर दे वल आने, जॉनसन एंड जॉनसन। बड़े पहला मेरे ख्याल दे नाल दो साल पहला एक पॉडकास्ट आपा कीता सी, उदों न्यूज़ एंड व्यूज़ दे नाम दे नाले प्रोग्राम चलता हुंदा सी। जॉनसन एंड जॉनसन दे उत्ते हज़ारां मुकदमे चल रहे ने। तुहानू दस्या सीगा कि जॉनसन एंड जॉनसन दा जिहड़ा बेबी पाउडर है, टैलकम पाउडर है, उहदे नाल ओवेरियन कैंसर दे खतरे जिहड़े ने उह पैदा हुंदे ने। इस करके इह खबरां जदों अमेरिका च सामने आन लगियां, लोकां ने केस कढ़ने शुरू करते, हज़ारां केस जॉनसन एंड जॉनसन दे अगेंस्ट होए हुए ने। हुण जॉनसन एंड जॉनसन ने आप ही पेशकश इक कीती है कि जिहड़े जिहड़े लोकां ने उहनां दे उत्ते केस किते ने, टोटल रकम उन्होंने भुगतान देने दे लिए तैयार ने, टोटल रकम जी बनती है जिन्हें भी लोगों ने केस किए ने। सिर्फ अमेरिका अमेरिका की गल कर रहे हैं, क्योंकि उस तो बाहर जॉनसन एंड जॉनसन लाइबल भी नहीं है
ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ, ਉਹ ਅਮੈਰੀਕਾ, ਅਮੈਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ, ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ, ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ, ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਕੋਈ ਉਲਝਣਾ ਵੀ ਹੈ, ਕਾਨੂੰਨੀ ਲੜਾਈ ਲੜਨੀ ਹੈ, ਪਰ ਸਿਰਫ ਅਮੈਰੀਕਾ, ਅਮੈਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ, ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਆ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਹਾਂ। ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ, ਇਹਨਾਂ ਨੂੰ ਜੇ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 ਕਰੋੜ US ਡਾਲਰ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ। 330 ਕਰੋੜ ਡਾਲਰ ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ, ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ, ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ, ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ। ਔਰ ਫਿਲਹਾਲ ਅਮੈਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ, ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ, ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ, ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ, ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ, ਜਿਹਦੇ ਕੋਲ ਬੈਂਡੇਡ, ਲਿਸਟਰੇਨ, ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ, ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ, ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ। ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ, ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ, ਮਿਨਰਲਸ ਨੇ, ਮੈਗਨੀਸ਼ੀਅਮ ਹੈ, ਸਿਲੀਕੋਨ ਹੈ, ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ, ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ, ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ, ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ, ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ, ਨਹੀਂ ਹੈਗਾ। ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮੈਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ, ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ। ਫਿਰ ਇਹਨਾਂ ਨੇ ਅਮੈਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ, ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ। ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ। ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ, ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ। ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਰੁਣ ਤੇਜਪਾਲ, ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ। ਖਬਰ ਹੋ ਸਕਦਾ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ, ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ, ਸੋ ਨਾ ਸੁਣਿਓ ਚਾਹੇ। ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਦੋਸ਼ ਦੇ ਵਿੱਚੋਂ ਬਰੀ ਕਰਤਾ ਸੀ ਤਰੁਣ ਤੇਜਪਾਲ ਨੂੰ। ਪਰ ਹੁਣ ਔਰ ਇੱਕ ਇੱਕ ਟਿੱਪਣੀ ਵੀ ਕੀਤੀ ਸੀ, ਅਦਾਲਤਾਂ ਕੈਸੀ ਕੈਸੀ ਟਿੱਪਣੀਆਂ ਕਰ ਦਿੰਦੀਆਂ ਨੇ, ਇਹ ਵੀ ਬੜੀ ਇੱਕ ਅਜੀਬ ਘਟਨਾ ਹੈਗੀ ਇੰਡੀਆ ਦੀ। ਉਸ ਵਕਤ ਜਦੋਂ ਫੈਸਲਾ ਇਹ ਸੁਣਾਇਆ ਗਿਆ ਸੀ ਤਰੁਣ ਤੇਜਪਾਲ ਦਾ, ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਦੀ ਸੈਸ਼ਨ ਕੋਰਟ ਦੀ ਜੱਜ ਇੱਕ ਫੀਮੇਲ ਸੀ। ਉਹਨਾਂ ਨੇ ਜਿਹੜੀ ਕੁੜੀ ਦੇ ਨਾਲ ਰੇਪ ਕੀਤਾ ਸੀ ਤਰੁਣ ਤੇਜਪਾਲ ਨੇ, ਉਹ ਕੁੜੀ ਦੀਆਂ ਕੁਝ ਫੋਟੋਆਂ ਦੇ ਉੱਤੇ ਆਪਣਾ ਆਖਰੀ ਫੈਸਲਾ ਦਿੱਤਾ ਉਹਨਾਂ ਨੇ। ਉਹ ਕਹਿੰਦੇ ਕਿ ਰੇਪ ਤੋਂ ਬਾਅਦ ਦੀਆਂ ਇਹ ਕੁਝ ਫੋਟੋਆਂ ਨੇ, ਫੋਟੋਆਂ ਦੇ ਵਿੱਚ ਜਿਹੜੀ ਕੁੜੀ, ਜਿਹੜੀ ਰੇਪ ਸਰਵਾਈਵਰ ਹੈ, ਉਹ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ, ਹੱਸ ਰਹੀ ਹੈ, ਖੁਸ਼ ਹੈ, ਉਹਦੇ ਵਿਵਹਾਰ ਤੋਂ ਇਹੋ ਜਿਹਾ ਕੁਛ ਦਿਖ ਨਹੀਂ ਰਿਹਾ ਕਿ ਉਹਦੇ ਨਾਲ ਰੇਪ ਹੋਇਆ ਹੋਊਗਾ, ਡਰੀ ਹੋਈ ਨਹੀਂ ਦਿਖ ਰਹੀ, ਘਬਰਾਈ ਹੋਈ ਨਹੀਂ ਦਿਖ ਰਹੀ।
ਉਦੋਂ 527 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਤਰੁਣ ਤੇਜਪਾਲ ਦੇ ਨਾਲ ਕੀ ਕੀਤਾ ਜਾਵੇ, ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ, ਪਰ ਉਸ ਫੈਸਲੇ ਦੇ ਨਾਲ ਜੁੜੀ ਉਹ ਜਿਹੜੀ ਸੁਣਵਾਈ ਆਈ ਸੀਗੀ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਐਗਜ਼ਾਮਪਲ ਬਣ ਚੁੱਕੀ ਹੈ। ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਬਣਦੇ ਹੁੰਦੇ ਨੇ ਕੇਸ ਕਿ ਅੱਗੇ ਆ ਫਲਾਣੀ ਅਦਾਲਤ ਨੇ ਸਜ਼ਾ ਸੁਣਾਈ ਸੀਗੀ ਅਤੇ ਅੱਗੇ ਕੀ ਕਰਨਾ ਐਸੇ ਕੇਸਾਂ ਦੇ ਵਿੱਚ। ਇਹ ਇੱਕ ਇਕਲੌਤਾ ਐਸਾ ਕੇਸ ਹੈ ਜਿਹਦੇ 'ਚ ਅੱਗੇ ਕੀ ਨਹੀਂ ਕਰਨਾ ਅਦਾਲਤ ਨੇ, ਇਹ ਇੱਕ ਐਗਜ਼ਾਮਪਲ ਸੈੱਟ ਹੋਈ ਹੈ। ਅਸਲ 'ਚ ਕੇਸ 2013 ਦਾ, 2013 ਦੇ ਵਿੱਚ ਤਰੁਣ ਤੇਜਪਾਲ ਨੇ ਆਪਣੀ ਧੀ, ਉਹਨਾਂ ਦੀ ਆਪਣੀ ਸਗੀ ਧੀ ਦੀ ਇੱਕ ਸਹੇਲੀ ਸੀਗੀ, ਅਤੇ ਕਿਉਂਕਿ ਤਹਿਲਕਾ .com ਨਾਮ ਦੀ ਇਹ ਇੱਕ ਆਪਣੀ ਵੈਬਸਾਈਟ ਜਾਂ ਇੱਕ ਆਪਣਾ ਪੋਰਟਲ ਚਲਾਉਂਦੇ ਸੀਗੇ, ਅਤੇ ਉਸ ਅਖਬਾਰੀ ਅਦਾਰੇ ਦੇ ਵਿੱਚ ਉਹਨਾਂ ਦੀ ਧੀ ਦੀ ਸਹੇਲੀ ਜਿਹੜੀ ਸੀਗੀ ਉਹਨਾਂ ਦੇ ਕੋਲ ਕੰਮ ਕਰਦੀ ਸੀ। ਉਸੇ ਦਰਮਿਆਨ ਤਰੁਣ ਤੇਜਪਾਲ ਨੇ ਉਸ ਕੁੜੀ ਦੇ ਨਾਲ ਇੱਕ 5-star ਹੋਟਲ ਦੇ ਵਿੱਚ ਕੁਛ ਐਸਾ ਕੀਤਾ ਜਿਹਦੇ ਬਾਰੇ, ਚਲੋ ਮੈਂ ਰੇਡੀਓ ਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ, ਦੂਜਾ ਤਰੀਕਾ ਜਿਹੜਾ ਹੈਗਾ ਉਹ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਇੱਕ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉੱਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਹੈ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ ਉਹਦੇ ਤੋਂ ਬਾਅਦ ਕੁਛ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ, ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ ਕਿਉਂਕਿ ਉਹਦਾ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ, ਬਟ ਸਟਿਲ ਉਹਦੇ ਨਾਲ ਜੋ ਤਰੁਣ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ, ਦੋ ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ, ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹਦੀ ਹਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ, ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ, ਔਰ 5 'ਚੋਂ ਸਿਰਫ ਇੱਕ ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ,
5 ਚੋਂ ਸਿਰਫ ਇੱਕ ਵੂਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਪੈਂਦੀਆਂ ਨੇ ਕਰ ਲੈਂਦੀਆਂ ਨੇ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ਼ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ਼ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ, ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪਾਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਦੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਓ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ। ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮੁਕਾਮ, ਆਪਕੀ ਕਸਮ ਦਾ ਉਹ ਗਾਣਾ, ਫਿਰ ਪਵਿੱਤਰ ਪਾਪੀ ਦਾ ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ, ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ, ਜਾਂ ਫਿਰ ਚਲਤੇ ਚਲਤੇ ਦਾ ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ, ਮੇਰੇ ਸਾਹਮਣੇ ਵਾਲੀ ਖਿੜਕੀ ਮੇਂ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ, ਵੋ ਸ਼ਾਮ ਕੁਛ ਅਜੀਬ ਥੀ ਰੋਤੇ ਹੋਏ ਆਤੇ ਹੈ ਹਬ, ਹਸਤਾ ਹੁਆ ਜੋ ਜਾਏਗਾ ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ, ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ। ਇਹ ਟੌਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ। ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ, ਹਮੇਸ਼ਾ ਇੰਨੀ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ, ਅੱਜ ਹਲਕਾ ਫੁਲਕਾ ਵੀ ਕਰਨਾ ਸੀ, ਇਸ ਕਰਕੇ ਟੌਪ ਅਤੇ ਟੇਲ ਹਲਕੇ ਜਿਹੇ ਰੱਖੇ ਨੇ। ਕਰੋ ਇੰਜੋਏ ਰੇਡੀਓ ਹਾਂਜੀ 1674 AM 'ਤੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: This station is now the ultimate power in the universe.
4: Radio Haji 1674.